ਭਗਤੀ ਸੰਗੀਤ ਦਾ ਪ੍ਰੋਗਰਾਮ ਅੰਮ੍ਰਿਤਵਾਣੀ ਲੈ ਕੇ ਹਾਜ਼ਰ ਹਾਂ ਜੀ ਬਬਲੀਨ ਕੌਰ। ਇਸ ਪ੍ਰੋਗਰਾਮ ਤਹਿਤ ਤੁਸੀਂ ਸਰਵਣ ਕਰਦੇ ਹੋ ਸ਼ਬਦ ਅਤੇ ਭਜਨ। ਆਓ ਸਭ ਤੋਂ ਪਹਿਲਾਂ ਸਰਵਣ ਕਰੀਏ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ ਅਤੇ ਉਹਨਾਂ ਦੇ ਰਾਗੀ ਵਜਤ ਦੇ ਵੱਲੋਂ ਗਾਇਨ ਕੀਤਾ ਸ਼ਬਦ।

ਹੁਣ ਤੁਸੀਂ ਸਰਵਣ ਕਰ ਰਹੇ ਸੀ ਭਾਈ ਸਾਹਿਬ ਭਾਈ ਹਰਨਾਮ ਸਿੰਘ ਜੀ ਅਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਸ਼ਬਦ। ਆਓ ਹੁਣ ਸਰਵਣ ਕਰਦੇ ਹਾਂ ਹਰੀ ਓਮ ਸ਼ਰਨ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਗਾਇਨ ਕੀਤਾ ਹੋਇਆ ਭਜਨ।

ਹੁਣੇ ਤੁਸੀਂ ਸਰਵਣ ਕਰ ਰਹੇ ਸੀ ਭਗਤੀ ਸੰਗੀਤ ਦਾ ਪ੍ਰੋਗਰਾਮ ਅੰਮ੍ਰਿਤਵਾਣੀ FM ਬੈਂਡ 100.2 MHz ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾਓ ਜੀ, ਇਸ ਵੇਲੇ ਸਵੇਰ ਦੇ ਠੀਕ 6:30 ਹੋ ਰਹੇ ਨੇ। ਹੁਣ ਤੋਂ ਕੁਝ ਪਲਾਂ ਵਿੱਚ ਤੁਸੀਂ ਸੁਣੋਗੇ ਪ੍ਰੋਗਰਾਮ ਖੇਤੀਬਾੜੀ। 6:40 ਸਰਵਣ ਕਰੋਗੇ ਮਾਨਸ ਕਾਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।

0: ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਵਰਦਾਨ ਹੈ ਇਹ ਚੀਜ਼
1: ਹਾਂ,
0: ਸਾਡੇ
1: ਪਾਣੀ ਦੀ ਬੱਚਤ,
0: ਪਾਣੀ ਦੀ ਬੱਚਤ ਔਰ ਝਾੜ ਵੱਧ ਹੈ।
1: ਹਾਂ, ਨਾਲੇ ਜਿਹਨੂੰ ਲੋੜ ਆ ਨਾ, ਜਿੰਨਾ ਲੋੜ ਆ
0: ਹਾਂ
1: ਓਨਾ ਪਾਣੀ ਲਾਓ।
0: ਬਿਲਕੁਲ,
1: ਖੁੱਲਾ ਪਾਣੀ ਲਾਵਾਂਗੇ, ਇੱਕ ਤਾਂ ਪਾਣੀ ਦੀ ਦੇਖੋ ਬਰਬਾਦੀ, ਦੂਸਰਾ ਕਿ ਉਹ ਜਦੋਂ ਪਾਣੀ ਲੱਗਿਆ ਤਾਂ ਘਾਹ ਫੂਸ ਉੱਗੂਗਾ, ਉਹਨੂੰ ਮਾਰਨ ਵਾਸਤੇ ਫੇਰ ਆਪਾਂ ਨੂੰ ਯਤਨ ਕਰਨੇ ਪੈਣਗੇ।
0: ਕਰਨੇ ਪੈਣਗੇ। ਦੇਖੋ ਇੱਕ ਅਹਿਮ ਗੱਲ ਹੁੰਦੀ ਹੈ ਕਿ ਅੱਜ ਤਾਂ ਚਲੋ ਸਮਾਂ ਜਿਹੜਾ ਹੈ ਸਾਡੇ ਕੋਲ ਉਹ ਸਮਾਂ ਨਹੀਂ ਹੈ ਕਿ ਹੁਣ ਆਪਾਂ ਪ੍ਰਬੰਧ ਕਰੀਏ। ਬਾਗਾਂ ਦੇ ਵਿੱਚ ਜਿਹੜੀ ਹਵਾ ਰੁਕੂ ਬਾਰ ਹੈ ਉਹ ਇਹਨਾਂ ਦਿਨਾਂ ਦੇ ਵਿੱਚ ਵਰਦਾਨ ਸਾਬਤ ਹੁੰਦੀ ਹੈ। ਇਸੇ ਕਰਕੇ ਆਪਾਂ ਕਹਿੰਦਾ ਵੀ ਭਾਈ ਬਾਗ ਸਥਾਪਿਤ ਕਰਨ ਤੋਂ ਪਹਿਲਾਂ,
1: ਪਹਿਲਾਂ
0: ਬਾਗ
1: ਲਾਓ,
0: ਬੂਟੇ ਪਾਉਣ ਤੋਂ ਪਹਿਲਾਂ ਸਾਨੂੰ ਹਵਾ ਰੁਕੂ ਬਾੜ ਦਾ ਪ੍ਰਬੰਧ ਕਰਨਾ ਚਾਹੀਦਾ। ਫਿਰ ਹਵਾ ਰੁਕੂ ਬਾੜ ਦਾ ਜਦੋਂ ਆਪਾਂ ਪ੍ਰਬੰਧ ਕਰ ਲੈਂਦੇ ਹਾਂ ਉਹਦੀ ਦੇਖ ਰੇਖ ਵੀ ਕਰਨੀ ਹੈ। ਇਹ ਨਹੀਂ ਹੈ ਵੀ ਬਾੜ ਲਾ ਦਿੱਤੀ ਅਸੀਂ ਭੁੱਲ ਜਾਈਏ।
1: ਨਾ ਨਾ ਨਾ,
0: ਤੇ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਹੈ ਜਿਹੜੀਆਂ ਸਾਨੂੰ ਹਵਾ ਰੁਕੂ ਬਾੜ ਤੋਂ ਅੰਦਰ ਨੂੰ ਆਉਣਗੀਆਂ। ਕੀਟ ਪਤੰਗ ਦੀ ਆਪਾਂ ਗੱਲ ਕਰ ਲਈਏ, ਬਿਮਾਰੀਆਂ ਦੀ ਗੱਲ ਕਰ ਲਈਏ, ਜਿੰਨੀ ਅਸੀਂ ਧਿਆਨ ਬੂਟਿਆਂ ਦਾ ਦੇਣਾ ਹੈ, ਬਾਗ ਦਾ ਦੇਣਾ ਹੈ, ਓਨਾ ਹੀ ਹਵਾ ਰੁਕੂ ਬਾੜ ਦਾ ਦੇਣਾ ਹੈ।
1: ਬਿਲਕੁਲ ਬਿਲਕੁਲ। ਆਹ ਸਫੈਦੀ ਦੇਖੋ ਕਈ ਕਿਸਾਨ ਵਰਗ ਕਰ ਦਿੰਦੇ
0: ਆ ਜੀ, ਬਿਲਕੁਲ
1: ਬੜੀ ਵਧੀਆ ਲੱਗਦੀ। ਹਾਂ, ਇਹ ਕੋਈ ਦੇਖੋ ਖੂਬਸੂਰਤੀ ਵਾਸਤੇ ਨਹੀਂ ਹੁੰਦੀ।
0: ਹਾਂ,
1: ਇਹ ਜਿੱਦਾਂ ਆਪਾਂ ਕਹਿੰਦੇ ਹਾਂ ਨਾ ਵੀ ਸਫੈਦ ਕੱਪੜੇ ਪਾਓ ਗਰਮੀ 'ਚ, ਇਹ ਜਿਹੜਾ ਨਾ ਸੂਰਜ ਨੂੰ ਦੂਰ ਧੱਕਦੇ ਗਰਮੀ ਨੂੰ।
0: ਬਿਲਕੁਲ,
1: ਤੇ ਜਿਹੜੇ ਦੂਜੇ ਗੂੜੇ ਰੰਗ ਹੁੰਦੇ ਆ ਉਹਨੂੰ ਸੁੱਕਦੇ ਆ, ਇਸ ਕਰਕੇ ਗਰਮੀ ਜ਼ਿਆਦਾ ਲੱਗਦੀ ਹੈਗੀ ਹੈ। ਇਸ ਕਰਕੇ ਆਪਾਂ ਕਹਿੰਦੇ ਹਾਂ ਵੀ ਤਣੇ ਦੇ ਆਲੇ ਦੁਆਲੇ ਜਿਹੜੀ ਆ ਸਫੈਦੀ ਕਰ ਦਿਓ, ਅਤੇ ਹੋ ਸਕੇ ਤੇਰਾ ਆਪਣਾ ਨਾ ਇੱਕ ਹੋਰ ਕੰਮ ਕਰ ਸਕਦੇ ਹਾਂ ਕਿ ਅਖਬਾਰ ਹੈ ਕੋਈ ਉਹ ਵਲੇੜ ਦੀਏ, ਜਾਂ ਬੋਰੀਆਂ ਵਲੇੜ ਸਕਦੇ ਹਾਂ ਜੀ, ਗਿੱਲੀਆਂ ਕਰ ਦਿਓ ਹੌਲੀ ਹੌਲੀ, ਤਾਂ ਕਿ ਪਾਣੀ ਜਿਹੜਾ ਹੈਗਾ ਉਹ ਲੋੜ ਦੇ ਮੁਤਾਬਕ ਜਿਹੜਾ ਬੂਟੇ ਨੂੰ ਮਿਲਦਾ ਰਹੂਗਾ ਜੀ।
0: ਹੁਣ ਤੁਸੀਂ ਆਹ ਜ਼ਿਕਰ ਕੀਤਾ ਹੈ ਵੀ ਆਪੇ ਫਸੜੀਏ ਤੈਨੂੰ ਕੌਣ ਛੁਡਾਵੇ, ਕਲੀ ਦਾ ਜ਼ਿਕਰ ਕੀਤਾ ਹੈ, ਚੂਨੇ ਦਾ। ਪਹਿਲੇ ਸਮਿਆਂ ਦੇ ਵਿੱਚ ਲੋਕ ਜਿਹੜੇ ਮਕਾਨ ਬਣਾਉਂਦੇ ਸੀ, ਹਰ ਦੀਵਾਲੀ ਦੁਸ਼ਹਿਰੇ ਜਾਂ ਕੁਛ ਕਿਸੇ ਵੀ ਤਿਉਹਾਰ ਦੇ ਉੱਤੇ, ਵੱਡੇ ਤਿਉਹਾਰ ਦੇ ਉੱਤੇ
1: ਕਰਦੇ ਸੀ,
0: ਘਰਾਂ ਦੇ ਵਿੱਚ ਕਲੀ ਕਰਾਉਂਦੇ ਸੀ।
1: ਹੁਣ ਵੀ ਕਰਦੇ ਆ,
0: ਹੁਣ ਵੀ ਕਰਦੇ ਹੈ, ਪਰ ਹੁਣ ਜਦੋਂ ਦਾ ਰੰਗ ਰੋਗ ਨੂੰ ਹੋਣ ਲੱਗ ਗਿਆ, ਇੱਕ ਤਾਂ ਅਸੀਂ ਪਹਿਲਾਂ ਘਰ ਹੀ ਮਕਾਨ ਹੀ ਪੱਕੇ ਕਰ ਲਏ, ਪੱਥਰ ਹੈ, ਸੀਮੈਂਟ ਆ, ਉਹਨੂੰ ਤਾਂ ਤਪਣਾ ਹੀ ਤਪਣਾ ਹੈ, ਉਹ ਤੋਂ ਅਸੀਂ ਰੰਗ ਕਰ ਦੇਣਾ, ਉੱਪਰੋਂ ਰੰਗ ਗੂੜਾ ਕਰ ਦਿੰਦੇ ਹਾਂ, ਹੈ ਕਿ ਨਹੀਂ? ਸੋ ਇਸ ਕਰਕੇ ਇਹਨਾਂ ਚੀਜ਼ਾਂ ਦਾ ਵੀ ਕਿਤੇ ਨਾ ਕਿਤੇ ਮਹੱਤਵ ਸੀ ਇਸ ਨੂੰ ਘਟਾਉਣ ਦੇ ਵਿੱਚ। ਜਿੱਦਾਂ ਆਪਾਂ ਕਹਿੰਦੇ ਕਿ ਚੂਨਾ ਜਿਹੜਾ ਹੈ ਜੋ ਅਸੀਂ ਤਣਿਆਂ ਦੇ ਦੁਆਲੇ ਫੇਰ ਦਿੰਦੇ ਹਾਂ ਅਤੇ ਗਰਮੀ ਦਾ ਪ੍ਰਭਾਵ ਜਿਹੜਾ ਉਹ ਸਾਰਾ ਖਤਮ ਕਰ ਦਿੰਦਾ।
1: ਨਾਲੇ ਜਿਹੜਾ ਕੀਟ ਪਤੰਗ ਆ ਨਾ ਉਹ ਥੱਲੋਂ ਜ਼ਮੀਨ ਤੋਂ ਉੱਪਰ ਨਹੀਂ ਚੜੂਗਾ।
0: ਹਾਂ ਬਿਲਕੁਲ ਬਿਲਕੁਲ,
1: ਉਹ ਤਾਂ ਬਚਾਅ ਵੀ ਹੋ ਜਾਂਦਾ ਆ। ਇੱਕ ਗੱਲ ਹੋਰ ਦੇਖੋ ਕਿ ਕੁਛ ਤਾਂ ਹੁਣ ਆਪਾਂ ਕਹਿੰਦੇ ਹਾਂ ਮਾਹਰ ਆਪਾਂ ਨੂੰ ਵੀ ਬਾਗ ਵਿੱਚ ਜਿਹੜੇ ਬੂਟਿਆਂ ਦੇ ਆਪਣੇ ਫਲ ਲਈਏ, ਅਤੇ ਅਮਰੂਦ ਦਾ ਤਾਂ ਬਿਲਕੁਲ ਹੀ ਲੈਣਾ ਚਾਹੀਦਾ ਜੀ।
0: ਮੈਂ ਕਿਹਾ ਜੀ ਦੇਖੋ ਜੇ ਤੁਸੀਂ ਫਸਲ ਲੈਣੀ ਹੈ ਅਗਲੀ ਤੇ ਇਹ ਫਲ ਤੁਸੀਂ ਝਾੜ ਦਿਓ।
1: ਹਾਂ, ਵਿਰਲਾ ਕਰ ਦਈਏ,
0: ਵਿਰਲਾ ਕਰ ਦਈਏ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਬਰਸਾਤੀ ਹੈ, ਬਰਸਾਤੀ ਫਲ ਜਿਹੜਾ ਕੱਢ ਕੇ ਲੈ ਕੇ ਜਾਣਾ ਕਿਤੇ ਹਾਰੀ ਸਾਰੀ ਦਾ ਕੰਮ ਹੈ।
1: ਹਾਂ, ਸੁੰਡੀ ਪੈ ਦਿੰਦੀ ਹੈ,
0: ਸੁੰਡੀ ਪੈ ਜਾਂਦੀ ਹੈ,
1: ਖਰਾਬ ਹੋ ਜਾਂਦਾ।
0: ਕਰੋ ਤੁਸੀਂ ਇਹ ਦੇਖੋ ਸੰਧੂ ਸਾਹਿਬ ਵੀ ਚਾਹੇ ਐਨਕ ਲਾ ਕੇ ਦੇਖੋ, ਤੁਹਾਨੂੰ ਪਤਾ ਨਹੀਂ ਲੱਗਦਾ ਸੁੰਡੀ ਗਈ ਕਿੱਥੋਂ।
1: ਹਾਂ,
0: ਐਸਾ ਤਜਰਬਾ ਉਹਦਾ,
1: ਉਹ ਪਹਿਲਾਂ ਹੀ ਨਾ ਬਹਿ ਜਾਂਦੀ ਹੈ ਅੰਦਰ ਬਹਿ ਕੇ ਆਪਣਾ, ਤੇ ਇਸ ਕਰਕੇ ਉੱਪਰੋਂ ਦੇਖੋ ਵੀ ਫਲ ਤਾਂ ਵਧੀਆ ਹੈ, ਤੇ ਵਿੱਚੋਂ ਜਦੋਂ ਪਤਾ ਲੱਗਦਾ ਵੀ ਕੰਮ ਖਰਾਬ ਹੀ ਹੈ,
0: ਉੱਪਰੋਂ ਬੰਦਾ ਚੱਕਦਾ ਵੀ ਯਾਰ ਬੜੇ ਅਮਰੂਦ
1: ਸਾਫ਼ ਆ। ਸੋ ਇਸ ਕਰਕੇ ਜਿਹੜਾ ਇਹ ਨਾ ਲਈਏ,
0: ਨਾ ਲਈਏ,
1: ਕਿਉਂਕਿ ਬਾਜ਼ਾਰ 'ਚ ਕਈ ਵਾਰ ਆ ਜਾਂਦੇ ਹੈਗੇ,
0: ਆ ਜਾਂਦੇ,
1: ਔਰ ਆਪਾਂ ਇਹ ਧਿਆਨ ਰੱਖੋ ਵੀ ਕੋਸ਼ਿਸ਼ ਕਰੋ, ਕਿਉਂਕਿ ਫਿਰ ਇਹਦੇ ਨਾਲ ਜਿਹੜਾ ਆਪਣਾ ਅਗਲੇ ਨਵੰਬਰ ਦਸੰਬਰ ਜਾ ਕੇ ਲੱਗਣਾ ਨਾ ਉਹ ਵਧੀਆ ਲੱਗੂਗਾ ਜੀ।
0: ਦੇਖੋ ਜੀ, ਦੇਖੋ ਹੁਣ ਆਪਾਂ ਨਿੰਬੂ ਜਾਤੀ ਦੀ ਗੱਲ ਕਰਦੇ ਹਾਂ, ਕੇਰਾ ਹੈ ਫਸਲ ਦੇ।
1: ਆਹ,
0: ਹੁਣ ਕੇਰੇ ਦਾ ਪ੍ਰਬੰਧ ਜਦੋਂ ਆਪਾਂ ਉਦੋਂ ਜਾ ਕੇ ਸੋਚਾਂਗੇ ਉਦੋਂ ਪ੍ਰਬੰਧ ਨਹੀਂ ਹੋਣਾ, ਇਹ ਸਮਾਂ ਹੈ ਸਾਡੇ ਕੋਲ। ਸੋ ਇਸ ਕਰਕੇ ਜਿਹੜੇ ਕਈ ਵਾਰੀ ਆਪਾਂ ਦੇਖਦੇ ਹਾਂ ਵੀ ਚੱਲ ਜਦੋਂ ਯਾਰ ਨੁਕਸਾਨ ਹੋਊ ਉਦੋਂ ਦੇਖ ਲਾਂਗੇ, ਉਦੋਂ ਛਿੜਕਾਅ ਕਰ ਦਿਆਂਗੇ, ਉਦੋਂ ਆਹ ਪ੍ਰਬੰਧ ਕਰ ਲਾਂਗੇ, ਪਰ ਬਾਗਾਂ ਦੇ ਵਿੱਚ ਫਲਦਾਰ ਬੂਟਿਆਂ ਦੇ ਵਿੱਚ ਸਾਨੂੰ ਜਿਹੜੇ ਪ੍ਰਬੰਧ ਹੈ ਉਹ ਅਗਾਊਂ ਕਰਨੇ ਪੈਣੇ ਆ।
1: ਅੱਗੇ ਉਹ ਚੱਲਣਾ ਪੈਂਦਾ।
0: ਹਾਂ ਬਿਲਕੁਲ,
1: ਕਿਉਂ ਇਹ ਨਾ ਫਿਰ ਉਹ ਗੱਲ ਨਹੀਂ ਬਣਦੀ ਵੀ ਬੂਹੇ ਆਈ ਜਾਣ ਵਾਲੀ ਗੱਲ।
0: ਹਾਂ ਦੇਖੋ ਜੀ, ਫਲ ਨੂੰ ਬਿਰਲਾ ਕਰਨਾ ਹੈ, ਜਿੱਦਾਂ
1: ਸਾਰੀ ਬੜਾ ਜ਼ਰੂਰੀ ਹੈ ਜੀ,
0: ਬੜਾ ਜ਼ਰੂਰੀ ਹੈ।
1: ਕਈ ਵਾਰ ਆਪਾਂ ਬੜੇ ਖੁਸ਼ ਹੁੰਦੇ ਵੀ ਯਾਰ ਬਹੁਤ ਲੱਗਿਆ ਫਲ,
0: ਹਾਂ,
1: ਪਰ ਉਹਦੇ ਨਾਲ ਜਿਹੜੀ ਫਲ ਦੀ ਗੁਣਵੱਤਾ 'ਤੇ ਅਸਰ ਪੈਂਦਾ ਹੈ,
0: ਪੈਂਦਾ ਪੈਂਦਾ ਜੀ,
1: ਥੋੜ੍ਹਾ ਜਿਹਾ ਨਾ ਆਪਾਂ ਵਿਰਲਾ ਕਰ ਦਈਏ।
0: ਟਾਹਣੀਆਂ ਵੀ ਦੇਖੋ ਨਾ, ਜਿਹੜੀਆਂ ਫਸਵੀਆਂ ਟਾਹਣੀਆਂ ਹੈ ਨਾ ਸੰਧੂ ਸਾਹਿਬ, ਉਹ
1: ਕੱਟ ਦਿਓ।
0: ਜੇ ਚੁਕੰਨੇ ਰਹਾਂਗੇ, ਜਿੱਦਾਂ ਤੁਸੀਂ ਸੰਪਰਕ ਦੀ ਗੱਲ ਕੀਤੀ ਹੈ, ਜੇ ਉਹਨਾਂ ਦੇ ਨਾਲ ਸੰਪਰਕ ਬਣਾ ਕੇ ਰੱਖਾਂਗੇ, ਉਹਨਾਂ ਨੇ ਸਾਤੋਂ ਕੁਛ ਨਹੀਂ ਲੈਣਾ, ਉਹਨਾਂ ਨੇ ਸਾਨੂੰ ਦੇਣਾ ਹੀ ਹੈ, ਜਾਣਕਾਰੀ ਜਿਹੜੀ ਮਿਲੂਗੀ ਉਹਦੇ ਨਾਲ ਜਿਹੜਾ ਸਾਡਾ ਫਾਇਦਾ ਹੋਊ। ਆਪਾਂ ਚੱਲੀਏ ਜੀ।
1: ਜੈ ਹਿੰਦ ਜੀ,
0: ਜੈ ਹਿੰਦ ਜੀ।

ਹੁਣੇ ਤੁਸੀਂ ਸਰਵਣ ਕਰ ਰਹੇ ਸੀ ਮਾਨਸ ਕਾਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ FM ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾਓ ਜੀ, ਇਸ ਵੇਲੇ ਸਵੇਰ ਦੇ 6:50 ਤੇ 10 ਸੈਕਿੰਡ ਹੋ ਰਹੇ ਨੇ। ਹੁਣ ਵੇਲਾ ਆਉਂਦਾ ਹੈ ਪ੍ਰੋਗਰਾਮ ਨਵੀਂ ਸਵੇਰ ਦਾ।

ਅੱਜ ਦਾ ਨਵੀਂ ਸਵੇਰ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੀ ਹਾਂ ਜੀ, ਤੁਹਾਡੀ ਆਪਣੀ ਰੇਡੀਓ ਦੋਸਤ ਬਬਲੀਨ ਕੌਰ। ਸਾਰੇ ਸਰੋਤਿਆਂ ਦਾ ਇਸ ਪ੍ਰੋਗਰਾਮ 'ਚ ਸਵਾਗਤ ਕਰਦੇ ਹਾਂ। ਸ਼ੁਰੂਆਤ ਕਰਦੇ ਹਾਂ ਅੱਜ ਦੇ ਇਸ ਪ੍ਰੋਗਰਾਮ ਦੀ ਅੱਜ ਦੇ ਵਿਚਾਰ ਨਾਲ। ਜਦੋਂ ਕਈ ਵਾਰ ਕੀ ਹੁੰਦਾ ਨਾ, ਜਦੋਂ ਅਸੀਂ ਆਪਣੇ ਮਿੱਥੇ ਹੋਏ ਟੀਚੇ ਵੱਲ ਵੱਧਦੇ ਹਾਂ ਤਾਂ ਸਾਡੇ ਰਸਤੇ ਵਿੱਚ ਸਾਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ, ਬਹੁਤ ਸਾਰੀਆਂ ਔਂਕੜਾਂ ਸਾਨੂੰ ਨਜ਼ਰ ਆਉਂਦੀਆਂ ਨੇ। ਕਈ ਵਾਰ ਅਸੀਂ ਜਦੋਂ ਆਪਣੀ ਮੰਜ਼ਿਲ ਵੱਲ ਵੱਧਦੇ ਹਾਂ ਤਾਂ ਕੁਝ ਇਹੋ ਜਿਹੀਆਂ ਔਂਕੜਾਂ ਜਾਂ ਮੁਸ਼ਕਲਾਂ ਆਉਂਦੀਆਂ ਨੇ ਕਿ ਅਸੀਂ ਹਾਰ ਮੰਨ ਕੇ ਪਿੱਛੇ ਹੋ ਜਾਂਦੇ ਹਾਂ ਅਤੇ ਆਪਣੇ ਮਿੱਥੇ ਹੋਏ ਟੀਚੇ ਤੋਂ ਬਹੁਤ ਦੂਰ ਕਿਤੇ ਪਿੱਛੇ ਰਹਿ ਜਾਂਦੇ ਹਾਂ। ਪਰ ਸਰੋਤਿਓ, ਇਹ ਗੱਲ ਹਮੇਸ਼ਾ ਯਾਦ ਰੱਖਣਾ ਕਿ ਮੁਸ਼ਕਲਾਂ ਤੁਹਾਨੂੰ ਰੋਕਣ ਨਹੀਂ ਸਗੋਂ ਮਜ਼ਬੂਤ ਬਣਾਉਣ ਆਉਂਦੀਆਂ ਨੇ। ਅੱਜ ਦੇ ਦਿਨ ਅਤੇ ਤਾਰੀਖ ਤੁਹਾਡੇ ਨਾਲ ਸਾਂਝੀ ਕਰ ਲਈ ਜੀ। ਅੱਜ ਸ਼ਨੀਵਾਰ ਦਾ ਦਿਨ ਹੈ, ਸਿੱਖ ਸੰਮਤ 1948 ਦੇ ਅਸਾੜ ਮਹੀਨੇ ਦੀ ਅੱਜ 6 ਤਾਰੀਖ ਹੈ ਅਤੇ ਈਸਵੀ ਸੰਨ 2026 ਦੀ ਜੂਨ ਮਹੀਨੇ ਦੀ ਅੱਜ 20 ਤਾਰੀਖ ਹੈ। ਅਤੇ ਆਓ ਹੁਣ ਉਸ ਪ੍ਰਭੂ ਪਿਤਾ ਪਰਮਾਤਮਾ ਦੇ ਚਰਨਾਂ 'ਚ ਹਾਜ਼ਰੀ ਲਵਾਈਏ ਅਤੇ ਸਰਵਨ ਕਰੀਏ। ਸ਼ਬਦ ਗਾਇਨ ਕੀਤਾ ਭਾਈ ਸਾਹਿਬ ਭਾਈ ਜਸਕਰਨ ਸਿੰਘ ਜੀ ਨੇ।

0: FM बैंड 100.2 MHz से ऐसी आकाशवाणी दे पटियाला केंद्र तो बोल रहे हैं। तुसी साडे प्रोग्राम लाइव स्ट्रीमिंग जरिए न्यूज़ ऑन AIR ऐप ते वी नालो नाल सुन सकते हो। समा मिलाओ जी, इस वेले स्टूडियो ते कड़ी मुताबिक 7:05 ते ठीक 30 सैकेंड हो रहे ने। हुण वेला आउंदा जी प्रोग्राम खेती नुक्ते दा। अज तुसी इस प्रोग्राम तहत जानकारी हासिल करोगे ਚੰਡਾ ਰੋਗ ਤੋਂ ਬਚਾਅ ਲਈ ਬਾਸਮਤੀ ਦੇ ਬੀਜ ਦੀ ਸੋਧ ਲਈ ਨੁਕਤੇ। ਇਸ ਵਿਸ਼ੇ 'ਤੇ ਜਾਣਕਾਰੀ ਦੇਣਗੇ ਧਰਮਿੰਦਰ ਸੰਧੂ। ਆਓ ਸੁਣਦੇ ਹਾਂ ਖੇਤੀ ਨੁਕਤੇ।
1: ਕਿਸਾਨ ਵੀਰੋ ਅਤੇ ਕਿਸਾਨ ਭੈਣੋ, ਧਰਮਿੰਦਰ ਸੰਧੂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਕਿਸਾਨ ਵੀਰੋ, ਅੱਜ ਆਪਾਂ ਗੱਲ ਕਰਾਂਗੇ ਚੰਡਾ ਰੋਗ ਦੀ। ਝੰਡਾ ਰੋਗ ਦੀ ਸੁਚੱਜੀ ਰੋਕਥਾਮ ਕਿਵੇਂ ਕਰਨੀ ਹੈ, ਖਾਸ ਕਰ ਬਾਸਮਤੀ ਦੇ ਵਿੱਚ, ਇਸ ਵਿਸ਼ੇ ਦੇ ਉੱਤੇ ਆਪਾਂ ਗੱਲਬਾਤ ਕਰਾਂਗੇ। ਪੈਰਗਲਨ ਦਾ ਰੋਗ ਜਾਂ ਝੰਡਾ ਰੋਗ ਬਾਸਮਤੀ ਦੀ ਸਫਲ ਕਾਸ਼ਤ ਦੇ ਵਿੱਚ ਇੱਕ ਮੁੱਖ ਸਮੱਸਿਆ ਹੈ ਅਤੇ ਇਸ ਦੀ ਪੈਦਾਵਾਰ ਨੂੰ ਘਟਾਉਣ ਦਾ ਇੱਕ ਮਹੱਤਵਪੂਰਨ ਕਾਰਕ ਵੀ ਹੈ। ਬਾਸਮਤੀ ਦੀ ਫਸਲ ਤੋਂ ਚੰਗਾ ਝਾੜ ਲੈਣ ਲਈ ਇਸ ਬਿਮਾਰੀ ਦਾ ਸਹੀ ਪ੍ਰਬੰਧਨ ਕਰਨਾ ਬਹੁਤ ਲਾਜ਼ਮੀ ਹੈ। ਪਿਛਲੇ ਸਾਲ ਝੰਡਾ ਰੋਗ ਦਾ ਪ੍ਰਕੋਪ ਬਾਸਮਤੀ ਝੋਨੇ ਦੀਆਂ ਕਿਸਮਾਂ ਪੂਸਾ ਬਾਸਮਤੀ 1121, ਪੂਸਾ ਬਾਸਮਤੀ 1847 ਅਤੇ ਪੂਸਾ ਬਾਸਮਤੀ 1509 ਦੇ ਵਿੱਚ ਦੇਖਿਆ ਗਿਆ ਹੈ। ਅਗੇਤੀ ਬਿਜਾਈ ਵਾਲੀ ਬਾਸਮਤੀ ਦੇ ਵਿੱਚ ਇਸਦਾ ਹਮਲਾ ਜ਼ਿਆਦਾ ਪਾਇਆ ਜਾਂਦਾ ਹੈ। ਇਹ ਰੋਗ ਕਿਸਾਨ ਵੀਰੋ ਬੀਜ ਦੇ ਰਾਹੀਂ ਆਉਂਦਾ ਹੈ, ਇਸ ਕਰਕੇ ਬੀਜ ਨੂੰ ਸੋਧਣਾ ਬੜਾ ਜ਼ਰੂਰੀ ਹੈ। ਕਈ ਵਾਰ ਕਿਸਾਨ ਵੀਰੋ ਤੁਸੀਂ ਬੀਜ ਦੀ ਸੋਧ ਤਾਂ ਕਰ ਲੈਂਦੇ ਹੋ ਪਰ ਪਨੀਰੀ ਦੀ ਸੋਧ ਨਹੀਂ ਕਰਦੇ। ਇਸ ਰੋਗ ਦੀ ਸੁਚੱਜੀ ਰੋਕਥਾਮ ਲਈ ਬੀਜ ਅਤੇ ਪਨੀਰੀ ਦੋਨਾਂ ਦੀ ਸੋਧ ਕਰਨਾ ਜ਼ਰੂਰੀ ਹੈ। ਪੈਰਾਂ ਦਾ ਗਲਣਾ ਜਾਂ ਝੰਡਾ ਰੋਗ ਇੱਕ ਉੱਲੀ ਰੋਗ ਹੈ ਜੋ ਬਾਸਮਤੀ ਝੋਨੇ ਦੀਆਂ ਸਾਰੀਆਂ ਕਿਸਮਾਂ ਦੇ ਵਿੱਚ ਪਾਇਆ ਜਾਂਦਾ ਹੈ। ਕੋਈ ਵੀ ਕਿਸਮ ਇਸ ਰੋਗ ਦਾ ਟਾਕਰਾ ਨਹੀਂ ਕਰਦੀ। ਬਿਮਾਰੀ ਵਾਲਾ ਬੀਜ ਇਸ ਰੋਗ ਦਾ ਮੁੱਖ ਕਾਰਨ ਬਣਦਾ ਹੈ। ਇਸ ਰੋਗ ਦੀ ਉੱਲੀ ਦੇ ਕਣ ਮੁੱਖ ਤੌਰ 'ਤੇ ਬੀਜ ਅਤੇ ਮਿੱਟੀ ਰਾਹੀਂ ਫੈਲਦੇ ਨੇ, ਜਿਹੜੇ ਕਿ ਪਨੀਰੀ ਲਾਉਣ ਵੇਲੇ ਬੀਜ ਦੇ ਪੁੰਗਰਨ ਸਮੇਂ ਜੜ੍ਹਾਂ ਜਾਂ ਧਰਤੀ ਨਾਲ ਲੱਗਦੇ ਤਣੇ ਦੇ ਹਿੱਸੇ ਰਾਹੀਂ ਸਾਰੇ ਪੌਦੇ 'ਤੇ ਹਮਲਾ ਕਰ ਦਿੰਦੇ ਨੇ, ਜਿਸ ਕਾਰਨ ਕਿਸਾਨ ਵੀਰੋ ਸ਼ੁਰੂ ਦੇ ਵਿੱਚ ਬੂਟੇ ਪੀਲੇ ਪੈ ਜਾਂਦੇ ਨੇ ਅਤੇ ਦੂਜੇ ਬੂਟਿਆਂ ਨਾਲੋਂ ਜ਼ਿਆਦਾ ਉੱਚੇ ਲੰਮੇ ਹੋ ਜਾਂਦੇ ਨੇ। ਬਾਅਦ ਵਿੱਚ ਇਹ ਬੂਟੇ ਥੱਲੇ ਤੋਂ ਉੱਪਰ ਵੱਲ ਮੁਰਝਾ ਕੇ ਸੁੱਕ ਜਾਂਦੇ ਨੇ। ਬਿਮਾਰੀ ਵਾਲੇ ਬੂਟੇ ਜ਼ਮੀਨ ਉੱਪਰਲੀਆਂ ਪੋਰੀਆਂ ਤੋਂ ਜੜ੍ਹਾਂ ਬਣਾ ਲੈਂਦੇ ਨੇ। ਰੋਗੀ ਪੌਦੇ ਦੇ ਤਣੇ 'ਤੇ ਗੁਲਾਬੀ ਰੰਗ ਦੀ ਉੱਲੀ ਵੀ ਦੇਖੀ ਜਾ ਸਕਦੀ ਹੈ। ਕਈ ਵਾਰ ਬਿਮਾਰੀ ਵਾਲੇ ਬੂਟੇ ਪਨੀਰੀ ਵਿੱਚ ਹੀ ਛੋਟੇ ਰਹਿ ਜਾਂਦੇ ਨੇ ਅਤੇ ਬਾਅਦ ਵਿੱਚ ਸੁੱਕ ਜਾਂਦੇ ਨੇ। ਹੁਣ ਤੁਹਾਡੇ ਨਾਲ ਝੰਡਾ ਰੋਗ ਦੀ ਸੁਚੱਜੀ ਰੋਕਥਾਮ ਲਈ ਕੁਝ ਨੁਕਤੇ ਸਾਂਝੇ ਕਰਾਂਗੇ। ਇਹ ਬਿਮਾਰੀ ਬੀਜ ਰਾਹੀਂ ਆਉਂਦੀ ਹੈ, ਇਸ ਲਈ ਹਮੇਸ਼ਾ ਰੋਗ ਰਹਿਤ ਬੀਜ ਦੀ ਵਰਤੋਂ ਕਰਨੀ ਚਾਹੀਦੀ ਹੈ। ਅਗੇਤੀ ਬਿਜਾਈ ਵਾਲੀ ਫਸਲ 'ਤੇ ਇਸ ਰੋਗ ਦਾ ਹਮਲਾ ਜ਼ਿਆਦਾ ਦੇਖਣ ਨੂੰ ਮਿਲਦਾ ਹੈ, ਇਸ ਲਈ ਅਗੇਤੀ ਬਿਜਾਈ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਰੋਗ ਰਹਿਤ ਪਨੀਰੀ ਤਿਆਰ ਕਰਨ ਲਈ ਪਹਿਲਾਂ ਬੀਜ ਨੂੰ 10 ਲੀਟਰ ਪਾਣੀ ਦੇ ਵਿੱਚ 12 ਘੰਟੇ ਲਈ ਡਬੋ ਲਓ। ਹਲਕਾ ਬੀਜ ਉੱਪਰ ਤੈਰ ਆਵੇਗਾ ਅਤੇ ਉਸਨੂੰ ਨਿਤਾਰ ਕੇ ਬਾਹਰ ਕੱਢ ਦਿਓ। 8 ਕਿਲੋ ਭਾਰਾ ਬੀਜ ਚੁਣ ਲਓ। ਬੀਜ ਨੂੰ ਬੀਜਣ ਤੋਂ ਪਹਿਲਾਂ ਟ੍ਰਾਈਕੋਡਰਮਾ ਐਸਪੈਰੇਲਮ 2% WP ਦੇ ਨਾਲ 15 ਗ੍ਰਾਮ ਪ੍ਰਤੀ ਕਿਲੋ ਬੀਜ ਦੇ ਹਿਸਾਬ ਦੇ ਨਾਲ ਸੋਧ ਕੇ ਹੀ ਪਨੀਰੀ ਦੀ ਬਿਜਾਈ ਕਰਨੀ ਚਾਹੀਦੀ ਹੈ। ਪਨੀਰੀ ਖੇਤ ਵਿੱਚ ਲਾਉਣ ਤੋਂ ਪਹਿਲਾਂ ਉਸਦੀਆਂ ਜੜ੍ਹਾਂ ਨੂੰ ਵੀ ਤੁਸੀਂ ਸੋਧਣਾ ਹੈ। ਇਸ ਲਈ ਘੱਟੋ ਘੱਟ 6 ਘੰਟੇ ਲਈ ਤੁਸੀਂ ਇਸੇ ਘੋਲ ਦੇ ਵਿੱਚ ਪਨੀਰੀ ਨੂੰ ਡਬੋ ਕੇ ਰੱਖਣਾ ਹੈ। ਕਿਸਾਨ ਵੀਰੋ, ਜੇਕਰ ਬਿਮਾਰੀ ਵਾਲੇ ਬੂਟੇ ਪਨੀਰੀ ਅਤੇ ਖੇਤ ਦੇ ਵਿੱਚ ਦਿਖਾਈ ਦੇਣ ਤਾਂ ਉਹਨਾਂ ਨੂੰ ਸਮੇਂ ਸਿਰ ਉਖਾੜ ਕੇ ਨਸ਼ਟ ਕਰ ਦਿਓ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਵਿਕਸਿਤ ਟ੍ਰਾਈਕੋਡਰਮਾ ਐਸਪੈਰੇਲਮ 2% WP ਐਜੇਨੌਰ ਦੇ ਨਾਮ ਨਾਲ ਮਾਰਕੀਟ ਦੇ ਵਿੱਚ ਉਪਲਬਧ ਹੈ। ਕਿਸਾਨ ਵੀਰੋ, ਵਧੇਰੇ ਜਾਣਕਾਰੀ ਦੇ ਲਈ ਤੁਸੀਂ ਨਜ਼ਦੀਕੀ ਖੇਤੀਬਾੜੀ ਮਾਹਰਾਂ ਦੇ ਨਾਲ ਸਲਾਹ ਮਸ਼ਵਰਾ ਵੀ ਕਰ ਸਕਦੇ ਹੋ। ਕਿਸਾਨ ਵੀਰੋ, ਤੁਸੀਂ ਜਾਣਦੇ ਹੋ ਕਿ ਜੇਕਰ ਬੀਜ ਨਰੋਆ ਹੋਵੇਗਾ ਤਾਂ ਪਨੀਰੀ ਵੀ ਚੰਗੀ ਉੱਗੇਗੀ ਅਤੇ ਉਸ ਤੋਂ ਬਾਅਦ ਦੇ ਵਿੱਚ ਫਸਲ ਦੀ ਪੈਦਾਵਾਰ ਵੀ ਵਧੇਰੇ ਹੋਵੇਗੀ। ਇਸ ਲਈ ਬੀਜ ਨੂੰ ਸੋਧਣਾ ਜਿੰਨਾ ਜ਼ਰੂਰੀ ਹੈ ਉਨਾ ਹੀ ਪਨੀਰੀ

0: ਨੂੰ ਸੋਧਣਾ ਵੀ ਜ਼ਰੂਰੀ ਹੈ ਤਾਂ ਜੋ ਤੁਹਾਡਾ ਵੱਧ ਤੋਂ ਵੱਧ ਝਾੜ ਨਿਕਲ ਸਕੇ। ਉਮੀਦ ਹੈ ਕਿਸਾਨ ਵੀਰੋ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ। ਆਗਿਆ ਦਿਓ, ਧੰਨਵਾਦ।
1: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਖੇਤੀ ਨੁਕਤੇ। ਅੱਜ ਦੇ ਖੇਤੀ ਨੁਕਤੇ ਦਾ ਵਿਸ਼ਾ ਸੀ ਚੰਡਾ ਰੋਗ ਤੋਂ ਬਚਾਅ ਲਈ ਬਾਸਮਤੀ ਦੇ ਬੀਜ ਦੀ ਸੋਧ ਲਈ ਨੁਕਤੇ। ਇਸ ਵਿਸ਼ੇ 'ਤੇ ਜਾਣਕਾਰੀ ਦੇ ਰਹੇ ਸਨ ਧਰਮਿੰਦਰ ਸੰਧੂ। ਐਫ ਐਮ ਬੈਂਡ 100.2 ਮੈਗਾਹਰਟਜ਼ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਤੁਸੀਂ ਸਾਡੇ ਪ੍ਰੋਗਰਾਮ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਵੀ ਨਾਲੋਂ ਨਾਲ ਸੁਣ ਸਕਦੇ ਹੋ। ਸਮਾਂ ਮਿਲਾਓ ਜੀ, ਇਸ ਵੇਲੇ ਕੜੀ ਦੀ ਸਟੂਡੀਓ ਦੀ ਕੜੀ ਦੇ ਮੁਤਾਬਿਕ ਸਵੇਰ ਦੇ 7:10 ਅਤੇ 5 ਸੈਕਿੰਡ ਹੋ ਰਹੇ ਨੇ। ਹੁਣ ਵੇਲਾ ਆਉਂਦਾ ਜੀ ਮੋਰਨਿੰਗ ਇਨਫੋਰਮੇਸ਼ਨ ਪ੍ਰੋਗਰਾਮ ਗੁੱਡ ਮੋਰਨਿੰਗ ਮਾਲਵਾ ਦਾ।

ਅੱਜ ਦਾ ਗੁੱਡ ਮਾਰਨਿੰਗ ਮਾਲਵਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੀ ਹਾਂ ਜੀ, ਤੁਹਾਡੀ ਆਪਣੀ ਰੇਡੀਓ ਦੋਸਤ ਬਬਲੀਨ ਕੌਰ। ਸਾਰੇ ਸਰੋਤਿਆਂ ਦਾ ਇਸ ਪ੍ਰੋਗਰਾਮ 'ਚ ਸਵਾਗਤ ਕਰਦੇ ਹਾਂ। ਸਰੋਤਿਓ, ਇਸ ਪ੍ਰੋਗਰਾਮ ਤਹਿਤ ਤੁਸੀਂ ਜਾਣਕਾਰੀ ਹਾਸਲ ਕਰਦੇ ਹੋ ਦੇਸ਼ ਵਿਦੇਸ਼ ਦੀ ਖਬਰਾਂ ਦੀ, ਅਤੇ ਨਾਲੋਂ ਨਾਲ ਗੀਤ ਸੰਗੀਤ ਨਾਲ ਵੀ ਤੁਹਾਡਾ ਮਨੋਰੰਜਨ ਕਰਦੇ ਹਾਂ। ਅਤੇ ਤੁਹਾਨੂੰ ਦੱਸਦੇ ਹਾਂ ਅੱਜ ਦੇ ਦਿਨ ਦਾ ਕੀ ਹੈ ਇਤਿਹਾਸ, ਕਿਉਂ ਹੈ ਅੱਜ ਦਾ ਦਿਨ ਖਾਸ। ਪਰ ਸ਼੍ਰੋਤਿਓ, ਅੱਜ ਤੁਹਾਨੂੰ ਅੱਜ ਦੇ ਇਸ ਪ੍ਰੋਗਰਾਮ ਵਿੱਚ ਸੁਣਵਾਈ ਜਾਏਗੀ ਇੱਕ ਖਾਸ ਗੱਲਬਾਤ ਯੋਗ ਗੁਰੂ ਮਨਪ੍ਰੀਤ ਕੌਰ ਹੋਰਾਂ ਨਾਲ। ਅਤੇ ਆਓ ਸਭ ਤੋਂ ਪਹਿਲਾਂ ਤੁਹਾਡੇ ਨਾਲ ਸਾਂਝਾ ਕਰ ਰਹੀ ਹਾਂ ਅੱਜ ਦੇ ਸਾਡੇ ਪਟਿਆਲਾ ਕੇਂਦਰ ਤੋਂ ਕਿਹੜੇ ਕਿਹੜੇ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਣਗੇ ਅਤੇ ਕੀ ਹੋਵੇਗਾ ਉਹਨਾਂ ਦਾ ਸਮਾਂ। ਸ਼੍ਰੋਤਿਓ, ਇਸ ਸਮੇਂ ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ ਦਾ। ਇਸ ਪ੍ਰੋਗਰਾਮ ਤੋਂ ਠੀਕ ਬਾਅਦ ਯਾਨੀ ਸਵੇਰ 8 ਵਜੇ ਤੁਸੀਂ ਸੁਣੋਗੇ ਸਮਾਚਾਰ ਪ੍ਰਭਾਤ। 8:15 ਹੋਣਗੇ ਜੀ ਮਾਰਨਿੰਗ ਨਿਊਜ਼ ਸਹਿਤ ਅੰਗਰੇਜ਼ੀ 'ਚ ਖਬਰਾਂ ਸਾਡੇ ਦਿੱਲੀ ਕੇਂਦਰ ਤੋਂ, ਅਤੇ 8:30 ਸੁਣੋਗੇ ਜੀ ਪੰਜਾਬੀ 'ਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਸਵੇਰੇ 8:40 'ਤੇ ਪੇਸ਼ ਕਰਾਂਗੇ ਪ੍ਰੋਗਰਾਮ ਫਿਲਮੀ ਜੰਕਸ਼ਨ। ਸਵੇਰੇ 9 ਵਜੇ ਤੁਸੀਂ ਸੁਣੋਗੇ ਜੀ ਇੱਕ ਖਾਸ ਸੀਰੀਜ਼ ਪੰਜਾਬੀ ਵਿੱਚ ਸੁਣੋਗੇ। ਸਰਕਾਰ ਦੇ 12 ਸਾਲ ਪੂਰੇ ਹੋਣ ਦੇ ਸੰਬੰਧ ਵਿੱਚ ਇਹ ਵਿਸ਼ੇਸ਼ ਪ੍ਰੋਗਰਾਮ ਤੁਹਾਨੂੰ ਸੁਣਵਾਵਾਂਗੇ ਠੀਕ ਸਵੇਰੇ 9 ਵਜੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਸਵੇਰੇ 9:30 ਤੋਂ ਲੈ ਕੇ 10 ਵਜੇ ਤੱਕ ਤੁਸੀਂ ਆਨੰਦ ਮਾਣੋਗੇ ਕੌਮੀ ਸੇਵਾ ਵਿਵਿਧ ਭਾਰਤੀ ਦੇ ਪ੍ਰਸਾਰਣ ਦਾ ਆਕਾਸ਼ਵਾਣੀ ਦੇ ਮੁੰਬਈ ਕੇਂਦਰ ਤੋਂ। ਸ਼੍ਰੋਤਿਓ, ਅੱਜ ਸ਼ਨੀਵਾਰ ਦਾ ਦਿਨ ਹੈ ਅਤੇ ਹਰ ਸ਼ਨੀਵਾਰ ਦੀ ਤਰ੍ਹਾਂ ਅੱਜ ਵੀ ਸਵੇਰੇ 10 ਵਜੇ ਤੁਸੀਂ ਸੁਣੋਗੇ ਸਟੇਟ ਹੁਕਮ, ਰਿਲੇਅ ਕੀਤਾ ਜਾਏਗਾ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਠੀਕ ਸਵੇਰੇ 10:30 ਹਾਜ਼ਰ ਹੋ ਜਾਵਾਂਗੇ ਜੀ ਤੁਹਾਡੀ ਫਰਮਾਇਸ਼ਾਂ ਨੂੰ ਪੂਰੇ ਕਰਨ ਲਈ ਪ੍ਰੋਗਰਾਮ ਹੈਲੋ ਫਰਮਾਇਸ਼ ਤਹਿਤ। ਇਸ ਪ੍ਰੋਗਰਾਮ ਤਹਿਤ ਤੁਸੀਂ ਆਨੰਦ ਮਾਣਦੇ ਹੋ ਆਪਣੇ ਫਰਮਾਇਸ਼ੀ ਪੰਜਾਬੀ ਗੀਤਾਂ ਦਾ। ਸਵੇਰੇ 11:02 ਦੇ ਸਮਾਂ ਹੋਵੇਗਾ ਪ੍ਰੋਗਰਾਮ ਹਿੰਦੀ ਜ਼ਾਇਕਾ ਦਾ, ਗੱਲਾਂ ਅਤੇ ਗੀਤਾਂ ਦੇ ਅਧਾਰਤ ਪ੍ਰੋਗਰਾਮ ਫੁਲਕਾਰੀ ਲੈ ਕੇ ਹਾਜ਼ਰ ਹੋਵਾਂਗੇ ਠੀਕ ਸਵੇਰੇ 11:30। ਪੈਣਾ ਦਾ ਰੋਜ਼ਾਨਾ ਪ੍ਰੋਗਰਾਮ ਨਾਰੀ ਲੋਕ ਪੇਸ਼ ਕਰਾਂਗੇ ਠੀਕ ਦੁਪਹਿਰ 12:05 'ਤੇ। ਪ੍ਰੋਗਰਾਮ ਨਗਮੇ, ਇਸ ਦਾ ਸਮਾਂ ਹੋਏਗਾ ਦੁਪਹਿਰ 1:02 'ਤੇ। ਪ੍ਰੋਗਰਾਮ ਨਗਮੇ ਦੀ ਨਗਮੇ ਤੋਂ ਬਾਅਦ ਤੁਸੀਂ ਸੁਣੋਗੇ ਦੁਪਹਿਰ 1:40 'ਤੇ ਪੰਜਾਬੀ 'ਚ ਖਬਰਾਂ, ਅਤੇ 1:50 'ਤੇ ਰਹਿਣਗੀਆਂ ਜੀ ਉਰਦੂ 'ਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਅਤੇ ਦਿੱਲੀ ਕੇਂਦਰਾਂ ਤੋਂ। ਬਾਅਦ ਦੁਪਹਿਰ 2 ਵਜੇ ਸਮਾਂ ਹੋਵੇਗਾ ਜੀ ਫੌਜੀ ਵੀਰਾਂ ਲਈ ਖਾਸ ਪ੍ਰੋਗਰਾਮ ਸਰਫਰੋਸ਼ ਦਾ। ਦੁਪਹਿਰ 2:30 ਹਾਜ਼ਰ ਹੋਵਾਂਗੇ ਲੈ ਕੇ ਪ੍ਰੋਗਰਾਮ ਹਾਸਿਆਂ ਦੇ ਗੋਲ ਗੱਪੇ। ਬਾਅਦ ਦੁਪਹਿਰ 3 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਤੁਸੀਂ ਆਨੰਦ ਮਾਣੋਗੇ ਕੌਮੀ ਸੇਵਾ ਵਿਵਿਧ ਭਾਰਤੀ ਦੇ ਪ੍ਰਸਾਰਣ ਦਾ। ਸ਼ਾਮ 5:02 'ਤੇ ਸਮਾਂ ਹੋਵੇਗਾ ਜੀ ਪ੍ਰੋਗਰਾਮ ਗੱਲਾਂ 'ਚੋਂ ਗੱਲ ਦਾ। ਸ਼ਾਮ 5:30 ਕਿਸਾਨ ਵੀਰਾਂ ਅਤੇ ਬੀਬੀਆਂ ਦਾ ਖਾਸ ਪ੍ਰੋਗਰਾਮ ਕਿਸਾਨ ਵਾਣੀ ਲੈ ਕੇ ਹਾਜ਼ਰ ਹੋਵਾਂਗੇ। ਅੱਜ ਦੇ ਇਸ ਪ੍ਰੋਗਰਾਮ ਵਿੱਚ ਤੁਸੀਂ ਸੁਣੋਗੇ

ਕੇਂਦਰ ਸਰਕਾਰ ਦੀਆਂ ਕਿਸਾਨਾਂ ਲਈ ਸਕੀਮਾਂ। ਸ਼ਾਮ 6:30 ਵਜੇ ਪੇਸ਼ ਕਰਾਂਗੇ ਜੀ ਨੌਜਵਾਨ ਭੈਣਾਂ ਅਤੇ ਵੀਰਾਂ ਦਾ ਰੋਜ਼ਾਨਾ ਪ੍ਰੋਗਰਾਮ ਫਿਬਕਿਊਲ। ਸ਼ਾਮ 7:10 'ਤੇ ਤੁਸੀਂ ਸੁਣੋਗੇ ਖਾਸ ਪ੍ਰੋਗਰਾਮ। ਇਹ ਪ੍ਰੋਗਰਾਮ ਹੋਏਗਾ ਜੀ ਦੁਭਾਸ਼ੀ ਵਿੱਚ। ਇਸ ਪ੍ਰੋਗਰਾਮ ਤਹਿਤ ਤੁਸੀਂ ਸੁਣੋਗੇ ਸਰਕਾਰ ਦੇ 12 ਸਾਲ ਦੇ ਪੂਰੇ ਹੋਣ ਦੇ ਸੰਬੰਧ ਵਿੱਚ ਇੱਕ ਖਾਸ ਪ੍ਰੋਗਰਾਮ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਅਤੇ ਜਿਹੜੀਆਂ ਖਬਰਾਂ ਤੁਸੀਂ ਪਹਿਲਾਂ 7:30 ਸੁਣਦੇ ਸੀ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ, ਉਹੀ ਖਬਰਾਂ ਤੁਸੀਂ ਸੁਣੋਗੇ ਜੀ ਸ਼ਾਮ 7:00 ਪੰਜਾਬੀ 'ਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਸ਼ਾਮ 7:40 'ਤੇ ਤੁਸੀਂ ਸੁਣੋਗੇ ਪ੍ਰੋਗਰਾਮ ਸ਼ਾਮ ਸੁਹਾਣੀ। ਰੇਡੀਓ ਓਪੀਟੀ ਦਾ ਸਮਾਂ ਹੋਏਗਾ ਜੀ ਰਾਤ 8:15 ਦਾ। ਇਸ ਪ੍ਰੋਗਰਾਮ ਤਹਿਤ ਤੁਸੀਂ ਸੁਣੋਗੇ ਯੋਗ ਨੂੰ ਅਪਣਾਓ ਰੋਗ ਨੂੰ ਭਜਾਓ। ਇਸ ਵਿਸ਼ੇ 'ਤੇ ਗੱਲਬਾਤ ਕਰਨਗੇ ਗੁਰੂ ਕਿਰਨਜੋਤ ਕੌਰ ਅਤੇ ਇਹਨਾਂ ਨਾਲ ਗੱਲਬਾਤ ਕਰਨਗੇ ਮਨਦੀਪ ਕੌਰ। ਰਾਤ 9:00 ਤੋਂ ਲੈ ਕੇ 10:00 ਤੱਕ ਤੁਸੀਂ ਸੁਣੋਗੇ ਕੌਮੀ ਸੇਵਾ ਵਿਵਿਧ ਭਾਰਤੀ ਦੇ ਪ੍ਰਸਾਰਣ, ਅਤੇ ਰਾਤ 10:00 ਦਾ ਸਮਾਂ ਹੋਵੇਗਾ ਜੀ ਪੰਜਾਬੀ ਗੀਤਾਂ ਨਾਲ ਸਜਿਆ ਪ੍ਰੋਗਰਾਮ ਪੰਜਾਬੀ ਤੜਕਾ ਦਾ, ਅਤੇ ਰਾਤ 10:30 ਤੁਸੀਂ ਸੁਣੋਗੇ ਹਿੰਦੀ ਪੁਰਾਣੇ ਹਿੰਦੀ ਫਿਲਮੀ ਗੀਤਾਂ ਨਾਲ ਸਜਿਆ ਪ੍ਰੋਗਰਾਮ ਰਜਨੀ ਗੰਧਾ। ਅੱਜ ਦੀ ਸਭਾ ਦੀ ਸਮਾਪਤੀ ਹੋਏਗੀ ਜੀ ਠੀਕ ਰਾਤ 11:10 'ਤੇ। ਇਹ ਸੀ ਸਾਡੇ ਅੱਜ ਦੇ ਪਟਿਆਲਾ ਕੇਂਦਰ ਤੋਂ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ।

0: ਕਵਿਤਾ ਆਓ ਸੁਣਦੇ ਹਾਂ ਇੱਕ ਖਾਸ ਗੱਲਬਾਤ।
1: ਭੈਣੋ, ਨਾਰੀ ਸਿਰਫ ਪਰਿਵਾਰ ਦੀ ਨੀਂਹ ਹੀ ਨਹੀਂ ਸਗੋਂ ਸਮਾਜ ਦੀ ਤਾਕਤ ਵੀ ਹੁੰਦੀ ਹੈ। ਇੱਕ ਔਰਤ ਆਪਣੀ ਜ਼ਿੰਦਗੀ ਦੇ ਵਿੱਚ ਕਈ ਭੂਮਿਕਾਵਾਂ ਨਿਭਾਉਂਦੀ ਹੈ, ਧੀ, ਭੈਣ, ਪਤਨੀ, ਮਾਂ ਅਤੇ ਇੱਕ ਕਾਮਯਾਬ ਪੇਸ਼ੇਵਰ ਵੀ। ਪਰ ਇਹਨਾਂ ਸਾਰੀਆਂ ਜ਼ਿੰਮੇਵਾਰੀਆਂ ਦੇ ਵਿਚਕਾਰ ਅਕਸਰ ਉਹ ਆਪਣੀ ਸਿਹਤ ਅਤੇ ਮਾਨਸਿਕ ਸ਼ਾਂਤੀ ਨੂੰ ਪਿੱਛੇ ਛੱਡ ਦਿੰਦੀ ਹੈ। ਅੱਜ ਦੀਆਂ ਮਹਿਲਾਵਾਂ ਨੂੰ ਤਣਾਅ, ਹਾਰਮੋਨਲ ਅਸੰਤੁਲਨ, ਮਹਾਂਵਾਰੀ ਨਾਲ ਜੁੜੀਆਂ ਸਮੱਸਿਆਵਾਂ, ਪਿੱਠ ਦਰਦ, ਮੋਟਾਪਾ, ਥਾਇਰੋਇਡ, ਗਰਭ ਅਵਸਥਾ ਦੌਰਾਨ ਚੁਣੌਤੀਆਂ ਅਤੇ ਮੀਨੋਪੌਜ਼ ਵਰਗੀਆਂ ਕਈ ਸਿਹਤ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਕੀ ਯੋਗ ਇਹਨਾਂ ਸਮੱਸਿਆਵਾਂ ਦਾ ਹੱਲ ਕਰ ਸਕਦਾ ਹੈ? ਔਰਤਾਂ ਲਈ ਯੋਗ ਅਤੇ ਢੇਰ ਸਾਰੇ ਇਸ ਤਰ੍ਹਾਂ ਦੇ ਹੀ ਸਵਾਲਾਂ ਨਾਲ ਮੈਂ ਹਾਜ਼ਰ ਹਾਂ ਜੀ ਆਕਾਸ਼ਵਾਣੀ ਸਟੂਡੀਓ ਦੇ ਵਿੱਚ ਅੱਜ ਦੇ ਮਹਿਮਾਨ ਦੇ ਨਾਲ ਉਹਨਾਂ ਸਵਾਲਾਂ ਦੇ ਜਵਾਬ ਜਾਣਨ ਦੇ ਲਈ। ਸਾਡੇ ਨਾਲ ਮੌਜੂਦ ਨੇ ਮਨਪ੍ਰੀਤ ਕੌਰ ਸੰਧੂ, ਯੋਗ ਗੁਰੂ।
2: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।
1: ਸਤਿ ਸ਼੍ਰੀ ਅਕਾਲ ਯੋਗ ਗੁਰੂ ਮਨਪ੍ਰੀਤ ਜੀ, ਸਭ ਠੀਕ ਠਾਕ ਜੀ?
2: ਸਭ ਵਧੀਆ, ਬਹੁਤ ਵਧੀਆ।
1: ਸਭ ਤੋਂ ਪਹਿਲਾਂ ਤੁਸੀਂ ਆਪਣੇ ਬਾਰੇ ਅਤੇ ਯੋਗ ਦੇ ਖੇਤਰ ਵਿੱਚ ਤੁਹਾਡੇ ਸਫ਼ਰ ਬਾਰੇ ਸਾਡੀਆਂ ਭੈਣਾਂ ਨੂੰ ਦੱਸੋ।
2: ਮੇਰੀ ਕੁਆਲੀਫਿਕੇਸ਼ਨ ਹੈ BSc BEd। ਉਸ ਤੋਂ ਬਾਅਦ ਜਿਵੇਂ ਮੇਰਾ ਵਿਆਹ ਹੋ ਕੇ ਮੇਰਾ ਸਹੁਰਾ ਘਰ ਸੀਗਾ ਲਹਿਰਾ ਗਾਗਾ ਚ।
1: ਅੱਛਾ ਜੀ।
2: ਤੇ ਬੱਚਿਆਂ ਤੋਂ ਬਾਅਦ ਘਰ ਦੀਆਂ ਜ਼ਿੰਮੇਵਾਰੀਆਂ ਚ ਰੁੱਝ ਗਏ
1: ਜੀ।
2: ਫਿਰ ਥੋੜਾ ਬੱਚੇ ਵੱਡੇ ਹੋਏ ਤੇ ਉਹਨਾਂ ਦੀ ਸਟੱਡੀ ਲਈ ਸੋਚਿਆ ਕਿ ਚੰਗੇ ਸ਼ਹਿਰ ਦੇ ਵਿੱਚ ਮੂਵ ਕੀਤਾ ਜਾਏ ਤੇ ਉੱਥੇ ਜਾ ਕੇ ਬੱਚਿਆਂ ਨੂੰ ਪੜ੍ਹਾਇਆ ਜਾਏ। ਫਿਰ ਅਸੀਂ ਪਟਿਆਲੇ ਜਿਵੇਂ ਮੂਵ ਕਰ ਗਏ।
1: ਹਾਂਜੀ।
2: ਤੇ ਪਟਿਆਲੇ ਮੂਵ ਕਰਨ ਤੋਂ ਬਾਅਦ ਜਿਵੇਂ ਬੱਚੇ ਥੋੜੇ ਵੱਡੇ ਹੋ ਗਏ, ਫਿਰ ਮੈਨੂੰ ਲੱਗਾ ਕਿ ਮੈਂ ਪਿੱਛੋਂ ਫ੍ਰੀ ਹਾਂ, ਮੈਂ ਕੁਛ ਆਪਣੇ ਆਪ ਲਈ ਕੁਛ ਕਰਨਾ ਚਾਹੀਦਾ ਮੈਨੂੰ, ਕਿ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ
1: ਜੀ,
2: ਤੇ ਆਪਣੇ ਬਾਰੇ ਕੁਛ ਸੋਚਣਾ ਚਾਹੀਦਾ, ਫਿਊਚਰ ਬਾਰੇ ਕੁਛ ਸੋਚਣਾ ਚਾਹੀਦਾ। ਮੇਰੇ ਹਸਬੈਂਡ ਨੇ ਇਹਦੇ ਵਿੱਚ ਮੇਰਾ ਬੜਾ ਸਾਥ ਦਿੱਤਾ।
1: ਅੱਛਾ।
2: ਫਿਰ ਅਸੀਂ ਪੰਜਾਬੀ ਯੂਨੀਵਰਸਿਟੀ ਗਏ, ਉੱਥੇ ਚੈੱਕ ਕੀਤਾ ਕਿ ਕੀ ਕਰ ਸਕਦੇ ਹਾਂ। ਫਿਰ ਯੋਗਾ ਦਾ ਮੈਨੂੰ ਪਤਾ ਚੱਲਿਆ ਕਿ ਪੋਸਟ ਗ੍ਰੈਜੂਏਸ਼ਨ ਡਿਪਲੋਮਾ ਪੰਜਾਬੀ ਯੂਨੀਵਰਸਿਟੀ ਤੋਂ ਹੁੰਦਾ ਹੈ।
1: ਅੱਛਾ ਜੀ।
2: ਤੇ ਉੱਥੇ ਯੂਨੀਵਰਸਿਟੀ ਤੋਂ ਅਸੀਂ ਫੋਰਮ ਭਰ ਕੇ ਆਏ, ਫਿਰ ਯੋਗ ਦੇ ਵਿੱਚ ਡਿਪਲੋਮਾ ਕੀਤਾ।
1: ਯੋਗ ਚ ਤੁਹਾਡੀ ਪਹਿਲਾਂ ਤੋਂ ਹੀ ਰੁਚੀ ਸੀ?
2: ਜੀ, ਮੇਰਾ ਰੁਝਾਨ ਯੋਗ ਵੱਲ ਹੈਗਾ ਸੀ। ਮੈਨੂੰ ਆਯੁਰਵੇਦ ਦਾ ਮਤਲਬ ਚੰਗਾ ਲੱਗਦਾ ਸੀ ਕਿ ਇੱਕ ਸਾਤਵਿਕ ਜੀਵਨ ਜੀਣਾ, ਆਯੁਰਵੇਦ ਵੱਲ ਮੇਰਾ ਰੁਝਾਨ, ਯੋਗ ਵੱਲ ਮੇਰਾ ਰੁਝਾਨ ਪਹਿਲਾਂ ਤੋਂ ਹੀ ਸੀ। ਤੇ ਫਿਰ ਜਦੋਂ ਮੈਨੂੰ ਮੌਕਾ ਮਿਲਿਆ ਤਾਂ ਮੈਂ ਉਹਨੂੰ ਅੱਗੇ ਆਪਣਾ ਫਿਊਚਰ ਵੱਲ ਸੋਚਿਆ, ਫਿਊਚਰ ਬਣਾਉਣ ਬਾਰੇ।
1: ਜੀ
2: ਹਾਂਜੀ।
1: ਯੋਗ ਗੁਰੂ ਮਨਪ੍ਰੀਤ ਕੌਰ ਸੰਧੂ, ਦੱਸ ਦਈਏ ਭੈਣੋ, ਇਹ ਖਾਸ ਕਰਕੇ ਭੈਣਾਂ ਦੇ ਲਈ ਵਿਸ਼ੇਸ਼ ਯੋਗ ਸਟੂਡੀਓ ਚਲਾ ਰਹੇ ਨੇ ਪਿਛਲੇ 2 ਸਾਲਾਂ ਤੋਂ, ਤੇ ਕਿੰਨੀਆਂ ਕੁ ਭੈਣਾਂ ਜਾਂ ਔਰਤਾਂ ਤੁਹਾਡੇ ਸਟੂਡੀਓ ਚ ਆਉਂਦੀਆਂ ਨੇ ਯੋਗ ਸਿੱਖਣ ਲਈ?
2: ਪਿਛਲੇ 2 ਸਾਲ ਤੋਂ ਕਾਫੀ 70-80 ਲੇਡੀਜ਼ ਜਿਹੜੀਆਂ ਹੈਗੀਆਂ ਨੇ ਕਿ ਉਹ ਯੋਗ ਕਰਨ ਆਉਂਦੀਆਂ ਨੇ। ਮਤਲਬ ਟਾਈਮ ਟੂ ਟਾਈਮ ਹਨਾ ਚੇਂਜ ਹੁੰਦੇ ਰਹਿੰਦੇ ਨੇ, ਤੇ ਪਰ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਜਿਹੜਾ ਯੋਗ ਤੋਂ ਬਾਅਦ ਬਦਲਾਵ ਹੈ ਉਹ ਆਪ ਆ ਕੇ ਦੱਸਦੇ ਨੇ ਕਿ ਅਸੀਂ ਯੋਗ ਤੋਂ ਬਾਅਦ ਇਹ ਚੀਜ਼ਾਂ ਆਪਣੇ ਆਪ ਦੇ ਵਿੱਚ ਚੇਂਜ ਨੋਟ ਕੀਤਾ। ਕਿਉਂਕਿ ਅੱਜ ਦੀ ਜਿਹੜੀ ਲਾਈਫ ਹੈ ਔਰਤਾਂ ਲਈ ਆਸਾਨ ਨਹੀਂ ਹੈ। ਉਹ ਮਲਟੀ ਟਾਸਕਿੰਗ ਕਰਦੀਆਂ ਨੇ, ਘਰ ਵੀ ਸੰਭਾਲਣਾ, ਆਫਿਸ ਵੀ ਜਾਣਾ, ਡਿਊਟੀਜ਼ ਵੀ ਕਰਨੀਆਂ ਬੱਚਿਆਂ ਨੂੰ, ਉਹਨਾਂ ਨੂੰ ਜਿਹੜਾ ਮਲਟੀ ਟਾਸਕਿੰਗ ਦੇ ਵਿੱਚ ਸਟ੍ਰੈਸ ਹੈ ਉਹ ਸਟ੍ਰੈਸ ਨੂੰ ਯੋਗ ਦੂਰ ਕਰਦਾ, ਜਾਂ ਫਿਰ ਸਿਹਤ ਸੰਬੰਧੀ ਇੰਟਰਨਲੀ ਵਰਕ ਕਰਦਾ ਯੋਗ। ਵੈਸੇ ਕਹਿ ਦਿੰਦੇ ਆ ਕਿ ਯੋਗ ਜਿਹੜਾ ਸਲੋ ਪ੍ਰੋਸੈਸ ਹੈ, ਮਤਲਬ ਜਦੋਂ ਤੱਕ ਨਹੀਂ ਸੀ ਅਪਣਾਇਆ ਤਾਂ ਉਦੋਂ ਮੈਨੂੰ ਵੀ ਇਹੀ ਲੱਗਦਾ ਸੀ ਕਿ ਮੇ ਬੀ ਸ਼ਾਇਦ ਹਨਾ ਸਲੋ ਪ੍ਰੋਸੈਸ ਹੈ। ਪਰ ਜਦੋਂ ਆ ਕੇ ਉਹਨਾਂ ਨੇ ਦੱਸਣਾ ਕਿ ਸਾਨੂੰ ਵਿਦ ਇਨ 15 ਡੇਜ਼, ਵਿਦ ਇਨ 20 ਡੇਜ਼, ਕਿ ਮਤਲਬ ਇਹ ਚੇਂਜਿਸ ਸਾਨੂੰ ਆਪਣੀ ਸਰੀਰ ਦੇ ਵਿੱਚ ਦਿਖ ਰਹੇ ਨੇ, ਤਾਂ ਬੜਾ ਮਤਲਬ ਖੁਦ ਵੀ ਅਚੰਭਿਤ ਹੋਣਾ ਕਿ ਸਹੀ ਚ ਇੰਨੀ ਛੇਤੀ ਰਿਜ਼ਲਟ ਆਉਂਦੇ ਨੇ। ਪਰ ਹੁਣ ਮਤਲਬ ਐਕਸਪੀਰੀਅੰਸ ਹੋ ਗਿਆ ਇਸ ਚੀਜ਼ ਦਾ ਕਿ ਸੱਚੀ ਚ ਰਿਜ਼ਲਟ ਮਿਲਦੇ ਨੇ।
1: ਬਿਲਕੁਲ, ਗੁਰੂ ਚੰਗਾ ਮਿਲ ਜਾਏ ਤਾਂ ਰਿਜ਼ਲਟ ਤਾਂ ਆਪਣੇ ਆਪ ਚੰਗੇ ਹੋਣਗੇ।
2: ਉਹ ਤਾਂ
1: ਜੀ, ਮਹਿਲਾਵਾਂ ਦੇ ਸਿਹਤ ਦੇ ਲਈ ਯੋਗ ਤੁਸੀਂ ਕਹਿ ਰਹੇ ਹੋ ਕਿ ਬਹੁਤ ਮਹੱਤਵਪੂਰਨ ਹੈ ਤੇ ਰਿਜ਼ਲਟਸ ਵੀ ਮਿਲਦੇ ਨੇ। ਸੋ ਜਿਹੜੀਆਂ ਮਹਿਲਾਵਾਂ ਦੀਆਂ ਸਿਹਤ ਨਾਲ ਸੰਬੰਧਿਤ ਸਮੱਸਿਆਵਾਂ ਨੇ, ਜਿਵੇਂ ਕਿ ਪਹਿਲਾਂ ਆਪਾਂ ਗੱਲ ਕਰ ਲਈਏ ਪੀਰੀਅਡਸ ਦੀ, ਮਹਾਂਵਾਰੀ ਦੀ, ਬਹੁਤ ਸਾਰੀ ਲੜਕੀਆਂ ਨੂੰ, ਮਹਿਲਾਵਾਂ ਨੂੰ ਮਹਾਂਵਾਰੀ ਦੌਰਾਨ ਦਰਦ, ਕਮਜ਼ੋਰੀ ਤੇ ਕਈ ਵਾਰ ਅਨਿਯਮਿਤ ਪੀਰੀਅਡਸ ਦੀ ਸਮੱਸਿਆ ਰਹਿੰਦੀ ਹੈ। ਕੀ ਯੋਗ ਇਸ ਦੇ ਵਿੱਚ ਮਦਦ ਕਰ ਸਕਦਾ?
2: ਜੀ ਜ਼ਰੂਰ, ਬਿਲਕੁਲ। ਮੈਂ ਪਹਿਲਾਂ ਵੀ ਦੱਸਿਆ ਕਿ ਯੋਗਾ ਜਿਹੜਾ ਇੰਟਰਨਲੀ ਵਰਕ ਕਰਦਾ, ਆਪਣੇ ਔਰਗਨਸ ਦੇ ਉੱਤੇ ਵਰਕ ਕਰਦਾ। ਯੋਗਾ ਦੇ ਵਿੱਚ ਜਿਹੜੇ ਆਸਨਸ ਨੇ ਉਹ ਇੱਕ ਬਿਮਾਰੀ ਲਈ ਅਲੱਗ ਅਲੱਗ ਆਸਨ ਨੇ। ਉਹਦੇ ਪਿੱਛੇ ਕੀ ਰੀਜ਼ਨ ਹੈ ਕਿ ਮਤਲਬ ਉਹ ਜਿਹੜੇ ਆਪਾਂ ਆਸਨ ਕਰਾਂਗੇ ਉਹਨੇ ਉਸੇ ਬੋਡੀ ਔਰਗਨ ਤੇ, ਬੋਡੀ ਪਾਰਟ ਤੇ ਜਾ ਕੇ ਵਰਕ ਕਰਨਾ, ਬਲੱਡ ਸਰਕੂਲੇਟ ਨੂੰ ਬੈਟਰ ਕਰਨਾ। ਬਲੱਡ ਸਰਕੂਲੇਸ਼ਨ ਜਦੋਂ ਬੈਟਰ ਹੋ ਗਿਆ ਤਾਂ ਓਬਵੀਅਸਲੀ ਜਿਹੜੀਆਂ ਪ੍ਰੋਬਲਮ ਹੈ ਉਹ ਠੀਕ ਹੋਣਗੀਆਂ। ਹੁਣ ਆਪਾਂ ਗੱਲ ਕਰ ਰਹੇ ਹਾਂ ਮਹਾਂਵਾਰੀ ਸੰਬੰਧੀ ਜਿਹੜੀਆਂ ਪ੍ਰੋਬਲਮਸ ਨੇ, ਇਹ ਕੀ ਹੈ, ਅੱਜ ਦਾ ਜਿਹੜਾ

ਦੇਣਾ, ਫਿਰ ਲੰਬਾ ਸਾਹ ਭਰਨਾ, ਲੰਬਾ ਸਾਹ ਭਰਨ ਤੋਂ ਬਾਅਦ ਫਿਰ ਸਾਊਂਡ ਕਰਨਾ ਹੂੰ, ਜਿਵੇਂ ਭਵਰੇ ਦੀ ਆਵਾਜ਼ ਹੁੰਦੀ ਹੈ, ਭਰਾਮਰੀ ਮੀਨਸ ਭਵਰੇ ਦੀ ਆਵਾਜ਼ ਕਰਨੀ ਹੈ, ਇੱਕ ਵਾਰੀ ਸੁਣੋ।

0: करना पैंदा है। और खास करके अजकल पोस्टपार्टम डिप्रेशन बहुत चल रहा है, योगा इस समय किवें मददगार रहेगा साडियां भैणां लई?
1: मैं उही कहांगी कि इहदे विच प्राणायाम बहुत मददगार होएगा।
0: ठीक
1: जदों
0: है।
1: तुसी प्रेगनेंसी तो बाद एकदम आपां हार्ड एक्सरसाइज नहीं कर सकते, योगा
0: जी
1: दे आसन्स डिफिकल्ट नहीं कर सकते, तो उस समय प्राणायाम बड़े मददगार साबित हुंदे ने। जे
0: जी
1: अनुलोम विलोम करने हाँ तां ओह बहुत मददगार हुंदा है, स्ट्रेस नहीं होण दिंदा, एनजाइटी नहीं होण दिंदा, ते
0: ओके।
1: जिहड़ा अनुलोम विलोम है ओह वेट नूं भी मैनेज करदा है,
0: अच्छा जी।
1: नाल ही वेट मैनेज होएगा, स्ट्रेस नहीं होएगा। ते बाकी योग दे थोड़े थोड़े आसन भी उस टाइम स्टार्ट कर सकते ने
0: ठीक है जी।
1: पोस्टपार्टम बच्चे दी डिलीवरी तो बाद,
0: मतलब पोस्टपार्टम डिप्रेशन जो है वो असी
1: प्राणायाम राही ठीक कर
0: कर
1: सकने हैं।
0: सकते हैं। महावारी तो बाद एक गर्भ अवस्था आंदी है, और गर्भ अवस्था तो बाद आंदा है मीनोपोज। मीनोपोज तो जरूर आवांगे, लेकिन ये मीनोपोज ते गर्भ अवस्था के दरम्यान जो एक औरत दी लाइफ होंदी है, बहुत कुछ चल रही होंदी है। बच्चों के स्कूल्स, बच्चों की असाइनमेंट्स, फिर एक अपनी जिंदगी, एक घरेलू जिंदगी, फिर जॉब ते भी अपने आप नूं प्रूव करना है कि हाँ मैं बहुत वर्क हार्ड कर रही हाँ। उस दरम्यान मैनू लगता है कि एंगजाइटी, स्ट्रेस, बीपी, बैक पेन, थायराइड, सर्वाइकल, हर तरह की समस्या जो है शरीर नूं आउंदी है, इन्हां सारियां दा इको इक हल योग दे जरिए हो सकदा है
1: जी मैं
0: जी।
1: कहांगी कि योग दे जरिए पूरा तुसी पूरी बॉडी नू दोबारा तो रिकवर कर सकते हो, जिन्हियां
0: जी
1: भी प्रॉब्लम्स आईयां ने वो सारियां ठीक कर सकते हो।
0: जी
1: समा जरूर लगेगा प्रॉब्लम दे अकॉर्डिंग कि किन्नी तुहानू प्रॉब्लम किन्नी वध चुकी है,
0: जी
1: क्योंकि इस लई कहिंदे आ कि आपां शुरू तो ही योग दे नाल जुड़िए। योग कोई
0: हाँ
1: कसरत या एक्सरसाइज नहीं, ये लाइफ स्टाइल होना चाहिए है।
0: जी।
1: इनू लाइफ स्टाइल बना के हमेशा, मतलब मैं कहांगी जिदे कोल नहीं भी समा, वो 20-25 मिनट का समा रोजाना अपने लिए कड्ढे
0: जी
1: ते योग दे नाल जुड़े। थोड़ा थोड़ा योग जरूर करना चाहिए है रोजाना जिंदगी दे विच, फिर ये वालियां प्रॉब्लम्स कदी आनगियां ही नहीं जिंदगी दे
0: जी
1: विच।
0: पर गल कर रहे से थायराइड थी, इदे लई कोई खास आसन?
1: हाँ जी, थायराइड लिए खास जेड़ा आसन है वो है सर्वांग आसन, मत्स्य आसन।
0: जी
1: इहदे नाल की हुंदा है कि गले दे विच दबाव पैंदा है, गले नूं आपां थोड़ा जा स्ट्रेच करने आ,
0: हाँ जी।
1: लाइक सिंह आसन हो गया। इन्हां दे ये थायराइड लिए बहुत ही वधिया आसन ने।
0: अच्छा जी।
1: हाँ जी, क्योंकि थायराइड जेड़ा ग्लैंड है अपना, ओदी एक तरह दी ओनू दबाव पैंदा है, तां ओह हारमोन सिक्रेट करदा है जिहदे नाल
0: जी
1: थायराइड बैलेंस हुंदा है।
0: ठीक है।
1: इक थायराइड लिए बड़ा ही अच्छा प्राणायाम है, वो है उज्जयी प्राणायाम।
0: अच्छा
1: उज्जयी
0: जी।
1: प्राणायाम बहुत ही वधिया, ओशन ब्रीद कहंदे ने ओनू,
0: अच्छा जी,
1: थायराइड लिए बहुत ही लाभकारी
0: की
1: हैगा।
0: दस सकते हो किवें हुंदा है?
1: हाँ जी, इहनू आपां कर सकने हैं, गले नू टाइट करना है, गले नू टाइट करदे होए इनहेल करना है। इनहेल जदों आपां करांगे ओहदे गले चो ना आवाज निकलेगी, मैं एक बारी करके दिखानी हां।
0: बिल्कुल।
1: जदों ये
0: पूरा गले ते जोर पाना है
1: जोर
0: ना?
1: पाना है, गला आपस दे विच एक तरह दा रब
0: हाँ
1: होएगा,
0: जी
1: जदों
0: जी जी
1: रब होएगा तां ओह एक्टिवेट होएगा, जदों
0: जी
1: एक्टिवेट होया तां ओह वर्क करना स्टार्ट कर देगा जेड़ा ओह पहला तो नहीं कर रहा सी।
0: ते बीपी हर घर दी समस्या है, डायबिटीज हर घर दी समस्या है, इहदा कोई हल खास आसन?
1: जिवें डायबिटीज़ लई बड़ा ही अच्छा आसन है अर्धमस्तेंद्र आसन, पश्चिमोत्तान आसन।
0: अच्छा।
1: हाँ जी, इहदे नाल की है मंडूक आसन, इहदे नाल आपां जिहड़ी पैनक्रियाज है
0: जी जी जी
1: इंसुलिन प्रोड्यूस करदा है, जिहड़ा पैनक्रियाज नूं आपां एक वारी ओहदे विच ब्लड सर्कुलेशन जाए लाइक रोक दिंदे आ, जदों आसन दे विच हुंदे आ ओहनूं मतलब ब्लड सर्कुलेशन रुक जांदा है।
0: ठीक है।
1: जदों किसे चीज़ दा आपां कोई चीज़ पाइप है अगों बंद कर दांगे,
0: प्रेशर बनेगा।
1: प्रेशर बनेगा, जदों छड्डांगे एकदम प्रेशर दे नाल उत्थे कोई चीज़ आएगी,
0: समझ गए।
1: तां जिहड़ी पुरानी जेहड़ा वह प्रॉपर वर्क नहीं कर रहा तां ओह हौली हौली कम करना शुरू कर देगा, इंसुलिन नहीं प्रोड्यूस कर
0: जी।
1: रहा तां ओह हौली हौली अपना की है कि इंसुलिन बनना शुरू हो जाएगा।
0: मनप्रीत जी, की जो लोग इंसुलिन दा टीका लगा रहे ने उन्हां लई इह योग आसन कारगर है?
1: जी कारगर है, मेरे को एवें दे कई एग्जाम्पल ने कि जो सवेरे शाम इंजेक्शन लै के ही
0: इंसुलिन
1: खाना
0: इंजेक्ट
1: खाते
0: कर
1: सी।
0: रहे
1: हाँ
0: ने
1: जी,
0: जी।
1: इंसुलिन इंजेक्ट कर रहे सी, हौली हौली उन्हां दी पहला डोज घट गई,
0: अच्छा
1: डोज
0: जी
1: घटन तो बाद फिर वो टैबलेट ते आ गए,
0: ठीक
1: ते
0: है।
1: हुण हौली हौली उन्हां दी ਟੈਬਲੇਟ ਵੀ ਜਿਹੜੀ ਹੈ ਘੱਟ ਹੋ ਰਹੀ ਹੈ,
0: ਮਤਲਬ ਇੰਨਾ ਜ਼ਿਆਦਾ ਕਾਰਗਰ ਹੈ ਕਿ ਬਿਲਕੁਲ ਜੜੋਂ ਖਤਮ ਕਰ ਰਿਹਾ ਹੈ,
1: ਜੜੋਂ ਖਤਮ। ਪਰ ਇਹਦੇ ਵਿੱਚ ਫਿਰ ਤੋਂ ਮੈਂ ਇੱਕ ਵਾਰੀ ਕਹਾਂਗੀ ਕਿ ਕੰਟੀਨਿਊਟੀ ਜ਼ਰੂਰੀ ਹੈ,
0: ਕੰਸਿਸਟੈਂਸੀ, ਕੰਟੀਨਿਊਟੀ।
1: ਹਾਂਜੀ, ਕਿ ਮਤਲਬ ਇਹ ਨਹੀਂ ਹੈ ਕਿ ਆਪਾਂ ਇੱਕ ਮਹੀਨਾ ਕਰ ਲਿਆ ਜੀ ਸਾਨੂੰ ਇੰਨਾ ਫਰਕ ਪੈ ਗਿਆ ਹੁਣ ਅੱਗੇ ਜ਼ਰੂਰਤ ਨਹੀਂ ਹੈ। ਜਾਂ
0: ਦੇਖੋ ਭੈਣੋ, ਚਾਹੇ ਸ਼ੂਗਰ ਦੀ ਗੱਲ ਕਰ ਲਈਏ, ਚਾਹੇ ਅਸੀਂ ਬੀਪੀ ਦੀ ਗੱਲ ਕਰ ਲਈਏ, ਥਾਇਰੋਇਡ ਦੀ ਗੱਲ ਕਰ ਲਈਏ, ਜਦੋਂ ਅਸੀਂ ਦਵਾਈ ਲੈਣ ਤੇ ਆਉਂਦੇ ਹਾਂ ਤਾਂ ਫਿਰ ਅਸੀਂ ਕਹਿੰਦੇ ਹਾਂ ਇਹ ਤਾਂ ਸਾਨੂੰ ਗੋਲੀ ਨਾ ਲਾਈਫ ਲੌਂਗ ਲੱਗੀ ਹੋਈ ਹੈ, ਲੇਕਿਨ ਜਦ ਆਸਣ ਦੀ ਗੱਲ ਆਉਂਦੀ ਹੈ ਫਿਰ ਸਾਨੂੰ ਲੱਗਦਾ ਬਸ 3-4 ਮਹੀਨੇ ਕਰ ਲਿਆ ਬਹੁਤ ਹੈ ਹੁਣ ਠੀਕ ਹੋ ਗਏ ਹਾਂ।
1: ਹਾਂਜੀ,
0: ਸੋ ਗੋਲੀ ਨਾਲੋਂ ਬੈਟਰ ਹੈ ਕਿ ਰੋਜ਼ਾਨਾ ਇਹ ਆਸਣ ਕਰ ਲਈਏ ਨਾ।
1: ਹਾਂਜੀ ਹਾਂਜੀ,
0: ਤੇ ਫਿਰ ਗੋਲੀਆਂ ਤੋਂ ਛੁਟਕਾਰਾ, ਟੀਕਿਆਂ ਤੋਂ ਛੁਟਕਾਰਾ ਮਿਲ ਹੀ ਜਾਏਗਾ,
1: ਮਿਲ ਜਾਏਗਾ। ਨਾਲੇ ਹੈਲਥੀ ਲਾਈਫ ਸਟਾਈਲ, ਗੋਲੀ ਖਾ ਕੇ ਵੀ ਆਪਾਂ ਤੰਦਰੁਸਤ
0: ਨਹੀਂ ਆ,
1: ਤੰਦਰੁਸਤ ਨਹੀਂ ਆ, ਆਪਾਂ ਬਿਮਾਰ ਆ। ਪਰ ਜਦੋਂ ਆਪਾਂ ਯੋਗਾ ਕਰਦੇ ਹਾਂ ਆਪਾਂ ਤੰਦਰੁਸਤ ਵੀ ਆ, ਐਕਟਿਵ ਵੀ ਆ, ਆਪਾਂ ਆਪਣੇ ਰੋਜ਼ਾਨਾ ਜ਼ਿੰਦਗੀ ਬੜੇ ਖੁਸ਼ ਹੋ ਕੇ ਜਿੰਨੇ ਆ ਕਿ ਕਿਤੇ ਵੀ ਆ ਜਾ ਸਕਦੇ ਹਾਂ, ਕੋਈ ਪ੍ਰੋਬਲਮ ਨਹੀਂ ਹੈ। ਜਦੋਂ ਆਪਾਂ ਬਿਮਾਰੀ ਤੋਂ ਗ੍ਰਸਤ ਹਾਂ ਤਾਂ ਆਪਣੀ ਜ਼ਿੰਦਗੀ ਉੱਥੇ ਹੀ ਕੁਛ ਕੁ ਏਰੀਏ 'ਚ ਸੀਮਿਤ ਹੋ ਜਾਂਦੀ ਹੈ ਕਿ ਆਪਾਂ ਟਰੈਵਲ ਨਹੀਂ ਕਰਨਾ, ਬਾਹਰ ਜਾਵਾਂਗੇ ਤਾਂ ਪ੍ਰੋਬਲਮ ਆਏਗੀ। ਇਸ ਕਰਕੇ ਯੋਗਾ ਨਾਲ ਜਦੋਂ ਆਪਾਂ ਜੁੜਨੇ ਹਾਂ, ਯੋਗ ਕਰਨੇ ਹਾਂ, ਤਾਂ ਆਪਣੀ ਲਾਈਫ ਬੜੀ ਸੌਖੀ ਸੁਖਾਲੀ ਹੋ ਜਾਂਦੀ ਹੈ। ਜਿਹੜੇ ਜ਼ਿੰਦਗੀ ਦੇ ਵਿੱਚ ਉਤਾਰ ਚੜਾਵ ਆਉਂਦੇ ਨੇ ਉਹਨਾਂ ਨੂੰ ਸਹਿਣ ਦੀ ਸ਼ਮਤਾ ਮਿਲਦੀ ਹੈ, ਸ਼ਕਤੀ ਮਿਲਦੀ ਹੈ, ਅੰਦਰੋਂ ਆਪਾਂ ਪਾਵਰਫੁਲ ਬਣਾਉਂਦਾ ਹੈ ਯੋਗ।
0: ਬਿਲਕੁਲ। ਅੱਛਾ, ਆਪਾਂ ਬੀਪੀ ਦੀ ਗੱਲ ਕਰ ਰਹੇ ਹਾਂ, ਇਹ ਵੀ ਇੱਕ ਪ੍ਰੈਸ਼ਰ ਹੀ ਹੈ ਨਾ ਬਲੱਡ ਦਾ, ਜੋ ਕਿ ਸਾਡੀ ਨਾਲੀਆਂ ਤੱਕ ਜਾ ਰਿਹਾ, ਨਾੜੀਆਂ ਤੱਕ ਜਾ ਰਿਹਾ। ਅਤੇ ਕਿਸੇ ਦਾ ਬਲੱਡ ਪ੍ਰੈਸ਼ਰ ਤੇਜ਼ ਹੁੰਦਾ, ਹਾਈ ਕਹਿ ਦਿੰਦੇ ਹਾਂ, ਕਿਸੇ ਦਾ ਲੋਅ ਹੋ ਜਾਂਦਾ, ਇਸ ਨੂੰ ਬਲੱਡ ਪ੍ਰੈਸ਼ਰ ਨੂੰ ਸੰਤੁਲਿਤ ਬਣਾਉਣ ਦੇ ਲਈ ਕੁਛ ਯੋਗ ਆਸਣ ਦੱਸੋ।
1: ਹਾਂਜੀ, ਬਲੱਡ ਪ੍ਰੈਸ਼ਰ ਨੂੰ ਸੰਤੁਲਿਤ ਕਰਨ ਵਾਸਤੇ ਪ੍ਰਾਣਾਯਾਮ ਮੈਂ ਦੱਸਣਾ ਚਾਹਾਂਗੀ।
0: ਠੀਕ ਹੈ।
1: ਪ੍ਰਾਣਾਯਾਮ ਹੁੰਦੇ ਆ ਇੱਕ, ਅਨੁਲੋਮ ਵਿਲੋਮ ਆਪਾਂ ਕਰਦੇ ਹਾਂ। ਅਨੁਲੋਮ ਵਿਲੋਮ ਹੈ ਉਹ ਬੈਲੈਂਸ ਰੱਖਦਾ ਬੋਡੀ ਦੇ ਵਿੱਚ, ਉਹ ਰੂਟੀਨ ਦੇ ਵਿੱਚ ਆਪਾਂ ਕਰ ਸਕਦੇ ਹਾਂ। ਲੇਕਿਨ ਜਦੋਂ ਕਿਸੇ ਦਾ ਬਲੱਡ ਪ੍ਰੈਸ਼ਰ ਵਧਿਆ ਹੋਇਆ ਹੈ ਤਾਂ ਮੈਂ ਰੈਕਮੈਂਡ ਕਰਾਂਗੀ ਚੰਦਰਬੇਦੀ ਪ੍ਰਾਣਾਯਾਮ। ਚੰਦਰਬੇਦੀ ਪ੍ਰਾਣਾਯਾਮ ਕਿਵੇਂ ਕਰਨਾ ਹੈ, ਜਿਹੜੀ ਆਪਣੀ ਲੈਫਟ ਸਾਈਡ ਹੈ ਉਹ ਚੰਦਰ ਦੀ ਸਾਈਡ ਹੈ, ਠੰਡੀ ਹੈ। ਲੈਫਟ ਮਤਲਬ ਸਲੋ, ਰਾਈਟ ਮੀਨਸ ਫਾਸਟ, ਤੇਜ਼ ਸਾਈਡ ਹੈ। ਠੀਕ ਹੈ।
0: ਇੱਥੇ ਪਹਿਲਾਂ ਅਸੀਂ ਗੱਲ ਕਰ ਰਹੇ ਹਾਂ ਸਾਡੇ ਸਰੀਰ ਦਾ ਖੱਬਾ ਪਾਸਾ ਤੇ ਸੱਜਾ ਪਾਸਾ, ਨੱਕ ਦਾ ਖੱਬਾ ਪਾਸਾ ਤੇ ਨੱਕ ਦਾ
1: ਸੱਜਾ ਪਾਸਾ। ਜਿਹੜਾ ਸਰੀਰ ਦਾ ਖੱਬਾ ਪਾਸਾ ਹੈ ਉਹ ਸਲੋ ਹੈ, ਜਿਹੜਾ ਹੌਲੀ ਹੈ ਮਤਲਬ ਉਹ ਠੰਡਾ ਹੈ। ਤੇ ਆਪਾਂ ਬੋਡੀ ਨੂੰ ਕੀ ਕਰਨਾ, ਇਸ ਟਾਈਮ ਠੰਡਕ ਦੇਣੀ ਹੈ। ਜਦੋਂ ਬਲੱਡ ਪ੍ਰੈਸ਼ਰ ਹਾਈ ਹੈ ਤਾਂ ਬੋਡੀ ਦੇ ਵਿੱਚ ਆਲਰੇਡੀ ਗਰਮੀ ਵਧੀ ਹੋਈ ਹੈ, ਆਪਾਂ ਆਪਣੇ ਸਰੀਰ ਨੂੰ ਠੰਡਾ ਕਰਨਾ। ਉਹਦੇ ਲਈ ਕਿਤੇ ਵੀ ਬਹਿ ਕੇ ਆਰਾਮ ਨਾਲ ਬੈੱਡ ਤੇ ਬੈਠੋ, ਚੌਂਕੜੀ ਮਾਰੋ, ਖੱਬੇ ਪਾਸਿਓਂ, ਨੱਕ ਦੇ ਖੱਬੇ ਪਾਸਿਓਂ ਸਾਹ ਲੈਣਾ, ਸਾਹ ਭਰਨਾ, ਤੇ ਸੱਜੇ ਪਾਸੇ ਸਾਹ ਛੱਡ ਦੇਣਾ, ਬਾਹਰ ਕੱਢ ਦੇਣਾ। ਫਿਰ ਤੋਂ ਖੱਬੇ ਪਾਸਿਓਂ ਸਾਹ ਲਵਾਂਗੇ ਤੇ ਸੱਜੇ ਪਾਸਿਓਂ ਛੱਡ ਦਾਂਗੇ, ਮਤਲਬ ਬੋਡੀ ਦੇ ਵਿੱਚ ਠੰਡੀ ਹਵਾ ਅੰਦਰ ਲੈ ਕੇ ਜਾਣੀ ਹੈ ਤੇ ਗਰਮ ਜਿਹੜੀ ਹੈ ਬਾਹਰ ਕੱਢਣੀ ਹੈ। ਇਹ ਕੀ ਕਰੇਗੀ ਕਿ ਆਪਣਾ ਜਿਹੜਾ ਵਧਿਆ ਹੋਇਆ ਹੈ ਬੀਪੀ, ਬਲੱਡ ਪ੍ਰੈਸ਼ਰ ਲੈਵਲ ਵੱਧ ਗਿਆ ਤਾਂ ਉਹਨੂੰ ਘੱਟ ਕਰੇਗੀ, ਸਲੋ ਕਰੇਗੀ। ਇਹਦਾ ਕੰਮ ਹੈ ਘੱਟ ਕਰਨਾ।
0: ਠੀਕ ਹੈ।
1: ਹਾਂਜੀ, ਮਤਲਬ ਇਹ ਸੰਤੁਲਿਤ ਨਹੀਂ ਕਰੇਗੀ, ਇਸ ਕਰਕੇ ਇਹ ਕਦੀ ਵੀ ਚੰਦਰ ਬੇਦੀ ਜਾਂ ਸੂਰਿਆ ਬੇਦੀ ਨੋਰਮਲੀ ਨਹੀਂ ਕਰਨਾ। ਇਹ ਸਿਰਫ ਉਦੋਂ ਹੀ ਕਰਨਾ ਜਦੋਂ ਆਪਣਾ ਬਲੱਡ ਪ੍ਰੈਸ਼ਰ ਵਧਿਆ ਹੋਇਆ ਤਾਂ ਚੰਦਰ ਬੇਦੀ ਪ੍ਰਾਣਾਯਾਮ ਕਰਾਂਗੇ, ਜਦੋਂ ਬਲੱਡ ਪ੍ਰੈਸ਼ਰ ਘਟਿਆ ਹੋਇਆ ਤਾਂ ਸੂਰਿਆ ਬੇਦੀ ਪ੍ਰਾਣਾਯਾਮ ਕਰਾਂਗੇ। ਸੂਰਿਆ ਬੇਦੀ ਕੀ ਹੈ, ਰਾਈਟ ਸਾਈਡ ਜਿਹੜੀ ਹੈ ਆਪਣੀ ਬੋਡੀ ਦੀ ਉਹ ਹੈ ਸੂਰਜ, ਸੂਰਜ ਨਾਲ ਰਿਲੇਟਿਡ ਹੈ, ਉਹ ਗਰਮ ਸਾਈਡ ਹੈ। ਤਾਂ ਕੀ ਕਰਾਂਗੇ ਆਪਾਂ, ਸੱਜੇ ਪਾਸਿਓ ਸਾਹ ਲੈਣਾ ਤੇ ਖੱਬੇ ਪਾਸੇ ਛੱਡ ਦੇਣਾ, ਸੱਜੇ ਪਾਸਿਓ ਇਨਹੇਲ ਕਰਨਾ ਤੇ ਖੱਬੇ ਪਾਸੇ ਛੱਡਾਂਗੇ, ਡੈਟ ਇਜ਼ ਸੂਰਿਆ ਬੇਦੀ। ਤੇ ਮਤਲਬ ਆਪਾਂ ਬੋਡੀ ਨੂੰ, ਲੋ ਬੀਪੀ ਹੈ ਮਤਲਬ ਬੋਡੀ ਠੰਡੀ ਹੋ ਗਈ ਹੈ, ਉਹਨੂੰ ਆਪਾਂ ਗਰਮ ਕਰਨਾ। ਤਾਂ ਗਰਮ ਕਿਵੇਂ ਕਰਾਂਗੇ, ਸੱਜੀ ਸਾਈਡ ਹੈ ਜਿਹੜੀ ਆਪਣੀ ਉਹ ਗਰਮ ਹੈ, ਤਾਂ ਉਧਰੋਂ ਇਨਹੇਲ ਕਰਕੇ ਖੱਬੇ ਪਾਸਿਓ ਛੱਡ ਦਾਂਗੇ।
0: ਤੇ ਜਿਵੇਂ ਜਿਵੇਂ ਉਮਰ ਵੱਧਦੀ ਜਾਂਦੀ ਹੈ ਭੈਣਾਂ ਦੀ, ਜੋੜਾਂ 'ਚ ਦਰਦ ਬਹੁਤ ਰਹਿੰਦਾ, ਇਹਦੇ ਲਈ ਕੋਈ ਆਸਣ ਦੱਸੋ।
1: ਜੋੜਾਂ 'ਚ ਦਰਦ ਰਹਿੰਦਾ, ਇਹਦੇ ਲਈ ਜਦੋਂ ਆਪਾਂ ਰੂਟੀਨ ਦੇ ਵਿੱਚ ਆਪਣੀ ਡਾਇਟ ਪਲੱਸ ਆਸਣ ਦਾ ਧਿਆਨ ਰੱਖਦੇ ਹਾਂ ਤਾਂ ਇਹ ਵੀ ਠੀਕ ਹੋ ਜਾਏਗਾ। ਜਿਵੇਂ ਵੀਰ ਆਸਣ ਹੈ, ਵੀਰ ਆਸਣ ਦੇ ਨਾਲ ਕੀ ਹੁੰਦਾ ਕਿ ਬੋਡੀ ਨੂੰ ਸ਼ਕਤੀ ਮਿਲਦੀ ਹੈ, ਸਟਰੋਂਗ ਹੁੰਦੀ ਹੈ, ਬੈਲੈਂਸ ਬਣਦਾ। ਬੈਲੈਂਸਿੰਗ ਆਸਣ ਕਰਕੇ ਆਪਾਂ ਆਪਣੇ ਜੋੜਾਂ ਨੂੰ ਕੀ ਹੈ, ਮਜ਼ਬੂਤ ਕਰ ਸਕਦੇ ਹਾਂ।
0: ਭੁੱਲਣ ਦੀ ਬਹੁਤ ਜ਼ਿਆਦਾ ਸਮੱਸਿਆ ਹੋ ਜਾਂਦੀ ਹੈ, ਜਿਵੇਂ ਜਿਵੇਂ ਉਮਰ ਵੱਧਦੀ ਹੈ, ਇੱਕ ਚੀਜ਼ ਕਿਤੇ ਰੱਖੀ ਹੁੰਦੀ ਹੈ ਮੁੜ ਕੇ ਯਾਦ ਨਹੀਂ ਰਹਿੰਦੀ ਮੈਂ ਕਿੱਥੇ ਰੱਖੀ ਸੀ।
1: ਇਹਦੇ ਲਈ ਵੀ ਮੈਂ ਕਹਾਂਗੀ ਭ੍ਰਾਮਰੀ ਪ੍ਰਾਣਾਯਾਮ ਔਰ ਪ੍ਰਾਣਾਯਾਮ ਪ੍ਰਾਣਾਯਾਮ ਹੀ ਬੈਨੀਫੀਸ਼ੀਅਲ।
0: ਪ੍ਰਾਣਾਯਾਮ ਜਿਹੜੀ ਹੈ ਉਹ ਹਰ ਮਤਲਬ ਮੈਨੂੰ ਲੱਗਦਾ ਰਾਮਬਾਣ ਹੈ, ਹਰ
1: ਰਾਮਬਾਣ ਹੈ। ਜਿਹੜਾ ਯੋਗ ਆਸਨ ਨਹੀਂ ਕਰ ਸਕਦਾ ਲੇਕਿਨ ਪ੍ਰਾਣਾਯਾਮ ਹਰ ਕੋਈ ਕਰ ਸਕਦਾ, ਚਾਹੇ ਉਹਦੀ ਏਜ ਕਿੰਨੀ ਵੀ ਹੈ। ਉਹ ਬੈਡ ਤੇ ਬਹਿ ਕੇ ਪ੍ਰਾਣਾਯਾਮ ਵੀ ਕਰ ਲੇ ਨਾ ਸਟਾਰਟਿੰਗ ਦੇ ਵਿੱਚ, ਤਾਂ ਉਹਦੇ ਤੋਂ ਹੀ ਫਾਇਦੇ ਮਿਲਣੇ ਸ਼ੁਰੂ ਹੋ ਜਾਣਗੇ।
0: ਔਰ ਆਖਰੀ ਸਵਾਲ ਇੱਕ ਹੋਰ ਪੁੱਛਣਾ ਚਾਹਾਂਗੀ, ਮੀਨੋਪੌਜ਼ ਦੌਰਾਨ ਜੋ ਮੂਡ ਸਵਿੰਗਸ ਹੁੰਦੇ ਨੇ, ਕਮਜ਼ੋਰੀਆਂ ਆਉਂਦੀਆਂ ਨੇ, ਉਹਨਾਂ ਦਾ ਕੀ ਹੱਲ ਹੈ ਯੋਗ ਦੇ ਜ਼ਰੀਏ?
1: ਮੀਨੋਪੌਜ਼ ਦੇ ਵਿੱਚ ਜਿਹੜਾ ਸਭ ਤੋਂ ਪਹਿਲਾਂ ਤਾਂ ਹਾਰਮੋਨ ਚੇਂਜਸ
0: ਜੀ,
1: ਇੱਕ ਲੇਡੀ ਨੂੰ ਇੰਨੇ ਡਿਪਰੈਸ਼ਨ ਦੇ ਵਿੱਚ ਉਹ ਆ ਜਾਂਦੇ ਨੇ, ਕਿਉਂਕਿ ਬੜੀ ਛੇਤੀ ਕਿਸੇ ਦੇ 20 ਦਿਨ ਕੰਟੀਨਿਊਟਲੀ ਬਲੀਡਿੰਗ ਚੱਲਦੀ ਰਹਿੰਦੀ ਹੈ, ਕਿਸੇ ਦਾ ਮਹੀਨਾ ਮਹੀਨਾ ਲੰਘ ਜਾਂਦਾ ਹੈ, ਤਾਂ ਬਹੁਤ ਮਤਲਬ ਉਧਰੋਂ ਪੀਰੀਅਡਸ ਠੀਕ ਹੋਏ ਨਾਲ ਦੀ ਨਾਲ ਫਿਰ ਤੋਂ ਆ ਗਏ। ਇਹ ਜਿਹੜਾ ਇੰਨਾ ਸਟ੍ਰੈਸਫੁਲ ਟਾਈਮ ਹੁੰਦਾ ਲੇਡੀਜ਼ ਲਈ ਕਿ ਉਹ ਆਪਣਾ ਮਾਨਸਿਕ ਸੰਤੁਲਨ ਵੀ ਕਈ ਵਾਰੀ ਉਹਨਾਂ ਦਾ ਵਿਗੜ ਜਾਂਦਾ ਕਿ ਘਰ ਵੱਲ ਧਿਆਨ ਨਹੀਂ ਰਹਿੰਦਾ, ਬਹੁਤ ਜ਼ਿਆਦਾ ਡਿਪਰੈਸ਼ਨ 'ਚ ਚਲੀਆਂ ਜਾਂਦੀਆਂ ਨੇ। ਉਹਨਾਂ ਲਈ ਯੋਗ, ਘਰੋਂ ਬਾਹਰ ਨਿਕਲਣਾ, ਲਾਈਕ ਮਤਲਬ ਇਕੱਠੇ ਸਹੇਲੀਆਂ ਦੇ ਵਿੱਚ ਬਹਿ ਕੇ ਯੋਗ ਕਰਨਾ ਬਹੁਤ ਫਾਇਦੇਮੰਦ ਹੈ, ਬਹੁਤ ਲਾਹੇਮੰਦ ਹੈ, ਕਿ ਉਹ ਆਪਣੀ ਜਿਹੜੀ ਵੀ ਫੀਲਿੰਗ ਹੈ ਉਹ ਦੂਜਿਆਂ ਨੂੰ ਸ਼ੇਅਰ ਕਰ ਸਕਦੇ ਨੇ, ਇੱਕ ਦੂਜੇ ਨਾਲ ਸੁਝਾਅ ਲੈ ਸਕਦੇ ਨੇ ਕਿ ਤੁਹਾਨੂੰ ਕੀ ਚੇਂਜਸ ਆਪਣੀ ਬੋਡੀ 'ਚ ਆਉਂਦੇ ਨੇ ਅਤੇ ਮੈਨੂੰ ਕੀ ਆ ਰਹੇ ਨੇ। ਇਹਦੇ ਨਾਲ ਬਹੁਤ ਫਰਕ, ਉਹਨਾਂ ਨੂੰ ਮੋਟੀਵੇਸ਼ਨ ਮਿਲਦੀ ਹੈ ਕਿ ਇਹਨਾਂ ਦੇ ਵੀ ਇਹੀ ਪ੍ਰੋਬਲਮ ਹੈ, ਮੈਂ ਕੋਈ ਅਲੱਗ ਨਹੀਂ ਹਾਂ, ਮਤਲਬ ਸਭ ਨੂੰ ਸੇਮ ਪ੍ਰੋਬਲਮ ਆਉਂਦੀ ਹੈ ਮੀਨੋਪੌਜ਼, ਨਹੀਂ ਤਾਂ ਅਦਰਵਾਈਜ਼ ਲੇਡੀਜ਼ ਨੂੰ ਇਹ ਪ੍ਰੋਬਲਮ ਇਹ ਲੱਗਦਾ ਕਿ ਸ਼ਾਇਦ ਇਹ ਮੇਰੇ ਨਾਲ ਹੀ ਹੋ ਰਿਹਾ, ਮੈਨੂੰ ਹੀ ਇਹ ਪ੍ਰੋਬਲਮਸ ਆ ਰਹੀਆਂ ਨੇ। ਹੋਟ ਸਪਲੈਸ਼ਿਸ ਆਉਂਦੇ ਨੇ ਮੀਨੋਪੌਜ਼ ਦੇ ਵਿੱਚ, ਇੱਕਦਮ ਬੋਡੀ ਨੂੰ ਗਰਮੀ ਲੱਗਣ ਲੱਗ ਜਾਂਦੀ ਹੈ, ਤਾਂ ਇਹ ਸਾਰਾ ਕੁਛ ਆਪਾਂ ਆਸਨਸ ਦੇ ਰਾਹੀਂ ਤੇ ਪ੍ਰਾਣਾਯਾਮ ਰਾਹੀਂ ਇਹਨਾਂ ਨੂੰ ਠੀਕ ਕਰ ਸਕਦੇ ਹਾਂ
0: ਜੀ। ਪ੍ਰੋਗਰਾਮ ਦੇ ਅਖੀਰ 'ਚ ਸਾਡੀਆਂ ਭੈਣਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
1: ਮੈਂ ਇੱਕ ਹੀ ਸੁਨੇਹਾ ਦਿਆਂਗੀ ਕਿ ਤੁਸੀਂ ਘਰ ਦੀ ਨੀਂਹ ਹੋ, ਜੇ ਨੀਂਹ ਮਜ਼ਬੂਤ ਹੈ ਤਾਂ ਹੀ ਘਰ ਹੈ ਉਹ ਮਜ਼ਬੂਤ ਹੈ। ਇਸ ਕਰਕੇ ਤੁਸੀਂ ਆਪਣੇ ਆਪ ਨੂੰ ਇਗਨੋਰ ਨਾ ਕਰੋ, ਆਪਣੀ ਸਿਹਤ ਦਾ ਧਿਆਨ ਰੱਖੋ, ਜੇ ਤੁਸੀਂ ਆਪਣੀ ਸਿਹਤ ਦਾ ਧਿਆਨ ਰੱਖੋਗੇ ਤਾਂ ਹੀ ਤੁਸੀਂ ਆਪਣੇ ਪਰਿਵਾਰ ਨੂੰ ਸੰਭਾਲ ਸਕਦੇ ਹੋ। ਇਸ ਕਰਕੇ ਆਪਣੇ ਲਈ ਸਮਾਂ ਜ਼ਰੂਰ ਕੱਢੋ, ਚਾਹੇ 20 ਮਿੰਟ, 25 ਮਿੰਟ, ਅੱਧਾ ਘੰਟਾ, ਜਿੰਨਾ ਵੀ ਥੋੜ੍ਹੇ ਤੋਂ ਥੋੜ੍ਹਾ ਟਾਈਮ ਵੀ ਤੁਸੀਂ ਆਪਣੇ ਲਈ ਕੱਢ ਸਕਦੇ ਹੋ ਉਹ ਕੱਢੋ, ਆਪਣੀ ਸਿਹਤ ਦਾ ਧਿਆਨ ਰੱਖੋ ਅਤੇ ਖੁਸ਼ ਰਹੋ।
0: ਬਹੁਤ ਬਹੁਤ ਧੰਨਵਾਦ ਯੋਗ ਗੁਰੂ ਮਨਪ੍ਰੀਤ ਕੌਰ ਸੰਧੂ ਜੀ। ਅੱਜ ਦੀ ਇਸ ਗੱਲਬਾਤ 'ਤੇ ਸਾਨੂੰ ਇਹ ਸਮਝਣ ਦਾ ਮੌਕਾ ਮਿਲਿਆ ਹੈ ਕਿ ਯੋਗਾ ਸਿਰਫ ਇੱਕ ਕਸਰਤ ਨਹੀਂ ਹੈ, ਸਗੋਂ ਮਹਿਲਾਵਾਂ ਦੇ ਸਰੀਰਕ ਮਾਨਸਿਕ ਸਿਹਤ ਦਾ ਇੱਕ ਮਜ਼ਬੂਤ ਆਧਾਰ ਹੈ। ਅਸੀਂ ਉਮੀਦ ਕਰਦੇ ਹਾਂ ਕਿ ਅੱਜ ਦੇ ਇਸ ਚਰਚਾ 'ਚ ਹਰ ਮਹਿਲਾ ਨੂੰ ਆਪਣੀ ਸਿਹਤ ਲਈ ਸਮਾਂ ਕੱਢਣ ਅਤੇ ਯੋਗ ਨੂੰ ਅਪਣਾਉਣ ਦੇ ਲਈ, ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਉਣ ਦੇ ਲਈ ਕਾਫ਼ੀ ਪ੍ਰੇਰਨਾ ਮਿਲੀ ਹੋਵੇਗੀ। ਆਪ ਜੀ ਦਾ ਬਹੁਤ ਬਹੁਤ ਸ਼ੁਕਰੀਆ।
1: ਧੰਨਵਾਦ ਜੀ, ਮੈਂ ਵੀ ਬੜੀ ਧੰਨਵਾਦੀ ਹਾਂ ਕਿ ਮੈਨੂੰ ਤੁਸੀਂ ਇੱਥੇ ਬੁਲਾਇਆ ਅਤੇ ਮੈਂ ਆਪਣੀਆਂ ਭੈਣਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰ ਸਕੀ।
0: ਬਿਲਕੁਲ, ਅਤੇ ਭੈਣੋ ਯਾਦ ਰੱਖਿਓ, ਯੋਗ ਰੱਖੇ ਨਿਰੋਗ, ਤੰਦਰੁਸਤ ਨਾਰੀ ਹੀ ਖੁਸ਼ਹਾਲ ਪਰਿਵਾਰ ਅਤੇ ਮਜ਼ਬੂਤ ਸਮਾਜ ਦੀ ਨੀਂਹ ਹੁੰਦੀ ਹੈ। ਇਸੇ ਸੁਨੇਹੇ ਦੇ ਨਾਲ ਔਰਤਾਂ ਲਈ ਯੋਗ ਪ੍ਰੋਗਰਾਮ ਦਾ ਇਹ ਹਿੱਸਾ ਇੱਥੇ ਹੀ ਖਤਮ ਹੁੰਦਾ ਹੈ। ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ ਤਹਿਤ ਇੱਕ ਖਾਸ ਗੱਲਬਾਤ। ਗੱਲਬਾਤ ਕਰ ਰਹੇ ਸਨ ਯੋਗ ਗੁਰੂ ਨਾਲ, ਯੋਗ ਗੁਰੂ ਮਨਪ੍ਰੀਤ ਕੌਰ ਨਾਲ ਸੁਮਿਤਾ ਗੱਲਬਾਤ ਕਰ ਰਹੇ ਸਨ ਔਰਤਾਂ ਲਈ ਯੋਗ ਵਿਸ਼ੇ 'ਤੇ।

0: ਨਸ਼ਾ ਸਕੀਮ ਦੇ ਟੈਲੀਲੋ ਨਿਆ ਬੰਧੂ ਕਾਨੂੰਨੀ ਸਾਖਰਤਾ ਅਤੇ ਜਾਗਰੂਕਤਾ ਪ੍ਰੋਗਰਾਮ ਨਾਲ ਜੁੜੋ। ਕਾਨੂੰਨੀ ਮਦਦ ਟੈਲੀਲੋ ਤੇ ਟੋਲ ਫ੍ਰੀ ਨੰਬਰ 144454 ਤੇ ਵੈਬਸਾਈਟ www.telilaw.in ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।
1: आकाशवाणी एट 90 साल की आवाज दिल से दिल तक नॉन स्टॉप धमाल। पुरानी यादें नया जोश है। देश का रेडियो अब भी बॉस है। आकाशवाणी के गौरवमयी 90 साल।

0: ਅਕਾਸ਼ ਤਾਂ ਅਸੀਂ ਹਾਂ, ਕੁਦਰਤ ਤਾਂ ਲੱਖ ਆਕਾਸ਼ਾਂ ਚ ਆਕਾਸ਼ ਹੈ, ਕਤਾਰ ਚ ਤਾਂ ਅਸੀਂ ਹਾਂ, ਕੁਦਰਤ ਨੂੰ ਕਾਹਦਾ ਡਰ, ਕੁਦਰਤ ਤਾਂ ਸਪਸ਼ਟ ਤੇ ਸਾਕਾਰ ਹੈ, ਲੁਕ ਤਾਂ ਅਸੀਂ ਰਹੇ ਹਾਂ, ਗੁਜੀਆਂ ਕਰਕੇ ਅਸੀਂ ਕੁਦਰਤ ਨਹੀਂ ਮੁਕਾ ਰਹੇ, ਮੁੱਕ ਤਾਂ ਅਸੀਂ ਰਹੇ ਹਾਂ, ਮੁੱਕ ਤਾਂ ਅਸੀਂ ਰਹੇ ਹਾਂ। ਵਾਤਾਵਰਣ ਬਚਾਓ, ਧਰਤੀ ਬਚਾਓ।
1: FM ਬੈਂਡ 100 ਸ਼ਹਿਰੇ ਤੋਂ ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਭਾ ਮਿਲਾਓ ਜੀ, ਇਸ ਵੇਲੇ ਸਵੇਰ ਦੇ 7:49 ਤੇ 35 ਸੈਕਿੰਡ ਹੋ ਰਹੇ ਨੇ। ਤੁਸੀਂ ਨੰਦ ਮੰਡਰੀ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ ਦਾ ਸ਼੍ਰੋਤਿਆਂ ਹੁਣ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਹੁਣ ਤੱਕ ਦੀਆਂ ਮੁੱਖ ਖ਼ਬਰਾਂ। ਪ੍ਰਧਾਨ ਮੰਤਰੀ

0: ਨਰਿੰਦਰ ਮੋਦੀ ਨੇ ਕੱਲ੍ਹ ਨਵੀਂ ਦਿੱਲੀ ਵਿੱਚ PM ਵਿਕਸਿਤ ਭਾਰਤ ਰੋਜ਼ਗਾਰ ਯੋਜਨਾ ਤਹਿਤ 2,400 ਕਰੋੜ ਰੁਪਏ ਦੀ ਰਾਸ਼ੀ ਵੰਡੀ। ਪੰਜਾਬ ਵਿੱਚ ਇਹ ਪ੍ਰੋਗਰਾਮ 6 ਥਾਵਾਂ ਤੇ ਕਰਾਇਆ ਗਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਆਉਣ ਵਾਲੇ ਸਾਲਾਂ ਵਿੱਚ ਭਾਰਤ ਦੇ ਨੌਜਵਾਨ ਵਿਸ਼ਵ ਵਿਆਪੀ ਵਿਕਾਸ, ਨਵੀਨਤਾ ਅਤੇ ਉੱਦਮਤਾ ਨੂੰ ਵਧਾਉਣ ਵਿੱਚ ਸਭ ਤੋਂ ਅੱਗੇ ਹੋਣਗੇ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਭਾਰਤ ਦਾ ਰੱਖਿਆ ਉਤਪਾਦਨ ਲਗਾਤਾਰ ਵੱਧ ਕੇ 1,78,000 ਕਰੋੜ ਰੁਪਏ ਤੋਂ ਵੱਧ ਹੋਇਆ। ਰਾਸ਼ਟਰੀ ਮਹਿਲਾ ਕਮਿਸ਼ਨ ਨੇ ਕੰਮ ਵਾਲੀ ਥਾਂ ਤੇ ਮਹਿਲਾਵਾਂ ਦੇ ਜਿਨਸੀ ਸ਼ੋਸ਼ਣ ਐਕਟ 2013 ਤਹਿਤ ਵਿਆਪਕ ਉਪਾਵਾਂ ਨੂੰ ਤੁਰੰਤ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੀ ਮੰਗ ਕਰਦਿਆਂ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇੱਕ ਸਲਾਹ ਜਾਰੀ ਕੀਤੀ ਹੈ। ਦਿੱਲੀ ਹਾਈ ਕੋਰਟ ਨੇ ਕੱਲ੍ਹ 21 ਜੂਨ ਨੂੰ ਨੀਟ UG ਦੀ ਮੁੜ ਪ੍ਰੀਖਿਆ ਤੋਂ ਪਹਿਲਾਂ ਟੈਲੀਗ੍ਰਾਮ ਮੈਸੇਜਿੰਗ ਪਲੇਟਫਾਰਮ ਤੇ ਅਸਥਾਈ ਤੌਰ ਤੇ ਰੋਕ ਲਾਉਣ ਤੇ ਕੇਂਦਰ ਦੇ ਫੈਸਲੇ ਨੂੰ ਬਰਕਰਾਰ ਰੱਖਿਆ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਤਲੁਜ ਪੱਟੀ ਨੂੰ ਹੜ੍ਹਾਂ ਤੋਂ ਬਚਾਉਣ ਅਤੇ ਸ਼ਾਹਕੋਟ ਲੋਹੀਆਂ ਖੇਤਰ ਵਿੱਚ ਆਵਾਜਾਈ ਨੂੰ ਸੁਖਾਲਾ ਬਣਾਉਣ ਲਈ ਤੁਸੀਂ ਬਨ ਲਿੰਕ ਸੜਕ ਦਾ ਨੀਂਹ ਪੱਥਰ ਰੱਖਿਆ। ਪੰਜਾਬ ਸਰਕਾਰ ਨੇ ਪੰਜਾਬ ਦੇ ਜਨਤਕ ਸਿਹਤ ਢਾਂਚੇ 'ਚ ਸੁਧਾਰ ਅਤੇ ਮਜ਼ਬੂਤੀ ਲਈ ਸਿਹਤ ਖੋਜ ਤੇ ਕਾਢਾਂ ਬਾਰੇ ਕੇਂਦਰ ਨਾਲ ਮਹੱਤਵਪੂਰਨ ਸਮਝੌਤਾ ਸਹੀਬੱਧ ਕੀਤਾ। ਮਹਿਲਾ ਅਤੇ ਬਾਲ ਵਿਕਾਸ ਮੰਤਰੀ ਬਲਜੀਤ ਕੌਰ ਨੇ ਕਿਹਾ ਸੂਬਾ ਸਰਕਾਰ ਨੇ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ 5 ਬੰਗਲਾਦੇਸ਼ੀ ਬੱਚਿਆਂ ਨੂੰ ਵਤਨ ਭੇਜਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਪਾਕਿਸਤਾਨ ਭੇਜੇ ਜਾਣ ਵਾਲੇ ਜਥੇ ਲਈ 290 ਸ਼ਰਧਾਲੂਆਂ ਨੂੰ ਵੀਜ਼ੇ ਪ੍ਰਾਪਤ ਹੋਏ। BSF ਨੇ ਅੰਮ੍ਰਿਤਸਰ ਸਰਹੱਦ ਤੋਂ ਇੱਕ ਮੁਲਜ਼ਮ ਨੂੰ ਇੱਕ AK-47 ਰਾਈਫਲ ਤੇ ਅਸਲੇ ਸਮੇਤ ਕਾਬੂ ਕੀਤਾ। ਤੇ ਭਾਰਤ ਦੀ ਅਸ਼ਮਿਤਾ ਚਾਲੀਹਾ ਚੀਨ ਵਿੱਚ ਮਕਾਊ ਓਪਨ ਬੈਡਮਿੰਟਨ ਦੇ ਮਹਿਲਾ ਸਿੰਗਲਸ ਦੇ ਸੈਮੀਫਾਈਨਲ ਵਿੱਚ ਪਹੁੰਚੀ।
1: ਵੱਡੀ ਨੂੰ ਇਹ ਤੇਰੇ ਨਾਮ
2: ਇੰਨੀ ਵੀ ਕੀ ਜਲਦੀ ਸੀ
1: ਓਹੋ ਅਤੇ ਛੋਟੀ ਇਹ ਤੇਰੇ ਨਾਮ ਅਤੇ ਇਹ ਮੇਰੀ ਗੁੱਡੀ ਦੇ ਨਾਮ
3: ਪਰ ਦਾਦੀ
1: ਹਾਂ
3: ਤੁਹਾਡੇ ਨਾਮ
4: ਸਭ ਕੁਝ ਮੈਂ ਬੈਂਕ ਲੋਕਰ ਅਤੇ ਫਿਕਸ ਡਿਪੋਜ਼ਿਟ ਸਭ ਵਿੱਚ ਇਸ ਨੂੰ ਹੀ ਨੋਮੀਨੀ ਬਣਾਇਆ ਹੈ ਕੱਲ ਜਦ ਮੈਂ ਨਾ ਰਹਾ ਤਦ ਪੈਸੇ ਕਢਵਾਉਣ ਵਿੱਚ ਇਹਨਾਂ ਨੂੰ ਆਸਾਨੀ ਹੋਵੇਗੀ
1: ਛੁਪ ਛੁਪ ਬੋਲੋ ਕੀ ਇਹ ਵੀ
4: RBI ਕਹਿੰਦਾ ਹੈ
5: ਜਾਣਕਾਰ ਬਣੋ ਸੁਚੇਤ ਰਹੋ
6: ਨਾਲੇ ਕਾਰ ਵੀ ਇਹਦੇ ਕਰਕੇ ਸਿੱਧੀ ਅੰਦਰ ਨੀ ਆਉਂਦੀ
7: ਰੁੱਖ ਤੇ ਮਿੱਟੀ ਨੂੰ ਨਹੀਂ ਨਿੰਦਦੇ ਹੁੰਦੇ ਧੀਏ ਇਹ ਤਾਂ ਜਿਉਂਦੇ ਜੀਵ ਵੀ ਸਾਨੂੰ ਪਾਲਦੇ ਨੇ ਤੇ ਮਰਨ ਤੇ ਵੀ ਇਹਨਾਂ ਨੇ ਹੀ ਕੰਮ ਆਉਣਾ ਹੈ ਯਾਦ ਰੱਖ ਅਸੀਂ ਜਦ ਵੀ ਇਸ ਜਹਾਨ ਤੋਂ ਰੁਖਸਤ ਹੋਣਾ ਹੈ ਤਾਂ ਆਪਣੇ ਨਾਲ ਇੱਕ ਰੁੱਖ ਵੀ ਲੈ ਕੇ ਜਾਵਾਂਗੇ
6: ਹਾਂਜੀ ਬੀਜੀ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਮੈਨੂੰ ਆ ਗਈ ਹੈ ਹੁਣ ਤੁਹਾਡੀ ਗੱਲ ਸਮਝ ਹੁਣ ਨਹੀਂ ਆਪਾਂ ਵੱਢਦੇ ਨਿੰਮ ਨੂੰ
8: ਹਰ ਮਨੁੱਖ ਲਾਵੇ ਇੱਕ ਰੁੱਖ
0: ਸ਼੍ਰੋਤਿਓ ਆਓ ਪ੍ਰੋਗਰਾਮ 'ਚ ਅੱਗੇ ਸੁਣਦੇ ਹਾਂ ਅਮਰਿੰਦਰ ਗਿੱਲ ਦੀ ਆਵਾਜ਼ 'ਚ ਇੱਕ ਪਿਆਰਾ ਜਿਹਾ ਗੀਤ।

ਸ਼੍ਰੋਤਿਓ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ 'ਚ ਅੱਗੇ ਵਧਦੇ ਹਾਂ, ਤੁਹਾਡੇ ਨਾਲ ਸਾਂਝਾ ਕਰਦੇ ਹਾਂ ਅੱਜ ਦੇ ਦਿਨ ਦਾ ਇਤਿਹਾਸ। ਕਿਉਂ ਅੱਜ ਦਾ ਦਿਨ ਖਾਸ, ਕੀ ਹੈ ਅੱਜ ਦਾ ਦਿਨ ਦਾ ਇਤਿਹਾਸ? ਸ਼੍ਰੋਤਿਓ ਅੱਜ ਅਸੀਂ ਮਨਾ ਰਹੇ ਹਾਂ ਵਰਲਡ ਰੈਫਿਊਜੀ ਡੇ, ਭਾਵ ਵਿਸ਼ਵ ਸ਼ਰਨਾਰਥੀ ਦਿਵਸ। ਇੱਕ ਅੰਤਰਰਾਸ਼ਟਰੀ ਦਿਨ ਹੈ ਜੋ ਹਰ ਸਾਲ ਹੀ ਅੱਜ ਦੇ ਦਿਨ ਯਾਨੀ 20 ਜੂਨ ਨੂੰ ਸੰਯੁਕਤ ਰਾਸ਼ਟਰ ਦੁਆਰਾ ਮਨਾਇਆ ਜਾਂਦਾ ਹੈ। ਇਹ ਦੁਨੀਆ ਭਰ ਦੇ ਸ਼ਰਨਾਰਥੀਆਂ ਨੂੰ ਮਨਾਉਣ, ਉਹਨਾਂ ਨੂੰ ਉਹਨਾਂ ਦਾ ਸਨਮਾਨ ਕਰਨ ਲਈ ਮਨਾਇਆ ਜਾਂਦਾ ਹੈ। ਦੱਸ ਦਈਏ ਇਹ ਦਿਨ ਪਹਿਲੀ ਵਾਰ 20 ਜੂਨ 2001 ਨੂੰ ਸ਼ਰਨਾਰਥੀਆਂ ਦੀ ਸਥਿਤੀ ਨਾਲ ਸੰਬੰਧਿਤ 1951 ਦੇ ਸੰਮੇਲਨ ਦੀ 50ਵੀਂ ਵਰ੍ਹੇਗੰਢ ਨੂੰ ਮਾਨਤਾ ਦੇਣ ਲਈ ਸਥਾਪਿਤ ਕੀਤਾ ਗਿਆ ਸੀ। ਦੱਸਣਯੋਗ ਹੈ ਇੱਕ ਸ਼ਰਨਾਰਥੀ ਉਹ ਵਿਅਕਤੀ ਹੁੰਦਾ ਹੈ ਜੋ ਆਪਣੇ ਦੇਸ਼ ਦੇ ਅੰਦਰ ਜੰਗ, ਟਕਰਾਅ ਦੇ ਅੱਤਿਆਚਾਰ ਅਤੇ ਹਿੰਸਾ ਦੇ ਨਤੀਜਿਆਂ ਕਾਰਨ ਆਪਣਾ ਦੇਸ਼ ਛੱਡ ਦਿੰਦਾ ਹੈ ਅਤੇ ਆਪਣੇ ਦੇਸ਼ ਛੱਡਣ ਅਤੇ ਅੰਤਰਰਾਸ਼ਟਰੀ ਸਰਹੱਦਾਂ ਪਾਰ ਕਰਨ ਦੀ ਪ੍ਰਕਿਰਿਆ ਦੌਰਾਨ ਕੁਝ ਸ਼ਰਨਾਰਥੀ ਅਕਸਰ ਸਭ ਕੁਝ ਪਿੱਛੇ ਛੱਡ ਕੇ ਸਿਰਫ ਆਪਣਾ ਲੋੜੀਂਦਾ ਘੱਟੋ ਘੱਟ ਸਮਾਨ ਯਾਨੀ ਕੱਪੜੇ ਆਦਿ ਲੈ ਕੇ ਆਉਂਦੇ ਨੇ ਅਤੇ ਇੱਕ ਵੱਖਰੇ ਦੇਸ਼ ਵਿੱਚ ਇੱਕ ਵੱਖਰੀ ਜਗ੍ਹਾ 'ਤੇ ਇੱਕ ਸੁਰੱਖਿਆ ਅਤੇ ਪਨਾਹ ਲੱਭਣ ਦੀ ਕੋਸ਼ਿਸ਼ ਕਰਦੇ ਨੇ। ਸ਼੍ਰੋਤਿਓ ਉਹ ਇਹਨਾਂ ਸਾਰਿਆਂ ਹੀ ਸ਼ਰਨਾਰਥੀਆਂ ਦਾ ਸਨਮਾਨ ਕਰਦੇ ਹੋਏ, ਉਹਨਾਂ ਦੀ ਮੁਸ਼ਕਲਾਂ ਨੂੰ ਸਮਝਦੇ ਹੋਏ ਅਸੀਂ ਉਹਨਾਂ ਦਾ ਸਨਮਾਨ ਵਿੱਚ ਅੱਜ ਦਾ ਇਹ ਦਿਨ ਮਨਾਉਂਦੇ ਹਾਂ। ਸ਼੍ਰੋਤਿਓ ਜਾਂਦੇ ਜਾਂਦੇ ਅੱਜ ਇਸ ਪ੍ਰੋਗਰਾਮ ਵਿੱਚ ਤੁਹਾਡੇ ਨਾਲ ਤਾਪਮਾਨ ਸਾਂਝਾ ਕਰਦੀ ਹੈ ਜੀ। ਕੱਲ੍ਹ ਦਾ ਵੱਧ ਤੋਂ ਵੱਧ ਤਾਪਮਾਨ 38.4 ਡਿਗਰੀ ਅਤੇ ਰਾਤ ਦਾ ਘੱਟੋ ਘੱਟ 28 ਡਿਗਰੀ ਮਾਪਿਆ ਗਿਆ ਹੈ। ਅਤੇ ਇਹਨਾਂ ਸ਼ਬਦਾਂ ਦੀ ਜਾਣਕਾਰੀ ਨਾਲ ਮੈਨੂੰ ਬਬਲੀਨ ਕੌਰ ਨੂੰ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ ਇੱਥੇ ਖਤਮ ਕਰ ਦਿੱਤੀ ਹੋ ਇਜਾਜ਼ਤ।

0: vehicle, Earth observation and data service, India's first space tech unicorns Skyroot Aerospace is a proof of this change.
1: Through the breakthrough of the semiconductor mission and a thriving private space sector, India's journey toward a developed nation is being realized today as an empowered India. Aman Yadav, Akashvani News, Delhi.
2: The 12th International Yoga Day 2026 will be celebrated tomorrow globally. The theme for this year is Yoga for Healthy Aging, which emphasizes the importance of yoga for all ages. As part of the celebrations, the Ministry of Culture will organize special International Day of Yoga events at 100 iconic locations across the country, bringing together India's rich cultural heritage and yoga traditions. The main national celebration will be held at Kolkata's historic Red Road under the leadership of Prime Minister Narendra Modi, where he will lead the nation in the common yoga protocol. Moreover, President Draupadi Murmu will be the chief guest at the state-level program in Jabalpur, Madhya Pradesh tomorrow. Moving on to sports, in men's cricket, the third and final ODI match of the series between India and Afghanistan will be played at the M.H. Chidambaram Stadium in Chennai this afternoon. The match is scheduled to begin at 1:30 p.m. The hosts have already secured the series with a 2-0 lead and will be aiming to complete a clean sweep of the three-match series. And now for a look at today's newspapers, it's over to Subhadra.
3: Thank you, Naresh. U.S.-Iran meet put off over Lebanon clashes. Israel-Hezbollah agreed to a truce but region on edge is a top headline in the Times of India. Yogi vows strict action Ayodhya funds row. Bid to defame says SIT will reveal the truth within 15 days. SP Congress spreading falsehoods is a top headline in the Asian Age. The Supreme Court has declared that every citizen has a fundamental right to walk on a demarcated footpath, holding that this right is primary and takes precedence over the movement of motorized vehicles, as it delivered a far-reaching judgment that could reshape urban planning and road design across the country, reports in the Sun Times. Delhi High Court upholds government order blocking Telegram to secure NEET retest. Government empowered to issue emergency blocking directions under IT Act, writes the Indian Express. In its editorial title, Trump's Versailles and a Chance for Peace, the Tribune writes that there is delicious irony in the fact that President Trump signed the Memorandum of Understanding with Iran at Versailles on June 17. The terms of Trump's surrender at Versailles are a far cry from the conditions that he had unilaterally set for the Iranians. Like the original Treaty of Versailles in June 1919, this one will have a profound psychological impact, not just on the US, but also on Israel, on the Gulf states, and indeed on Iran itself. And finally, an app, Abhigyan, has been launched that will soon enable police and agencies to carry out instant fingerprint-based verification of criminal records using scanners linked to a database of over 1.3 crore suspects and convicts, reports The Hindu. And with that, it's back to you, Naresh.
2: Thank you, Subhadra. But now, before we end the bulletin, the headlines once again. President Draupadi Murmu and Prime Minister Narendra Modi to inaugurate and lay foundation stone of development projects worth over 47,000 crore rupees in Odisha's Mayurbhanj district today. Prime Minister Modi to release 23rd installment of the PM Kisan to over 9 crore farmers from Hooghly in West Bengal. Senior Indian bureaucrat Vivek Agrawal appointed as Vice President of Financial Action Task Force FATF. New Delhi reiterates its commitment to combat terror financing. NTA to conduct nationwide mock drill today ahead of NEET UG re-examination scheduled for tomorrow. SEBI clears channel for easier transfer of shares to legal heirs of deceased investors. And in men's cricket, India to take on Afghanistan in third and final ODI of series in Chennai this afternoon. And with that, we end the morning news. Have a nice day.
4: नमस्कार, ये आकाशवाणी है। खबरां इस बुलेटिन में अमन देव। पहला खास खबरां। राष्ट्रपति द्रौपदी मुर्मू ते प्रधानमंत्री नरेंद्र मोदी ओडिशा के मयूरभंज में 47,000 करोड़ रुपए तो वध विकास प्रोजैक्टों का उद्घाटन करेंगे ते नींह पत्थर रखेंगे। भारत के सीनियर नौकरशाह विवेक अग्रवाल 2026-27 के कार्यकाल लिए अंतरराष्ट्रीय संस्था वित्तीय एक्शन टास्क फोर्स FATF के उप प्रधान होंगे। ਨੈਸ਼ਨਲ ਟੈਸਟਿੰਗ ਏਜੰਸੀ ਕੱਲ ਹੋਣ ਵਾਲੀ ਨੀਟ ਯੂਜੀ ਮੁੜ ਪ੍ਰੀਖਿਆ ਤੋਂ ਪਹਿਲਾਂ ਅੱਜ ਦੇਸ਼ ਵਿਆਪੀ ਅਭਿਆਸ ਕਰੇਗੀ। ਸੁਪਰੀਮ ਕੋਰਟ ਨੇ ਬੈਂਕਾਂ, ਸੰਪਤੀ ਪੁਨਰਗਠਨ ਕੰਪਨੀਆਂ ਅਤੇ ਕਰਜ਼ਾ ਲੈਣ ਵਾਲਿਆਂ ਵਿਚਕਾਰ ਮਿਲੀ ਭੁਗਤ 'ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ ਅਤੇ ਭਾਰਤ ਅਤੇ ਅਫਗਾਨਿਸਤਾਨ ਦਰਮਿਆਨ ਤੀਜਾ ਅਤੇ ਆਖਰੀ ਇੱਕ ਦਿਨਾ ਕ੍ਰਿਕਟ ਮੈਚ ਅੱਜ ਚੇਨਈ ਵਿੱਚ ਖੇਡਿਆ ਜਾਏਗਾ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੋਂ ਓਡੀਸ਼ਾ ਅਤੇ ਪੱਛਮੀ ਬੰਗਾਲ ਦੇ ਦੌਰੇ 'ਤੇ ਹੋਣਗੇ। ਓਡੀਸ਼ਾ ਵਿੱਚ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨਾਲ ਉਹਨਾਂ ਦੇ 68ਵੇਂ ਜਨਮ ਦਿਨ 'ਤੇ ਮਯੂਰਭੰਜ ਜ਼ਿਲ੍ਹੇ ਦੇ ਪਹਾੜਪੁਰ ਪਿੰਡ ਵਿੱਚ ਮੁਲਾਕਾਤ ਕਰਨਗੇ। ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਪਹਾੜਪੁਰ ਵਿੱਚ ਪਵਿੱਤਰ ਕੁਦਰਤੀ ਸਥਾਨ ਸੰਥਾਲੀ ਜਿਹਰਾ ਅਤੇ ਹੋ ਜਿਹਰਾ ਵਿਖੇ ਪੂਜਾ ਅਰਚਨਾ ਕਰਨਗੇ। ਉਹ ਹੁਨਰ ਕੇਂਦਰ ਅਤੇ ਪਹਾੜਪੁਰ ਸਕੂਲ ਦਾ ਵੀ ਦੌਰਾ ਕਰਨਗੇ। ਇਸ ਤੋਂ ਬਾਅਦ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਮਯੂਰਭੰਜ ਜ਼ਿਲ੍ਹੇ ਦੇ ਰਾਏ ਰੰਗਪੁਰ ਵਿੱਚ ਮੋਹਨ ਚਰਨ ਮਾਂਝੀ ਸਰਕਾਰ ਦੇ 2 ਸਾਲ ਪੂਰੇ ਹੋਣ ਸੰਬੰਧੀ ਇੱਕ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ। ਇਸ ਪ੍ਰੋਗਰਾਮ ਦੌਰਾਨ ਉਹ 47,000 ਕਰੋੜ ਰੁਪਏ ਤੋਂ ਵੱਧ ਦੇ ਵੱਖ ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਇਹ ਪ੍ਰੋਜੈਕਟ ਊਰਜਾ, ਉਦਯੋਗਿਕ ਬੁਨਿਆਦੀ ਢਾਂਚੇ, ਸੜਕ ਸੰਪਰਕ, ਪੀਣ ਵਾਲੇ ਪਾਣੀ, ਸਿਹਤ, ਸਿੱਖਿਆ, ਸੈਰ ਸਪਾਟੇ ਅਤੇ ਸਿੰਜਾਈ ਨਾਲ ਸੰਬੰਧਿਤ ਨੇ। ਪੱਛਮੀ ਬੰਗਾਲ ਦੀ ਆਪਣੀ 2 ਦਿਨਾ ਫੇਰੀ ਦੌਰਾਨ ਪ੍ਰਧਾਨ ਮੰਤਰੀ ਹੁਗਲੀ ਜ਼ਿਲ੍ਹੇ ਦੇ ਤਰਕੇਸ਼ਵਰ ਵਿੱਚ ਪੱਛਮੀ ਬੰਗਾਲ ਦਿਵਸ ਸਮਾਰੋਹ ਵਿੱਚ ਸ਼ਾਮਲ ਹੋਣਗੇ। ਉਹ ਰਾਜ ਵਿੱਚ ਵੱਖ ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਸ੍ਰੀ ਮੋਦੀ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ 3ਵੀਂ ਕਿਸ਼ਤ ਵੀ ਜਾਰੀ ਕਰਨਗੇ। ਇਸ ਤਹਿਤ ਦੇਸ਼ ਦੇ 9,44,00,000 ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ 18,880 ਕਰੋੜ ਰੁਪਏ ਤੋਂ ਵੱਧ ਦੀ ਰਕਮ ਸਿੱਧੀ ਪਾਈ ਜਾਏਗੀ। ਪ੍ਰਧਾਨ ਮੰਤਰੀ ਕੋਲਕਾਤਾ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਸਮਾਰੋਹ ਵਿੱਚ ਵੀ ਹਿੱਸਾ ਲੈਣਗੇ। ਇਹ ਪ੍ਰੋਗਰਾਮ ਕੱਲ੍ਹ ਸਵੇਰੇ 6:30 ਵਜੇ ਸ਼ੁਰੂ ਹੋਏਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੂੰ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਨੇ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਮੋਦੀ ਨੇ ਕਿਹਾ ਕਿ ਰਾਸ਼ਟਰਪਤੀ ਦੀ ਸਾਦਗੀ, ਨਿਮਰਤਾ, ਹਿੰਮਤ ਅਤੇ ਜਨਤਕ ਸੇਵਾ ਪ੍ਰਤੀ ਵਚਨਬੱਧਤਾ ਦੇਸ਼ ਵਾਸੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਮੁਰਮੂ ਨੇ ਪੂਰੇ ਦੇਸ਼ ਲਈ ਮਿਸਾਲੀ ਸੇਵਾ ਕੀਤੀ ਹੈ ਅਤੇ ਸਮਾਜ ਦੇ ਪਛੜੇ ਵਰਗਾਂ ਦੀ ਭਲਾਈ ਲਈ ਵਿਸ਼ੇਸ਼ ਤੌਰ 'ਤੇ ਵਚਨਬੱਧ ਰਹੇ ਨੇ। ਉਨ੍ਹਾਂ ਕਿਹਾ ਕਿ ਦੇਸ਼ ਦੇ ਵਿਕਾਸ ਪ੍ਰਤੀ ਉਨ੍ਹਾਂ ਦਾ ਅਟੁੱਟ ਸਮਰਪਣ ਬਹੁਤ ਪ੍ਰੇਰਣਾਦਾਇਕ ਹੈ। ਸ੍ਰੀ ਮੋਦੀ ਨੇ ਰਾਸ਼ਟਰਪਤੀ ਮੁਰਮੂ ਦੇ ਲੰਮੇ ਅਤੇ ਸਿਹਤਮੰਦ ਜੀਵਨ ਦੀ ਕਾਮਨਾ ਕੀਤੀ। ਭਾਰਤ ਦੇ ਸੀਨੀਅਰ ਨੌਕਰਸ਼ਾਹ ਵਿਵੇਕ ਅਗਰਵਾਲ ਨੂੰ 2026-27 ਦੇ ਕਾਰਜਕਾਲ ਲਈ ਵਿੱਤੀ ਐਕਸ਼ਨ ਟਾਸਕ ਫੋਰਸ FATF ਦੇ ਉਪ ਪ੍ਰਧਾਨ ਵਜੋਂ ਚੁਣਿਆ ਗਿਆ ਹੈ। ਉਹ ਬਰਤਾਨੀਆ ਦੇ ਗਾਇਲਸ ਥੌਮਸਨ ਦੀ ਥਾਂ ਲੈਣਗੇ। ਸ੍ਰੀ ਅਗਰਵਾਲ ਇਸ ਸਮੇਂ ਸੱਭਿਆਚਾਰ ਮੰਤਰਾਲੇ ਵਿੱਚ ਸਕੱਤਰ ਨੇ। ਉਹ FATF ਵਿੱਚ ਭਾਰਤੀ ਵਫਦ ਦੀ ਅਗਵਾਈ ਕਰ ਚੁੱਕੇ ਨੇ ਅਤੇ ਮਨੀ ਲਾਂਡਰਿੰਗ ਅਤੇ ਦਹਿਸ਼ਤਗਰਦੀ ਲਈ ਧਨ ਮੁਹੱਈਆ ਕਰਾਉਣ ਨਾਲ ਨਿਪਟਣ ਵਾਲੀ ਆਲਮੀ ਸੰਸਥਾ ਵਿੱਚ ਮੁੱਖ ਭੂਮਿਕਾ ਨਿਭਾ ਚੁੱਕੇ ਨੇ। ਉਨ੍ਹਾਂ ਦੀ ਨਿਯੁਕਤੀ ਸਬੰਧੀ ਫੈਸਲਾ 17-19 ਜੂਨ ਤੱਕ ਹੋਈ ਟਾਸਕ ਫੋਰਸ ਦੀ ਪੂਰੀ ਮੀਟਿੰਗ ਵਿੱਚ ਲਿਆ ਗਿਆ। ਵਿਦੇਸ਼ ਮੰਤਰਾਲੇ ਨੇ ਸ੍ਰੀ ਅਗਰਵਾਲ ਦੀ ਚੋਣ ਨੂੰ ਭਾਰਤ ਲਈ ਇੱਕ ਵੱਡੀ ਜਿੱਤ ਦੱਸਿਆ ਹੈ। ਮੰਤਰਾਲੇ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਇਹ ਨਿਯੁਕਤੀ ਦਹਿਸ਼ਤਗਰਦੀ ਲਈ ਰਕਮਾਂ ਮੁਹੱਈਆ ਕਰਾਉਣ ਅਤੇ ਗੈਰ ਕਾਨੂੰਨੀ ਵਿੱਤੀ ਨੈਟਵਰਕਾਂ ਦਾ ਮੁਕਾਬਲਾ ਕਰਨ ਲਈ ਭਾਰਤ ਦੀ ਵਚਨਬੱਧਤਾ ਨੂੰ ਮਜ਼ਬੂਤ ਕਰਦੀ ਹੈ। ਮੰਤਰਾਲੇ ਨੇ ਅੱਗੇ ਕਿਹਾ ਕਿ ਟਾਸਕ ਫੋਰਸ ਵਿੱਚ ਭਾਰਤੀ ਵਫਦ ਦੇ ਸਾਬਕਾ ਮੁਖੀ ਵਜੋਂ ਉਨ੍ਹਾਂ ਦਾ ਤਜਰਬਾ ਸੰਗਠਨ ਦੀਆਂ ਸਮਰੱਥਾਵਾਂ ਨੂੰ ਹੋਰ ਮਜ਼ਬੂਤ ਕਰੇਗਾ। ਨੈਸ਼ਨਲ ਟੈਸਟਿੰਗ ਏਜੰਸੀ NTA ਕੱਲ੍ਹ ਹੋਣ ਵਾਲੀ ਨੀਟ UG ਪੁਨਰ ਪ੍ਰੀਖਿਆ ਤੋਂ ਪਹਿਲਾਂ ਅੱਜ ਦੇਸ਼ ਵਿਆਪੀ ਅਭਿਆਸ ਕਰੇਗੀ। ਇਹ ਅਭਿਆਸ ਪ੍ਰੀਖਿਆ ਤੋਂ ਪਹਿਲਾਂ ਤਿਆਰੀ ਦੇ ਮਿਆਰ ਦਾ ਮੁਲਾਂਕਣ ਕਰਨ ਲਈ ਕੀਤਾ ਜਾ ਰਿਹਾ ਹੈ। ਪ੍ਰੀਖਿਆ ਏਜੰਸੀ ਨੇ ਕਿਹਾ ਕਿ ਕੱਲ੍ਹ ਦੀ ਪੁਨਰ ਪ੍ਰੀਖਿਆ ਲਈ ਸਭ ਤਿਆਰੀਆਂ ਮੁਕੰਮਲ ਨੇ। ਇੱਕ ਬਿਆਨ ਵਿੱਚ NTA ਨੇ ਕਿਹਾ ਕਿ ਪੁਨਰ ਪ੍ਰੀਖਿਆ ਦੇਸ਼ ਭਰ ਦੇ 551 ਸ਼ਹਿਰਾਂ ਅਤੇ ਵਿਦੇਸ਼ਾਂ ਦੇ 14 ਕੇਂਦਰਾਂ ਵਿੱਚ ਕਰਵਾਈ ਜਾਏਗੀ। ਇਸ ਵਿੱਚ 22,79,000 ਤੋਂ ਵੱਧ ਵਿਦਿਆਰਥੀ ਹਿੱਸਾ ਲੈਣਗੇ। ਪ੍ਰੀਖਿਆ ਏਜੰਸੀ ਨੇ ਕਿਹਾ ਕਿ ਸੁਤੰਤਰ ਅਤੇ ਪਾਰਦਰਸ਼ੀ ਪ੍ਰੀਖਿਆ ਨੂੰ ਯਕੀਨੀ ਬਣਾਉਣ ਲਈ ਇੱਕ ਬਹੁ ਪੱਧਰੀ ਸੁਰੱਖਿਆ ਵਿਵਸਥਾ ਕੀਤੀ ਗਈ ਹੈ। ਸੁਪਰਵਾਈਜ਼ਰ, ਕੋਆਰਡੀਨੇਟਰ, ਪੁਲਿਸ ਅਤੇ ਪ੍ਰਸ਼ਾਸਕਾਂ ਸਮੇਤ 2,00,000 ਤੋਂ ਵੱਧ ਕਰਮਚਾਰੀ ਤਾਇਨਾਤ ਕੀਤੇ ਗਏ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਇੱਕ ਸੈਂਡਲ ਹੈ @AARRNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਸੁਪਰੀਮ ਕੋਰਟ ਨੇ ਬੈਂਕਾਂ, ਸੰਪਤੀ ਪੁਨਰਗਠਨ ਕੰਪਨੀਆਂ ਅਤੇ ਕਰਜ਼ਾ ਲੈਣ ਵਾਲਿਆਂ ਵਿਚਕਾਰ ਮਿਲੀ ਭੁਗਤ 'ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ। ਅਦਾਲਤ ਨੇ ਡੁੱਬੇ ਕਰਜ਼ਿਆਂ ਦੇ ਹੱਲ ਦੀ ਪ੍ਰਕਿਰਿਆ 'ਤੇ ਵੀ ਸਵਾਲ ਉਠਾਏ ਨੇ। ਚੀਫ਼ ਜਸਟਿਸ ਸੂਰਿਆਕਾਂਤ ਅਤੇ ਜਸਟਿਸ VMohan ਦੀ ਬੈਂਚ ਨੇ ਕਿਹਾ ਕਿ ਬੈਂਕ ਟੈਕਸਦਾਤਾਵਾਂ ਦੇ ਪੈਸੇ ਉਧਾਰ ਦੇ ਰਹੇ ਨੇ ਪਰ ਪ੍ਰਭਾਵਸ਼ਾਲੀ ਵਸੂਲੀ ਉਪਾਅ ਲਾਗੂ ਨਹੀਂ ਕਰ ਰਹੇ। ਸਰਕਾਰੀ ਰਕਮਾਂ ਦੀ ਦੁਰਵਰਤੋਂ 'ਤੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਅਦਾਲਤ ਨੇ ਕਿਹਾ ਕਿ ਇਸ ਪੈਸੇ ਦੀ ਵਰਤੋਂ ਜਨਤਕ ਭਲਾਈ ਲਈ ਕੀਤੀ ਜਾਣੀ ਚਾਹੀਦੀ ਹੈ। ਸੁਪਰੀਮ ਕੋਰਟ ਨੇ ਕੇਂਦਰ ਸਰਕਾਰ, ਭਾਰਤੀ ਰਿਜ਼ਰਵ ਬੈਂਕ ਅਤੇ ਸਬੰਧਿਤ ਧਿਰਾਂ ਨੂੰ ਇੱਕ ਪਟੀਸ਼ਨ 'ਤੇ ਨੋਟਿਸ ਜਾਰੀ ਕੀਤਾ। ਜਿਸ ਵਿੱਚ ਇਲਜ਼ਾਮ ਲਾਇਆ ਗਿਆ ਸੀ ਕਿ ਸਰਕਾਰੀ ਖੇਤਰ ਦੇ ਬੈਂਕਾਂ ਤੋਂ 1537 ਕਰੋੜ ਰੁਪਏ ਦੇ ਕਰਜ਼ਿਆਂ ਦਾ ਸੰਪਤੀ ਮੁੜ ਨਿਰਮਾਣ ਕੰਪਨੀਆਂ ਰਾਹੀਂ ਸਿਰਫ 73.5 ਕਰੋੜ ਰੁਪਏ 'ਚ ਨਿਪਟਾਰਾ ਕੀਤਾ ਗਿਆ ਹੈ। ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ ਕਿ ਤੈਅ ਫੁੱਟਪਾਥਾਂ 'ਤੇ ਤੁਰਨ ਦਾ ਅਧਿਕਾਰ ਇੱਕ ਮੌਲਿਕ ਅਧਿਕਾਰ ਹੈ। ਇਸ ਨੇ ਕਿਹਾ ਕਿ ਨਿਰਧਾਰਿਤ ਫੁੱਟਪਾਥਾਂ 'ਤੇ ਚੱਲਣ ਦਾ ਨਾਗਰਿਕਤਾ ਮੌਲਿਕ ਅਧਿਕਾਰ ਮੁੜ ਲੈ ਅਤੇ ਮੋਟਰ ਵਾਹਨ ਦੀ ਆਵਾਜਾਈ ਦੇ ਮੁਕਾਬਲੇ ਇਸ ਨੂੰ ਪਹਿਲ ਦਿੱਤੀ ਜਾਏਗੀ। ਇੱਕ ਮਹੱਤਵਪੂਰਨ ਫੈਸਲੇ ਵਿੱਚ ਅਦਾਲਤ ਨੇ ਕਿਹਾ ਕਿ ਇਹ ਅਧਿਕਾਰ ਧਾਰਾ 19 ਤਹਿਤ ਗਰੰਟੀਸ਼ੁਦਾ ਆਵਾਜਾਈ ਅਤੇ ਅਧਿਕਾਰ ਅਤੇ ਧਾਰਾ 21 ਜੀਵਨ ਅਤੇ ਆਜ਼ਾਦੀ ਦੇ ਅਧਿਕਾਰ ਸਮੇਤ ਹੋਰ ਮੌਲਿਕ ਅਧਿਕਾਰਾਂ ਦਾ ਹਿੱਸਾ ਹੈ। ਸੁਪਰੀਮ ਕੋਰਟ ਨੇ ਫੈਸਲਾ ਇੱਕ ਦੁਖਦਾਈ ਮੋਟਰ ਦੁਰਘਟਨਾ ਮੁਆਵਜ਼ੇ ਸੰਬੰਧੀ ਮਾਮਲੇ ਵਿੱਚ ਸੁਣਾਇਆ ਹੈ। ਇਸ ਮਾਮਲੇ 'ਚ ਇੱਕ ਪਿਤਾ ਆਪਣੇ 5 ਸਾਲਾ ਬੇਟੇ ਨੂੰ ਸਕੂਲ ਜਾ ਰਿਹਾ ਸੀ ਕਿ ਹਾਦਸੇ 'ਚ ਬੱਚੇ ਦੀ ਮੌਤ ਹੋ ਗਈ। ਸਰਵਉੱਚ ਅਦਾਲਤ ਨੇ ਨਿਰਧਾਰਿਤ ਫੁੱਟਪਾਥਾਂ 'ਤੇ ਤੁਰਨ ਦੇ ਮੌਲਿਕ ਅਧਿਕਾਰ ਨੂੰ ਲਾਗੂ ਕਰਨ ਲਈ ਇੱਕ ਨੇਮਬੱਧ ਸੰਸਥਾ ਬਣਾਉਣ ਦਾ ਸੁਝਾਅ ਦਿੱਤਾ ਹੈ। ਇਜ਼ਰਾਈਲ ਅਤੇ ਹਿਜ਼ਬੁੱਲਾ ਜੰਗਬੰਦੀ ਲਈ ਸਹਿਮਤ ਹੋ ਗਏ ਨੇ। ਇੱਕ ਸੀਨੀਅਰ ਅਮਰੀਕੀ ਅਧਿਕਾਰੀ ਨੇ ਦੱਸਿਆ ਹੈ ਕਿ ਅਮਰੀਕਾ ਅਤੇ ਕਤਰ ਦੇ ਵਾਰਤਾਕਾਰਾਂ ਨੇ ਈਰਾਨ ਦੀ ਸਹਾਇਤਾ ਨਾਲ ਸਮਝੌਤੇ ਨੂੰ ਅੰਤਮ ਰੂਪ ਦੇ ਲਿਆ ਹੈ। ਹਾਲਾਂਕਿ ਇਜ਼ਰਾਈਲ ਅਤੇ ਹਿਜ਼ਬੁੱਲਾ ਨੇ ਅਜੇ ਤੱਕ ਅਧਿਕਾਰਤ ਤੌਰ 'ਤੇ ਇਸ ਦੀ ਪੁਸ਼ਟੀ ਨਹੀਂ ਕੀਤੀ। ਇਸ ਦੌਰਾਨ ਸਵਿਟਜ਼ਰਲੈਂਡ ਵਿੱਚ ਅਮਰੀਕਾ ਅਤੇ ਈਰਾਨ ਵਿਚਕਾਰ ਤਜਵੀਜ਼ਸ਼ੁਦਾ ਅਮਨ ਗੱਲਬਾਤ ਮੁਲਤਵੀ ਕਰ ਦਿੱਤੀ ਗਈ ਹੈ। ਅਧਿਕਾਰੀਆਂ ਅਨੁਸਾਰ ਈਰਾਨੀ ਵਫਦ ਨੇ ਦੱਖਣੀ ਲੈਬਨਾਨ ਵਿੱਚ ਚੱਲ ਰਹੇ ਟਕਰਾਅ ਕਾਰਨ ਯਾਤਰਾ ਰੱਦ ਕਰ ਦਿੱਤੀ ਹੈ। ਈਰਾਨ ਨੇ ਕਿਹਾ ਕਿ ਲੈਬਨਾਨ ਵਿੱਚ ਲੜਾਈ ਬੰਦ ਹੋਣ ਤੋਂ ਬਾਅਦ ਹੀ ਗੱਲਬਾਤ ਅੱਗੇ ਵੱਧ ਸਕਦੀ ਹੈ। ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵੈਂਸ ਨੇ ਵੀ ਸਵਿਟਜ਼ਰਲੈਂਡ ਦਾ ਆਪਣਾ ਦੌਰਾ ਮੁਲਤਵੀ ਕਰ ਦਿੱਤਾ ਹੈ। ਭਾਰਤ ਅਤੇ ਅਫਗਾਨਿਸਤਾਨ ਦਰਮਿਆਨ ਤੀਜਾ ਅਤੇ ਆਖਰੀ ਇੱਕ ਦਿਨਾ ਕ੍ਰਿਕਟ ਮੈਚ ਅੱਜ ਦੁਪਹਿਰ ਬਾਅਦ ਚੇਨਈ ਦੇ ਐਮ ਏ ਚਿਦੰਬਰਮ ਸਟੇਡੀਅਮ ਵਿੱਚ ਖੇਡਿਆ ਜਾਏਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ ਬਾਅਦ 1:30 ਵਜੇ ਸ਼ੁਰੂ ਹੋਏਗਾ। ਮੇਜ਼ਬਾਨ ਟੀਮ ਪਹਿਲਾਂ ਹੀ 2-0 ਦੀ ਲੀਡ ਨਾਲ ਲੜੀ ਜਿੱਤ ਚੁੱਕੀ ਹੈ। ਤੇਜ਼ ਗੇਂਦਬਾਜ਼ ਹਰਸ਼ਿਤ ਰਾਣਾ ਗੋਡੇ ਦੀ ਸੱਟ ਤੋਂ ਠੀਕ ਹੋਣ ਤੋਂ ਬਾਅਦ ਆਖਰੀ ਮੈਚ ਲਈ ਟੀਮ ਵਿੱਚ ਵਾਪਸ ਆ ਗਏ ਨੇ। ਅਮਰੀਕਾ ਗਰੁੱਪ ਡੀ ਦੇ ਇੱਕ ਮੈਚ ਵਿੱਚ ਆਸਟ੍ਰੇਲੀਆ ਨੂੰ 2-0 ਨਾਲ ਹਰਾ ਕੇ ਫੀਫਾ ਫੁੱਟਬਾਲ ਵਿਸ਼ਵ ਕੱਪ ਦੇ ਨਾਕਆਊਟ ਗੇੜ ਵਿੱਚ ਪਹੁੰਚ ਗਿਆ ਹੈ। 2 ਮੈਚਾਂ ਵਿੱਚ 2 ਜਿੱਤਾਂ ਨਾਲ ਅਮਰੀਕਾ ਮੈਕਸੀਕੋ ਤੋਂ ਬਾਅਦ ਨਾਕਆਊਟ ਗੇੜ ਲਈ ਕੁਆਲੀਫਾਈ ਕਰਨ ਵਾਲੀ ਦੂਜੀ ਟੀਮ ਬਣ ਗਈ ਹੈ। ਗਰੁੱਪ ਸੀ ਦੇ ਇੱਕ ਮੈਚ ਵਿੱਚ ਮੋਰੋਕੋ ਨੇ ਸਕੋਟਲੈਂਡ ਨੂੰ 1-0 ਨਾਲ ਹਰਾ ਦਿੱਤਾ ਹੈ। ਅੱਜ ਦੇ ਹੋਰ ਮੈਚਾਂ ਵਿੱਚ ਹੈਤੀ ਦਾ ਬ੍ਰਾਜ਼ੀਲ ਨਾਲ, ਤੁਰਕੀ ਦਾ ਪੈਰਾਗੁਏ ਨਾਲ ਅਤੇ ਨੀਦਰਲੈਂਡਸ ਦਾ ਸਵੀਡਨ ਨਾਲ ਮੁਕਾਬਲਾ ਹੋਏਗਾ। ਭਾਰਤ ਦੇ ਸਟਾਰ ਜੈਵਲਿਨ ਥਰੋਅਰ ਨੀਰਜ ਚੋਪੜਾ ਸੀਜ਼ਨ ਦੇ ਆਪਣੇ ਪਹਿਲੇ ਮੁਕਾਬਲੇ ਵਿੱਚ ਬੀਤੀ ਰਾਤ ਦੋਹਾ ਡਾਇਮੰਡ ਲੀਗ ਫਾਈਨਲ ਵਿੱਚ 4 ਸਥਾਨ 'ਤੇ ਰਹੇ ਨੇ। ਨੀਰਜ ਚੋਪੜਾ ਨੇ ਆਪਣੀ ਤੀਜੀ ਕੋਸ਼ਿਸ਼ ਵਿੱਚ 85.69 ਮੀਟਰ ਦਾ ਸਰਬੋਤਮ ਥਰੋਅ ਸੁੱਟਿਆ। ਸ੍ਰੀਲੰਕਾ ਦੇ ਰੁਮੇਸ਼ ਥਰੰਗਾ ਪਥੀਰਾਜਾ ਨੇ 88.68 ਮੀਟਰ ਦੇ ਥਰੋਅ ਨਾਲ ਖਿਤਾਬ ਹਾਸਲ ਕੀਤਾ ਹੈ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਉੱਤਰਾਖੰਡ ਅਤੇ ਜੰਮੂ ਕਸ਼ਮੀਰ ਵਿੱਚ ਤੇਜ਼ ਹਵਾਵਾਂ ਅਤੇ ਗਰਜ ਚਮਕ ਨਾਲ ਬਾਰਿਸ਼ ਦੀ ਸੰਭਾਵਨਾ ਜਤਾਈ ਹੈ। ਪੂਰਬੀ ਉੱਤਰ ਪ੍ਰਦੇਸ਼, ਬਿਹਾਰ, ਮੱਧ ਮਹਾਰਾਸ਼ਟਰ, ਕੋਂਕਣ ਅਤੇ ਗੋਆ ਵਿੱਚ ਅੱਜ ਲੂ ਚੱਲਣ ਦੀ ਸੰਭਾਵਨਾ ਹੈ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਓਡੀਸ਼ਾ ਦੇ ਮਯੂਰਭੰਜ ਵਿੱਚ 47,000 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਭਾਰਤ ਦੇ ਸੀਨੀਅਰ ਨੌਕਰਸ਼ਾਹ ਵਿਵੇਕ ਅਗਰਵਾਲ 2026-27 ਦੇ ਕਾਰਜਕਾਲ ਦੀ ਅੰਤਰਰਾਸ਼ਟਰੀ ਸੰਸਥਾ ਵਿੱਤੀ ਐਕਸ਼ਨ ਟਾਸਕ ਫੋਰਸ FATF ਦੇ ਉਪ ਪ੍ਰਧਾਨ ਹੋਣਗੇ। ਨੈਸ਼ਨਲ ਟੈਸਟਿੰਗ ਏਜੰਸੀ NTA ਕੱਲ੍ਹ ਹੋਣ ਵਾਲੀ ਨੀਟ UG ਮੁੜ ਪ੍ਰੀਖਿਆ ਤੋਂ ਪਹਿਲਾਂ ਅੱਜ ਦੇਸ਼ ਵਿਆਪੀ ਅਭਿਆਸ ਕਰੇਗੀ। ਸੁਪਰੀਮ ਕੋਰਟ ਨੇ ਬੈਂਕਾਂ, ਸੰਪਤੀ ਪੁਨਰਗਠਨ ਕੰਪਨੀਆਂ ਅਤੇ ਕਰਜ਼ਾ ਲੈਣ ਵਾਲਿਆਂ ਵਿਚਕਾਰ ਮਿਲੀ ਭੁਗਤ 'ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ ਅਤੇ ਭਾਰਤ ਅਤੇ ਅਫਗਾਨਿਸਤਾਨ ਦਰਮਿਆਨ ਤੀਜਾ ਅਤੇ ਆਖਰੀ ਇੱਕ ਦਿਨਾ ਕ੍ਰਿਕਟ ਮੈਚ ਅੱਜ ਚੇਨਈ ਵਿੱਚ ਖੇਡਿਆ ਜਾਏਗਾ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।

ਸ਼ਰੋਤਿਓ ਹੁਣ ਵੇਲਾ ਹੁੰਦਾ ਹੈ ਜੀ ਪੰਜਾਬੀ ਫਿਲਮੀ ਗੀਤਾਂ ਨਾਲ ਸੱਜੇ ਪ੍ਰੋਗਰਾਮ ਫਿਲਮੀ ਜੰਕਸ਼ਨ ਦਾ। ਅੱਜ ਦਾ ਫਿਲਮੀ ਜੰਕਸ਼ਨ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੀ ਹਾਂ ਤੁਹਾਡੀ ਆਪਣੀ ਰੇਡੀਓ ਦੋਸਤ ਬਬਲੀਨ ਕੌਰ। ਸਾਰੇ ਸਰੋਤਿਆਂ ਦਾ ਪ੍ਰੋਗਰਾਮ 'ਚ ਸਵਾਗਤ ਕਰਦੇ ਹਾਂ। ਚਲੋ ਫਿਰ ਦੇਰ ਕਿਸ ਗੱਲ ਦੀ ਹੈ, ਵੱਧਦੇ ਹਾਂ, ਚੱਲਦੇ ਹਾਂ ਫਿਲਮੀ ਦੁਨੀਆ ਵੱਲ ਅਤੇ ਸੁਣਦੇ ਹਾਂ ਪੰਜਾਬੀ ਫਿਲਮੀ ਗੀਤਾਂ ਦੀ ਸੋਹਣੇ ਸੋਹਣੇ ਫਿਲਮੀ ਗੀਤ। ਜੋ ਤਾਂ ਆਓ ਸਭ ਤੋਂ ਪਹਿਲਾਂ ਸੁਣਦੇ ਹਾਂ ਫਿਲਮ ਚੰਨ ਪਰਦੇਸੀ 'ਚੋਂ ਦਿਲਰਾਜ ਕੌਰ ਦੀ ਆਵਾਜ਼ ਵਿੱਚ। ਫਿਲਮ ਦਾ ਨਾਮ ਹੈ ਜੀ ਲੌਂਗ ਦਾ ਲਿਸ਼ਕਾਰਾ ਅਤੇ ਇਸ ਗੀਤ ਨੂੰ ਬੋਲ ਦਿੱਤੇ ਹੈ ਹਰਜੀਤ ਗਿੱਲ ਨੇ।

ਸੋ ਤੇ ਉਹ ਪ੍ਰੋਗਰਾਮ ਫਿਲਮੀ ਜੰਕਸ਼ਨ ਚ ਅਗਲਾ ਗੀਤ ਤੁਸੀਂ ਸੁਣੋਗੇ ਫਿਲਮ ਮੇਰਾ ਪਿੰਡ ਚੋਂ, ਅਤੇ ਇਸ ਗੀਤ ਨੂੰ ਆਵਾਜ਼ ਦਿੱਤੀ ਹੈ ਹਰਭਜਨ ਮਾਨ ਅਤੇ ਰਾਣੀ ਰਣਦੀਪ ਨੇ। ਆਓ ਸੁਣਦੇ ਹਾਂ ਇਹ ਪਿਆਰਾ ਜਿਹਾ ਗੀਤ।

0: ਇਹਨਾਂ ਦਿਨਾਂ ਦੇ ਵਿੱਚ ਗਰਮੀ ਸ਼ੁਰੂਆਤ ਤੋਂ ਹੀ ਕਾਫੀ ਜ਼ਿਆਦਾ ਪੈ ਰਹੀ ਹੈ ਤੇ ਆਉਣ ਵਾਲੇ ਸਮੇਂ ਦੌਰਾਨ ਤਾਪਮਾਨ ਹੋਰ ਵੀ ਵਧੇਗਾ। ਇਸ ਲਈ ਗਰਮੀ ਤੋਂ ਆਪਣੇ ਆਪ ਨੂੰ ਬਚਾਉਣ ਲਈ ਤਰਲ ਪਦਾਰਥਾਂ ਜਿਵੇਂ ਲੱਸੀ, ਨਿੰਬੂ ਪਾਣੀ ਦਾ ਵੱਧ ਤੋਂ ਵੱਧ ਸੇਵਨ ਕਰੋ ਤੇ ਤਿੱਖੀ ਧੁੱਪ ਤੋਂ ਬਚੋ। ਦੁਪਹਿਰ ਵੇਲੇ ਘਰ ਤੋਂ ਬਾਹਰ ਘੱਟ ਨਿਕਲੋ, ਜੇਕਰ ਫਿਰ ਵੀ ਜਾਣ ਦੀ ਜ਼ਰੂਰਤ ਪਵੇ ਤਾਂ ਛਤਰੀ ਜਾਂ ਫਿਰ ਗਿੱਲਾ ਸੂਤੀ ਕੱਪੜਾ ਸਿਰ ਤੇ ਲੈ ਕੇ ਹੀ ਨਿਕਲੋ। ਛੋਟੇ ਬੱਚਿਆਂ ਤੇ ਬਜ਼ੁਰਗਾਂ ਤੇ ਗਰਭਵਤੀ ਔਰਤਾਂ ਨੂੰ ਤੇਜ਼ ਧੁੱਪ ਵਾਲੇ ਸਮੇਂ ਭਾਵ 12 ਵਜੇ ਤੋਂ ਲੈ ਕੇ 4 ਵਜੇ ਤੱਕ ਘਰ ਤੋਂ ਨਾ ਨਿਕਲਣ ਦੀ ਸਲਾਹ ਦਿੱਤੀ ਜਾਂਦੀ ਹੈ। ਤੇਜ਼ ਸਿਰ ਦਰਦ, ਉਲਟੀ ਆਉਣਾ ਜਾਂ ਫਿਰ ਚੱਕਰ ਆਉਣਾ ਲੂ ਦੇ ਲੱਛਣ ਹੋ ਸਕਦੇ ਨੇ। ਅਜਿਹੇ 'ਚ ਤੁਰੰਤ ਮਰੀਜ਼ ਨੂੰ ਠੰਡੀ ਛਾਂ ਵਾਲੀ ਥਾਂ ਤੇ ਲੈ ਕੇ ਜਾਇਆ ਜਾਵੇ, ਉਹਨੂੰ ਠੰਡਾ ਪਾਣੀ ਜਾਂ ਫਿਰ ਨਮਕ ਤੇ ਚੀਨੀ ਦਾ ਘੋਲ ਪਿਆਇਆ ਜਾਵੇ। ਠੰਡੇ ਬਜ਼ਾਰੂ ਪਦਾਰਥਾਂ ਜਾਂ ਕਿਸੇ ਵੀ ਤਰ੍ਹਾਂ ਦੇ ਸੌਫਟ ਡਰਿੰਕ ਦਾ ਪਰਹੇਜ਼ ਇਸ ਵੇਲੇ ਬਹੁਤ ਜ਼ਰੂਰੀ ਹੈ, ਨਹੀਂ ਤਾਂ ਇਹ ਜਾਨਲੇਵਾ ਹੋ ਸਕਦਾ ਹੈ। ਘਰ ਤੋਂ ਬਾਹਰ ਨਿਕਲਣ ਵੇਲੇ ਆਪਣੇ ਕੋਲ ਪਾਣੀ ਅਤੇ ਗਲੂਕੋਜ਼ ਜ਼ਰੂਰ ਰੱਖੋ ਅਤੇ ਲੋੜ ਪੈਣ ਤੇ ਤੁਰੰਤ ਇਹਦਾ ਘੋਲ ਬਣਾ ਕੇ ਪੀਓ। ਇਹ ਬਹੁਤ ਮਦਦਗਾਰ ਹੋਵੇਗਾ। ਆਪਣਾ ਤੇ ਆਪਣੇ ਘਰ ਪਰਿਵਾਰ ਦਾ ਗਰਮੀ ਦੇ ਮੌਸਮ ਦੌਰਾਨ ਧਿਆਨ ਰੱਖੋ।
1: ਮੰਮੀ ਮੈਂ ਆਇਆ ਜਾ ਕੇ।
2: ਕਿੱਥੇ ਚੱਲਿਆ ਪੁੱਤ?
1: ਆ ਬਸ ਆਇਆ, ਮੈਂ ਜੂਸ ਪੀਆ ਵਾ।
2: ਆ 2 ਡਿੰਗਾ ਤੇ ਤਾਂ ਜੂਸ ਦੀ ਦੁਕਾਨ ਹੈ, ਐਂ ਕਰ ਪੈਦਲ ਚੱਲ ਜਾ, ਨਹੀਂ ਸਾਈਕਲ ਲੈ ਜਾ, ਉਹ ਖੜਾ।
1: ਓ ਮੰਮੀ, ਕਿਹੜਾ ਚਲਾਉਂਦਾ ਅੱਜ ਕੱਲ ਸਾਈਕਲ?
2: ਪੁੱਤ, ਆ ਮਸ਼ੀਨੀ ਚੀਜ਼ਾਂ ਤਾਂ ਬਿਮਾਰੀਆਂ ਦਾ ਘਰ ਨੇ। ਤੇਰੇ ਬਾਪੂ ਜੀ ਨੂੰ ਦੇਖ ਲੈ, ਸਾਰੀ ਉਮਰ ਹੋ ਗਈ ਸਾਈਕਲ ਚਲਾਉਂਦਿਆਂ ਨੂੰ, ਇਸ ਉਮਰ ਵਿੱਚ ਵੀ ਕੋਈ ਬਿਮਾਰੀ ਨੇੜੇ ਤੇੜੇ ਨਹੀਂ।
1: ਮੰਮੀ, ਗੱਲ ਤਾਂ ਵਿਚਾਰ ਨਾਲ ਹੀ ਹੈ, ਬਾਪੂ ਜੀ ਕਾਇਮ ਪਏ ਨੇ। ਆ ਖੜਾ ਦਾ ਮੋਟਰਸਾਈਕਲ, ਅੱਜ ਤੋਂ ਸਾਈਕਲ ਸ਼ੁਰੂ।

ਤੁਸੀਂ ਟਿਊਨ ਇਨ ਕੀਤਾ ਹੋਇਆ ਜੀ FM ਬੈਂਡ 100.2 ਮੈਗਾਹਰਟਜ਼ ਸੀ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ, ਅਤੇ ਤੁਸੀਂ ਸਾਡੇ ਪ੍ਰੋਗਰਾਮ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਵੀ ਨਾਲੋਂ ਨਾਲ ਸੁਣ ਸਕਦੇ ਹੋ। ਸ਼ਰੋਤੇ ਸਮਾਂ ਮਿਲਾਓ, ਇਸ ਸਮੇਂ ਸਵੇਰ ਦੀ 8:54 ਅਤੇ 40 ਸੈਕਿੰਡ ਹੋ ਰਹੇ ਨੇ। ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਫਿਲਮੀ ਜੰਕਸ਼ਨ ਦਾ ਆਪਣੀ ਰੇਡੀਓ ਦੋਸਤ ਬਬਲੀਨ ਕੌਰ ਦੇ ਨਾਲ। ਸ਼ਰੋਤਿਆਂ ਅੱਗੇ ਸੁਣਦੇ ਹਾਂ ਫਿਲਮ ਸੱਸੀ ਪੁੰਨੂ 'ਚੋਂ ਮੁਹੰਮਦ ਰਫੀ ਅਤੇ ਆਸ਼ਾ ਭੋਸਲੇ ਦੀ ਆਵਾਜ਼ 'ਚ, ਸੰਗੀਤ ਦਿੱਤਾ ਜੀ ਰਵੀ ਨੇ ਅਤੇ ਬੋਲ ਲਿਖਿਆ ਹੈ ਮੁਨਸਿਫ ਨੇ। ਆਓ ਸੁਣਦੇ ਹਾਂ ਮੁਹੰਮਦ ਰਫੀ ਅਤੇ ਆਸ਼ਾ ਭੋਸਲੇ ਦੀ ਆਵਾਜ਼ 'ਚ ਇੱਕ ਪਿਆਰਾ ਜਿਹਾ ਗੀਤ।

ਫਿਲਮ ਸੱਸੀ ਪੰਨੂ ਦੇ ਗਾਏ ਸੀ ਗੀਤ ਨਾਲ ਮੈਨੂੰ ਬਬਲੀਨ ਕੌਰ ਨੂੰ ਪ੍ਰੋਗਰਾਮ ਫਿਲਮੀ ਜੰਕਸ਼ਨ ਇੱਥੇ ਖਤਮ ਕਰਨ ਦੇ ਦਿਓ ਇਜਾਜ਼ਤ। FM ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾਓ ਜੀ, ਇਸ ਵੇਲੇ ਸਵੇਰ ਦੇ ਠੀਕ 9 ਵਜੇ ਨੇ। ਆਓ ਹੁਣ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਹੁਣ ਤੱਕ ਦੀਆਂ ਮੁੱਖ ਸੁਰਖੀਆਂ।

0: राष्ट्रपति द्रौपदी मुर्मू ते प्रधानमंत्री नरेंद्र मोदी ओडिशा दे मयूरभंज 47,000 करोड़ रुपए तो वध दे वक वक विकास प्रोजेक्टा दा उद्घाटन करनगे ते नींह पत्थर रखणगे। प्रधानमंत्री नरेंद्र मोदी ने राष्ट्रपति द्रौपदी मुर्मू नूं अज उन्हां दे जन्मदिन ते शुभकामनावां दित्तियां ने। भारत के सीनियर नौकरशाह विवेक अग्रवाल 2026-27 के कार्यकाल लिए अंतरराष्ट्रीय संस्था वित्तीय एक्शन टास्क फोर्स फैटफ के उप प्रधान होंगे। नेशनल टेस्टिंग एजेंसी NTA कल होने वाली नीट UG मूल परीक्षा तो पहला आज देशव्यापी अभ्यास करेगी। सुप्रीम कोर्ट ने फैसला सुनाया कि तय फुटपाथा से चलन का अधिकार एक मौलिक अधिकार है। सुप्रीम कोर्ट ने बैंकां संपत्ति पुनर्गठन कंपनियां अते कर्जा लैण वालियां विचकार मिली भुगत ते गंभीर चिंता प्रगट कीती है। राष्ट्रीय महिला कमीशन ने काम वाली थां ते महिलावां दे जिनसी शोषण एक्ट 2013 तहत व्यापक उपावां नूं तुरंत अते प्रभावशाली ढंग नाल लागू करन दी मांग करदिआं सारे राज्यां अते केंद्र शासित प्रदेशां नूं इक सलाह जारी कीती है। BSF ने अमृतसर सरहद तो एक मुलजम नो एक AK-47 राइफल ते असले समेत काबू कीता है। जो त्या हुण सुनदे आ एक स्पेशल सीरीज पंजाबी विच सरकार दे 12 साल दे पूरे होण दे संबंध विच। ए सीरीज तुसीं सुनोगे आकाशवाणी दे जलंधर केंद्र तों।
1: सर ऑपरेशन सिंधू नूं एक साल इस मई विच बीत गया है। ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਰਹਿਨੁਮਾਈ ਹੇਠ ਚਲਾਏ ਗਏ ਇਸ ਰਣਨੀਤਿਕ ਫੌਜੀ ਆਪਰੇਸ਼ਨ ਨੇ ਪਾਕਿਸਤਾਨ ਨੂੰ ਉਸ ਵੱਲੋਂ ਪਹਿਲਗਾਮ ਵਿੱਚ ਕੀਤੇ ਗਏ ਦਹਿਸ਼ਤਗਰਦ ਹਮਲੇ ਦਾ ਟੁਕਵਾਂ ਜਵਾਬ ਦਿੱਤਾ ਸੀ। ਕੀ ਕਹੋਗੇ ਇਸ ਆਪਰੇਸ਼ਨ ਬਾਰੇ?
2: ਮਾਲੀ ਜੀ, ਇਹ ਜਿਹੜਾ ਆਪਰੇਸ਼ਨ ਸਿੰਦੂਰ ਸੀ, ਜਿਵੇਂ ਤੁਸੀਂ ਇੰਟਰੋਡਕਸ਼ਨ ਵਿੱਚ ਦੱਸਿਆ ਕਿ 22 ਅਪ੍ਰੈਲ ਨੂੰ ਜਦੋਂ ਪਾਕਿਸਤਾਨ ਦੁਆਰਾ ਆਤੰਕਵਾਦੀਆਂ ਨੇ ਪਹਿਲਗਾਮ ਵਿੱਚ ਹਮਲਾ ਕਰਕੇ ਔਰ 26 ਸੈਲਾਨੀਆਂ ਨੂੰ ਜਦੋਂ ਧਰਮ ਦੇ ਨਾਮ ਦੇ ਉੱਪਰ ਕਤਲ ਕੀਤਾ, ਉਹ ਇੱਕ ਬਹੁਤ ਹੀ ਕਾਨੂੰਨੀ ਹਰਕਤ ਸੀ ਔਰ ਦਹਿਸ਼ਤਗਰਦੀ ਦੇ ਇਤਿਹਾਸ ਦੇ ਵਿੱਚ ਵੀ ਸਭ ਤੋਂ ਨੀਵੇਂ ਮਜ਼ਾਰ ਦੀ ਹਰਕਤ ਸੀ ਅਤੇ ਇਸ ਕਰਕੇ ਉਸ ਦਾ ਜਵਾਬ ਦੇਣਾ ਜ਼ਰੂਰੀ ਸੀ ਕਿਉਂਕਿ ਇਸ ਤੋਂ ਪਹਿਲੇ ਵੀ ਜਦੋਂ ਪਾਕਿਸਤਾਨ ਨੇ ਹਮਲੇ ਕੀਤੇ ਸੀ ਉੜੀ ਦੇ ਹਮਲੇ ਦੇ ਬਾਅਦ ਸਿਰਫ ਹਿੰਦ ਦੀ ਫੌਜ ਨੇ ਜਵਾਬ ਦਿੱਤਾ ਸੀ
1: ਜੀ,
2: ਜਿਹਨੂੰ ਆਪਾਂ ਸਰਜੀਕਲ ਸਟ੍ਰਾਈਕਸ ਕਹਿੰਦੇ ਹਾਂ। ਪੁਲਵਾਮਾ ਹਮਲੇ ਦੇ ਵਿੱਚ ਜਦੋਂ ਮੈਂ ਕੋਰ ਕਮਾਂਡਰ ਸੀ ਤਾਂ ਉਸ ਦੇ ਬਾਅਦ ਸਿਰਫ ਏਅਰਫੋਰਸ ਨੇ, ਜੋ ਅਸੀਂ ਬਾਲਾਕੋਟ ਸਟ੍ਰਾਈਕਸ ਦੇ ਨਾਮ ਨਾਲ ਜਾਣਦੇ ਹਾਂ, ਸਿਰਫ ਏਅਰਫੋਰਸ ਨੇ ਆਪਣਾ ਜਵਾਬ ਦਿੱਤਾ ਸੀ। ਪਰ ਹੁਣ ਇਸ ਹਮਲੇ ਦਾ ਜਵਾਬ ਸਿਰਫ ਇੱਕ ਸੈਨਾ ਦੇ ਅੰਗ ਦਾ ਕਾਰਨ ਨਹੀਂ ਸੀ, ਇਸ ਦੇ ਲਈ ਪੂਰੇ ਦੇਸ਼ ਨੇ ਇਸ ਦਾ ਜਵਾਬ ਦੇਣਾ ਸੀ ਅਤੇ ਇਸ ਦੇ ਲਈ ਆਰਮੀ, ਨੇਵੀ, ਏਅਰਫੋਰਸ ਨੇ ਤਾਂ ਜੋ ਟੈਰਰ ਕੈਂਪਸ ਦੇ ਉੱਪਰ, ਨੋ ਟੈਰਰ ਟਾਰਗੇਟਸ ਦੇ ਉੱਪਰ ਹਮਲਾ ਕੀਤਾ, ਉਸ ਤੋਂ ਇਲਾਵਾ ਡਿਪਲੋਮੈਟਿਕ ਲੈਵਲ ਦੇ ਉੱਪਰ, ਇਕਨੋਮਿਕ ਲੈਵਲ ਦੇ ਉੱਪਰ, ਪੋਲੀਟੀਕਲ ਲੈਵਲ ਦੇ ਉੱਪਰ, ਸਟ੍ਰੈਟਜਿਕ ਲੈਵਲ ਦੇ ਉੱਪਰ ਬਹੁਤ ਸਾਰੇ ਕਦਮ ਚੁੱਕੇ ਗਏ, ਜਿਵੇਂ ਕਿ ਐਮਬੈਸੀ ਦੇ ਸਟਾਫ ਨੂੰ ਘੱਟ ਕੀਤਾ ਗਿਆ, ਜਿਵੇਂ ਡਿਪਲੋਮੈਟਿਕ ਐਸਟ ਔਰ ਬਾਕੀ ਇਕਨੋਮਿਕ ਦੇ ਵਿੱਚ ਇੰਡਸ ਵਾਟਰ ਟ੍ਰੀਟੀ ਨੂੰ ਰੱਦ ਕੀਤਾ ਗਿਆ ਜਾਂ ਹੈਲਡ ਇਨ ਅਬੈਂਸ ਕੀਤਾ ਗਿਆ। ਉਹ ਜਿਹੜੀਆਂ ਵੀ ਸੈਰੀਮੋਨੀਅਲ ਡਰਿਲਸ ਸੀਗੀਆਂ ਬਾਰਡਰ ਦੇ ਉੱਪਰ, ਜਿਵੇਂ ਅਟਾਰੀ ਵਾਹਗਾ ਬਾਰਡਰ ਸੀ, ਉਸ ਨੂੰ ਵੀ ਘਟਾਇਆ ਗਿਆ। ਪਰ ਗੱਲ ਕਰਦੇ ਹੋਏ ਸਿਰਫ ਆਪਰੇਸ਼ਨ ਸਿੰਦੂਰ ਦਾ, ਜੋ ਟੈਰਰ ਟਾਰਗੇਟਸ ਨੂੰ ਹਿੱਟ ਕੀਤਾ, ਉਹ ਇੱਕ ਪਾਕਿਸਤਾਨ ਦੇ ਲਈ ਇੰਨਾ ਕਰਾਰਾ ਜਵਾਬ ਸੀ ਕਿ ਪਾਕਿਸਤਾਨ ਨੂੰ ਇਹ ਸਮਝ ਆ ਜਾਵੇ ਕਿ ਅਗਰ ਇਸ ਦੇ ਬਾਅਦ ਕਦੀ ਵੀ ਕੋਈ ਵੀ ਆਤੰਕੀ ਹਮਲਾ ਕਰੇਗਾ ਤਾਂ ਉਸ ਦਾ ਜਵਾਬ ਬਹੁਤ ਜ਼ਿਆਦਾ ਸਖਤ ਦਿੱਤਾ ਜਾਏਗਾ। ਔਰ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਇਹ ਵੀ ਬੜਾ ਕਲੀਅਰ ਕਰ ਦਿੱਤਾ ਸੀ ਕਿ ਆਤੰਕਵਾਦੀ, ਆਤੰਕਵਾਦੀ ਨੂੰ ਸਪੋਰਟ ਕਰਨ ਵਾਲੀ ਔਰਗਨਾਈਜੇਸ਼ਨ ਔਰ ਆਤੰਕਵਾਦੀ ਨੂੰ ਸਪੋਰਟ ਕਰਨ ਵਾਲਾ ਦੇਸ਼, ਸਾਡੇ ਲਈ ਉਹ ਤਿੰਨੋਂ ਆਤੰਕਵਾਦੀ ਨੇ, ਅਸੀਂ ਉਹਨਾਂ ਨੂੰ ਤਿੰਨਾਂ ਦੇ ਖਿਲਾਫ਼ ਜ਼ਬਰਦਸਤ ਕਾਰਵਾਈ ਕਰਾਂਗੇ।
1: ਬਿਲਕੁਲ ਜਨਰਲ ਟਿਲੋਨ, ਭਾਰਤ ਨੇ ਆਪਰੇਸ਼ਨ ਸਿੰਦੂਰ ਦੌਰਾਨ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਜਿਹੜੇ ਸਿਰਫ ਦਹਿਸ਼ਤਗਰਦਾਂ ਦੇ ਠਿਕਾਣਿਆਂ ਤੇ ਹੀ ਹਮਲੇ ਕੀਤੇ ਸੀ, ਪਰ ਪਾਕਿਸਤਾਨ ਨੇ ਸਾਡੇ ਜੰਮੂ ਕਸ਼ਮੀਰ ਅਤੇ ਪੰਜਾਬ ਦੇ ਕੁਝ ਸ਼ਹਿਰਾਂ ਤੇ ਨਾਗਰਿਕਾਂ ਤੇ ਵੀ ਗੋਲੀਬਾਰੀ ਕੀਤੀ ਸੀ, ਉਸ ਦਾ ਖਮਿਆਜ਼ਾ ਵੀ ਉਸ ਨੂੰ ਭੁਗਤਣਾ ਪਿਆ।
2: ਬਿਲਕੁਲ, 6-7 ਮਈ ਦੀ ਰਾਤ ਨੂੰ, 6-7 ਮਈ 2025 ਦੀ ਰਾਤ ਨੂੰ ਜਦੋਂ ਇੰਡੀਅਨ ਡਿਫੈਂਸ ਫੋਰਸਿਸ ਨੇ 9 ਟੈਰਰ ਟਾਰਗੇਟਸ ਦੇ ਉੱਪਰ ਹਮਲੇ ਕੀਤੇ, ਉਹ 1971 ਦੀ ਲੜਾਈ ਦੇ ਬਾਅਦ 'ਚ ਪਹਿਲੀ ਵਾਰੀ ਸੀ ਕਿ ਪਾਕਿਸਤਾਨੀ ਪੰਜਾਬ ਦੇ ਉੱਪਰ ਹਮਲਾ ਹੋਇਆ
1: ਜੀ।
2: ਇਸ ਤੋਂ ਪਹਿਲੇ ਪਾਕਿਸਤਾਨ ਓਕੂਪਾਈਡ ਜੰਮੂ ਐਂਡ ਕਸ਼ਮੀਰ ਦੇ ਵਿੱਚ ਬਹੁਤ ਵਾਰੀ ਫੌਜ ਨੇ ਕਾਰਵਾਈ ਕੀਤੀ ਹੈ। ਬਾਲਾਕੋਟ ਜਿਹੜੇ ਸਾ ਖੈਬਰ ਪਖਤੂਨਖਵਾ ਸੀ, ਉਸ ਦੇ ਉੱਪਰ ਕਾਰਵਾਈ ਹੋਈ ਸੀ, ਲੇਕਿਨ ਪਾਕਿਸਤਾਨੀ ਪੰਜਾਬ ਦੇ ਵਿੱਚ 1971 ਦੇ ਬਾਅਦ 'ਚ ਪਹਿਲੀ ਵਾਰੀ ਗੋਲਾਬਾਰੀ ਹੋਈ
1: ਜੀ।
2: ਇਸ ਦੇ ਬਾਵਜੂਦ ਜਦੋਂ 6-7 ਮਈ ਦੀ ਰਾਤ ਨੂੰ ਇੰਡੀਆ ਨੇ ਪਾਕਿਸਤਾਨ ਦੇ 9 ਟੈਰਰ ਟਾਰਗੇਟਸ ਨੂੰ ਬਰਬਾਦ ਕੀਤਾ, ਉਸ ਟਾਈਮ ਦੇ ਉੱਪਰ ਬੜਾ ਕਲੀਅਰਲੀ ਸਾਡਾ ਜਿਹੜਾ ਏਮ ਸੀਗਾ ਉਹ ਬੜਾ ਕਲੀਅਰਲੀ ਡਿਫਾਈਨ ਕੀਤਾ ਗਿਆ, ਉਹ ਸੀ ਕਿ ਅਸੀਂ ਸਿਰਫ ਨੋ ਟੈਰਰ ਟਾਰਗੇਟ ਨੂੰ ਹਿੱਟ ਕੀਤਾ, ਅਸੀਂ ਕਿਸੇ ਵੀ ਸਿਵਲੀਅਨ ਆਬਾਦੀ ਨੂੰ ਜਾਂ ਪਾਪੂਲੇਸ਼ਨ ਨੂੰ ਹਿੱਟ ਨਹੀਂ ਕੀਤਾ, ਅਸੀਂ ਕਿਸੇ ਵੀ ਮਿਲਟਰੀ ਗੈਰੀਜ਼ਨ ਜਾਂ ਇੰਸਟਾਲੇਸ਼ਨ ਨੂੰ ਹਿੱਟ ਨਹੀਂ ਕੀਤਾ, ਐਂਡ ਚੌਥਾ ਪੁਆਇੰਟ ਸੀ ਕਿ ਅਸੀਂ ਨਹੀਂ ਚਾਹੁੰਦੇ ਕਿ ਇਹ ਲੜਾਈ ਇਸ ਤੋਂ ਅੱਗੇ ਵਧੇ। ਲੇਕਿਨ ਇਸ ਦੇ ਜਵਾਬ ਦੇ ਵਿੱਚ ਅਸੀਂ ਸਿਰਫ ਪਿਓਰਲੀ ਟੈਰਰ ਟਾਰਗੇਟਸ ਨੂੰ ਹਿੱਟ ਕੀਤਾ ਸੀ, ਇਸ ਦੇ ਜਵਾਬ ਦੇ ਵਿੱਚ ਪਾਕਿਸਤਾਨ ਨੇ ਸਾਡੇ ਜੰਮੂ, ਪੁੰਛ, ਰਜੌਰੀ, ਤੰਗਧਾਰ ਦੇ ਵਿੱਚ ਇਨੋਸੈਂਟ ਸਿਵਲੀਅਨਸ ਦੇ ਉੱਪਰ ਫਾਇਰਿੰਗ ਕਰਕੇ ਸਿਵਲੀਅਨਸ ਦੀ ਜਿਹਨੂੰ ਕਹਿੰਦੇ ਹੱਤਿਆ ਕੀਤੀ, ਮਰਡਰ ਕੀਤਾ। ਉਸ ਦੇ ਜਵਾਬ ਦੇ ਵਿੱਚ ਪਾਕਿਸਤਾਨ ਨੂੰ ਜੋ ਖਮਿਆਜ਼ਾ ਭੁਗਤਣਾ ਪਿਆ, 9-10 ਮਈ ਦੀ ਰਾਤ ਨੂੰ ਅਸੀਂ ਉਹਨਾਂ ਦੇ 11 ਏਅਰ ਬੇਸਿਸ ਨੂੰ ਹਿੱਟ ਕੀਤਾ
3: ਜੀ।
2: ਔਰ ਜਦੋਂ ਅਸੀਂ 6-7 ਮਈ ਦੀ ਰਾਤ ਨੂੰ 9 ਟੈਰਰ ਟਾਰਗੇਟਸ ਨੂੰ ਹਿੱਟ ਕੀਤਾ ਸੀ, ਪਾਕਿਸਤਾਨ ਸਾਡੀ ਇੱਕ ਵੀ ਮਿਜ਼ਾਈਲ ਨੂੰ ਇੰਟਰਸੈਪਟ ਨਹੀਂ ਸੀ ਕਰ ਪਾਇਆ। ਔਰ 10-11 ਮਈ ਦੀ ਰਾਤ ਨੂੰ ਜਦੋਂ ਏਅਰ ਬੇਸਿਸ ਨੂੰ ਹਿੱਟ ਕੀਤਾ, ਉਦੋਂ ਵੀ ਪਾਕਿਸਤਾਨ ਇੱਕ ਵੀ ਸਾਡੀ ਮਿਜ਼ਾਈਲ ਨੂੰ ਹਿੱਟ ਨਹੀਂ ਕਰ ਪਾਇਆ। ਔਰ ਉਹ ਜੋ ਪਾਕਿਸਤਾਨ ਦੇ ਏਅਰ ਬੇਸਿਸ ਤੋਂ ਜੋ ਅੱਗ ਦੀ ਲਪਟਾਂ ਦੇ ਵਿੱਚ ਸੀ, ਉਹ ਪਾਕਿਸਤਾਨ ਦੇ ਸਿਟੀਜ਼ਨ ਨੇ ਉਸਦੇ ਵੀਡੀਓ ਇੰਟਰਨੈਟ ਉੱਪਰ ਪਾਏ, ਅਤੇ ਪਾਕਿਸਤਾਨ ਦੇ ਲਈ ਇਹ ਬਹੁਤ ਵੱਡਾ ਇੱਕ ਸਬਕ ਸੀ ਕਿ ਜਾਂ ਤਾਂ ਸੁਧਰ ਜਾਓ ਨਹੀਂ ਤਾਂ ਇਸ ਤੋਂ ਜ਼ਿਆਦਾ ਵੀ ਨੁਕਸਾਨ ਹੋ ਸਕਦਾ।
1: ਇਸ ਦੇ ਨਾਲ ਨਾਲ ਜਨਰਲ ਟੇਲਰ ਨੇ ਅਸੀਂ ਜਿਸ ਤਰ੍ਹਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਜਿਹੜਾ ਮਿਲਟਰੀ ਨੁਕਸਾਨ ਤਾਂ ਪਾਕਿਸਤਾਨ ਨੂੰ ਝੇਲਣਾ ਪਿਆ ਹੀ ਹੈ ਉਸਦੀ ਇਸ ਹਰਕਤ ਕਰਕੇ, ਜਿਹੜੀ ਸਾਡੀ ਸਰਕਾਰ ਨੇ ਇੰਡਸ ਵਾਟਰ ਟ੍ਰੀਟੀ ਵੀ ਸਸਪੈਂਡ ਕਰ ਦਿੱਤੀ ਹੈ, ਉਸ ਰਣਨੀਤੀ ਨੂੰ ਕਿਸ ਤਰ੍ਹਾਂ ਵੇਖਦੇ ਹੋ? ਅਟਾਰੀ ਵਾਹਗਾ ਬਾਰਡਰ 'ਤੇ ਵੀ ਅਸੀਂ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਸਭ ਕੁਝ ਬੰਦ ਕਰ ਦਿੱਤਾ, ਟ੍ਰੇਡ ਵੀ ਅਤੇ ਟਰੈਵਲ ਵੀ ਸਭ ਕੁਝ, ਉਸ ਚੀਜ਼ ਨੂੰ ਤੁਸੀਂ ਕਿਸ ਤਰ੍ਹਾਂ ਵੇਖਦੇ ਹੈਗੇ ਹੋ?
2: ਇਹ ਜਿਹੜਾ ਓਪਰੇਸ਼ਨ ਸੰਦੂਰ ਸੀ, ਜਿਵੇਂ ਮੈਂ ਪਹਿਲਾਂ ਗੱਲ ਕੀਤੀ, ਇਹ ਸਿੰਗਲ ਸਰਵਿਸ ਰਿਸਪੋਂਸ ਨਹੀਂ ਸੀ, ਯਾਨੀ ਕਿ ਇਹ ਜਿਹੜਾ ਰਿਟੈਲੀਏਸ਼ਨ ਸੀ, ਇਹ ਰਿਟੈਲੀਏਸ਼ਨ ਸਿਰਫ ਆਰਮੀ, ਨੇਵੀ ਜਾਂ ਏਅਰਫੋਰਸ ਇੱਕ ਸਿੰਗਲ ਸਰਵਿਸ ਦੇ ਲਈ ਸੀਮਤ ਨਹੀਂ ਸੀ, ਇਹ ਰਿਟੈਲੀਏਸ਼ਨ ਹੋਲ ਆਫ ਨੇਸ਼ਨ ਅਪਰੋਚ ਸੀ। ਹੋਲ ਆਫ ਨੇਸ਼ਨ ਅਪਰੋਚ ਦਾ ਮਤਲਬ ਹੈ ਕਿ ਮਿਲਟਰੀ ਦੇ ਤਿੰਨੋਂ ਅੰਗ ਵੀ ਇਸ ਦੇ ਵਿੱਚ ਹਿੱਸਾ ਲੈਣਗੇ, ਡਿਪਲੋਮੇਸੀ ਵੀ ਇਸ ਦੇ ਵਿੱਚ ਹਿੱਸਾ ਲਏਗੀ, ਇਕਨੋਮਿਕ ਐਸੈਟਸ ਵੀ ਇਸ ਦੇ ਵਿੱਚ, ਇਕਨੋਮਿਕ ਪੋਲਿਸੀਜ਼ ਵੀ ਇਸ ਦੇ ਵਿੱਚ ਹਿੱਸਾ ਲੈਣਗੇ, ਅਤੇ ਪੋਲੀਟੀਕਲ ਜਿਹੜੀ ਡਿਟਰਮੀਨੇਸ਼ਨ ਜਾਂ ਵਿਲ ਪਾਵਰ ਹੈ ਉਹ ਵੀ ਇਸ 'ਚ ਹਿੱਸਾ ਲਏਗੀ। ਇਸ ਹੋਲ ਆਫ ਨੇਸ਼ਨ ਅਪਰੋਚ ਦੇ ਤਹਿਤ ਬਹੁਤ ਸਾਰੇ ਕਦਮ ਚੁੱਕੇ ਗਏ, ਜਿਨ੍ਹਾਂ ਦੇ ਵਿੱਚ ਵੀਜ਼ਾ ਦੀ ਰਿਸਟ੍ਰਿਕਸ਼ਨ ਵੀ ਆਈ, ਵਾਹਗਾ ਟਾਰੀ ਬਾਰਡਰ ਦੇ ਉੱਪਰ ਵੀ ਜਿਹੜੀ ਪਰੇਡ ਹੁੰਦੀ ਸੀ ਉਸ ਨੂੰ ਵੀ ਰੋਕਿਆ ਗਿਆ, ਜੋ ਆਪਣਾ ਇੰਡਸ ਵਾਟਰ ਟ੍ਰੀਟੀ ਨੂੰ ਵੀ ਹੈਲਡ ਇਨ ਅਬੈਂਸ ਕੀਤਾ ਗਿਆ, ਐਂਡ ਐਮਬੈਸੀਜ਼ ਦਾ ਸਟਾਫ ਨੂੰ ਵੀ ਘਟਾਇਆ ਗਿਆ, ਅਤੇ ਇਹ ਬਹੁਤ ਕੁਛ ਜਿਹੜਾ ਸੀ ਇਹ ਪਾਕਿਸਤਾਨ ਨੂੰ ਇਹ ਦੱਸਣਾ ਚਾਹੁੰਦੇ ਸੀ ਕਿ ਹੁਣ ਅਸੀਂ ਸਿਰਫ ਸਿੰਗਲ ਸਰਵਿਸ ਰਿਸਪੋਂਸ ਨਹੀਂ ਦੇਵਾਂਗੇ, ਹੁਣ ਇੰਡੀਆ ਵੱਲੋਂ ਹੋਲ ਆਫ ਨੇਸ਼ਨ ਰਿਸਪੋਂਸ ਆਏਗਾ,
1: ਐਜ਼ ਅ ਨੇਸ਼ਨ ਰਿਸਪੋਂਡ ਕਰਾਂਗੇ ਅਸੀਂ। ਇਸ ਸੰਧੀ ਨੂੰ ਸਸਪੈਂਡ ਕਰਨ ਬਾਰੇ ਪ੍ਰਧਾਨ ਮੰਤਰੀ ਨੇ 15 ਅਗਸਤ ਨੂੰ ਲਾਲ ਕਿਲ੍ਹੇ ਦੀ ਫਸੀਲ ਤੋਂ ਦੇਸ਼ ਦੇ ਨਾਂ ਆਪਣੇ ਸੰਦੇਸ਼ ਵਿੱਚ ਕਿਹਾ ਸੀ ਕਿ ਹੁਣ ਖੂਨ ਅਤੇ ਪਾਣੀ ਇਕੱਠੇ ਨਹੀਂ ਬਹਿਣਗੇ।
4: ਆਤੰਕੋ ਔਰ ਆਤੰਕੀ ਕੋ ਪਾਲਨੇ ਪੋਸਣੇ ਵਾਲੋ ਕੋ, ਆਤੰਕੀਓ ਕੋ ਤਾਕਤ ਦੇਣੇ ਵਾਲੋ ਕੋ ਅਬ ਹਮ ਅਲਗ ਅਲਗ ਨਹੀਂ ਮਾਨੇਂਗੇ। ਉਹ ਮਾਨਵਤਾ ਕੇ ਸਮਾਨ ਦੁਸ਼ਮਨ ਹੈ, ਉਨਕੇ ਬੀਚ ਕੋਈ ਫਰਕ ਨਹੀਂ। ਆਗੇ ਭੀ ਅਗਰ ਦੁਸ਼ਮਨੋ ਨੇ ਇਹ ਕੋਸ਼ਿਸ਼ ਜਾਰੀ ਰੱਖੀ, ਮਾਰੀ ਸੇਨਾ ਤੈਅ ਕਰੇਗੀ, ਸੇਨਾ ਕੀ ਸ਼ਰਤੋਂ ਪਰ, ਸੇਨਾ ਜੋ ਸਮੇਂ ਨਿਰਧਾਰਿਤ ਕਰੇ ਉਸ ਸਮੇਂ ਪਰ, ਸੇਨਾ ਜੋ ਤੌਰ ਤਰੀਕੇ ਤੈਅ ਕਰੇ ਉਸ ਤੌਰ ਤਰੀਕੇ ਸੇ, ਸੇਨਾ ਜੋ ਲਕਸ਼ ਤੈਅ ਕਰੇ ਉਸ ਲਕਸ਼ ਕੋ ਅਬ ਹਮ ਅਮਲ ਮੈਂ ਲਾ ਕਰਕੇ ਰਹਿਣੇ ਵਾਲੇ ਹੈ, ਹਮ ਮੂੰਹ ਤੋੜ ਜਵਾਬ ਦੇਂਗੇ। ਮੇਰੇ ਪਿਆਰੇ ਦੇਸ਼ ਵਾਸੀਓ, ਭਾਰਤ ਨੇ ਤੈਅ ਕਰ ਲਿਆ ਹੈ ਖੂਨ ਔਰ ਪਾਣੀ ਇੱਕ ਸਾਥ ਨਹੀਂ ਬਹੇ।
1: ਦੋਸਤੋ, ਇਸ ਓਪਰੇਸ਼ਨ ਦੌਰਾਨ ਜਿੱਥੇ ਸਾਡੇ ਬਹਾਦਰ ਫੌਜੀ ਆਪਣੀ ਕਾਬਲੀਅਤ ਨਾਲ ਦੇਸ਼ ਦੀ ਸਰਹੱਦਾਂ ਦੀ ਰਾਖੀ ਕਰ ਰਹੇ ਸੀ, ਉੱਥੇ ਹੀ ਪੰਜਾਬ ਦੇ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਦਾ ਇੱਕ 10 ਸਾਲ ਦਾ ਬੱਚਾ ਸ਼ਵਨ ਸਿੰਘ, ਉਸਦੇ ਪਿੰਡ ਦੇ ਖੇਤਾਂ ਵਿੱਚ ਪਾਕਿਸਤਾਨ ਵੱਲੋਂ ਕਿਸੇ ਵੀ ਕਾਰਵਾਈ ਨੂੰ ਨਾਕਾਮ ਕਰਨ ਲਈ ਤੈਨਾਤ ਸਾਡੇ ਫੌਜੀ ਭਰਾਵਾਂ ਦੀ ਸਵੇ ਇੱਛਾ ਨਾਲ ਸੇਵਾ ਕਰ ਰਿਹਾ ਸੀ। ਸ਼ਵਨ ਨੂੰ ਇੰਨੀ ਛੋਟੀ ਜਿਹੀ ਉਮਰ ਵਿੱਚ ਨਿਡਰ ਹੋ ਕੇ ਭਾਰਤੀ ਫੌਜ ਦੀ ਸੇਵਾ ਕਰਨ ਲਈ ਜਿੱਥੇ ਫੌਜ ਵੱਲੋਂ ਸਨਮਾਨਿਤ ਕੀਤਾ ਗਿਆ, ਉੱਥੇ ਹੀ ਉਸ ਨੂੰ ਸਾਡੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਵੱਲੋਂ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਨਾਲ ਨਿਵਾਜਿਆ ਗਿਆ। ਆਓ ਸੁਣਦੇ ਹਾਂ ਇਸ ਬਹਾਦਰ ਸ਼ਵਨ ਨੇ ਕੀ ਕਿਹਾ।
5: ਮੇਰਾ ਨਾਮ ਸ਼ਵਨ ਹੈ, ਮੈਂ ਫਿਰੋਜ਼ਪੁਰ ਸੇ। ਹਮਾਰੇ ਜਬ ਮਿਸ਼ਨ ਸਿੰਧੂ ਸ਼ੁਰੂ ਹੋਇਆ ਥਾ, ਹਮਾਰੇ ਗਾਓ ਮੈਂ ਫੌਜੀ ਆਏ ਥੇ, ਜਬ ਪਾਕਿਸਤਾਨ ਕੇ ਵਜੀ ਲੜਾਈ ਹੋ ਰਹੀ ਥੀ, ਔਰ ਹਮਾਰੇ ਫੌਜੀ ਆਏ ਥੇ ਉਧਰ, ਔਰ ਵੋ ਹਮਾਰੇ ਲਈ ਰਕਸ਼ਾ ਕੇ ਲਈ ਆਏ ਥੇ। ਫਿਰ ਮੈਨੇ ਸੋਚਿਆ ਚਲੋ ਉਨਕੀ ਅਭੀ ਸੇਵਾ ਕਰਤੇ ਹੈਂ। ਫਿਰ ਮੈਂ ਦੂਧ, ਚਾਏ, ਲੱਸੀ, ਬਰਫ ਲੈ ਕੇ ਜਾਤਾ ਥਾ ਉਨਕੇ ਲਈ ਰੋਜ਼। ਮੁਝੇ ਬਹੁਤ ਅੱਛਾ ਲੱਗ ਰਿਹਾ ਹੈ, ਮੁਝੇ ਅਵਾਰਡ ਮਿਲਾ, ਮੈਨੇ ਸਪਨੇ ਵੀ ਨਹੀਂ ਸੋਚਿਆ ਥਾ।
1: ਜਨਰਲ ਟੇਲਰ, ਸਲਾਮ ਹੈ ਇਸ ਬੱਚੇ ਦੀ ਬਹਾਦਰੀ ਤੇ ਜਜ਼ਬੇ ਨੂੰ।
2: ਬਿਲਕੁਲ ਬਲੀ ਸਾਹਿਬ, ਪੰਜਾਬ ਦੇ ਖਾਸ ਕਰਕੇ ਔਰ ਨੌਰਥ ਇੰਡੀਆ ਜਿੰਨੇ ਵੀ ਆਪਣੇ ਸਰਹੱਦੀ ਇਲਾਕੇ ਨੇ, ਉੱਥੋਂ ਦਾ ਜਿਹੜਾ ਬੱਚਾ ਹੈ ਜਦੋਂ ਉਹ ਪੈਦਾ ਹੁੰਦਾ ਹੈ ਬਚਪਨ 'ਚ ਖੇਡਦਾ ਹੈ ਬਾਰਡਰ ਦੇ ਉੱਪਰ, ਫੌਜ ਉੱਥੇ ਐਕਸਰਸਾਈਜ਼ ਕਰਨ ਦੇ ਲਈ ਆਉਂਦੀ ਹੈ, ਫੌਜੀਆਂ ਨੂੰ ਮਿਲਦੇ ਨੇ, ਫੌਜੀਆਂ ਦੀ ਆਓ ਭਗਤ ਕਰਦੇ ਨੇ, ਫੌਜੀਆਂ ਦੇ ਨਾਲ ਬੈਠਦੇ ਨੇ, ਅਤੇ ਫੌਜੀਆਂ ਦੀ ਹਰ ਕਿਸਮ ਦੀ ਸੇਵਾ ਕੀਤੀ ਜਾਂਦੀ ਹੈ ਕਿਉਂਕਿ ਉਹ ਸਾਡੇ ਦੇਸ਼ ਦੇ ਰਖਵਾਲੇ ਨੇ। ਮੈਂ ਖੁਦ, ਕਿਉਂਕਿ ਮੇਰੇ ਖੁਦ ਦੇ ਨਾਨਕੇ ਵੀ ਖਾਲੜਾ ਖੇਮਕਰਨ ਸੈਕਟਰ ਦੇ ਵਿੱਚ ਨੇ, ਬਾਰਡਰ ਦੇ ਬਿਲਕੁਲ ਨਜ਼ਦੀਕ ਨੇ, ਅਤੇ ਮੈਂ ਖੁਦ ਆਪਣੇ ਬਚਪਨ ਦੇ ਵਿੱਚ ਜਦੋਂ ਛੁੱਟੀਆਂ ਜਾਈਦੇ ਸੀ ਉਸ ਟਾਈਮ ਦੇ ਉੱਪਰ ਫੌਜੀ ਐਕਸਰਸਾਈਜ਼ ਲਿਆਉਂਦੇ ਸੀ, ਉਹਨਾਂ ਨੂੰ ਕਦੀ ਲੱਸੀ ਲੈ ਕੇ ਜਾਣਾ, ਕਦੀ ਉਹਨਾਂ ਲਈ ਰੋਟੀਆਂ ਲੈ ਕੇ ਜਾਣਾ, ਅਤੇ ਇਹ ਇੱਕ ਬਹੁਤ ਜਿਹੜੀ ਕਹਿੰਦੇ ਆ ਫਰੋਮ ਵਿਦਿਨ ਇੱਕ ਫੀਲਿੰਗ ਹੈ ਪੰਜਾਬ ਦੇ ਵਿੱਚ,
1: ਖੂਨ 'ਚ
2: ਪੰਜਾਬੀਆਂ ਦੇ ਖੂਨ ਦੇ ਵਿੱਚ ਹੈ, ਕਿਉਂਕਿ ਹਰ ਪਰਿਵਾਰ ਦਾ ਕਮ ਸੇ ਕਮ ਇੱਕ ਨੁਮਾਇੰਦਾ ਫੌਜ ਦੇ ਵਿੱਚ ਹੈ, ਅਤੇ ਇਹ ਫੌਜ ਦੇ ਨਾਲ ਜਿਹੜਾ ਤਾਲਮੇਲ ਰੱਖਣਾ, ਫੌਜ ਦੇ ਕੰਧੇ ਦੇ ਨਾਲ ਕੰਧਾ ਮਿਲਾ ਕੇ ਜਿਹੜਾ ਕੰਮ ਕਰਨਾ, ਚਾਹੇ ਉਹ ਪੀਸ ਟਾਈਮ ਹੈ ਚਾਹੇ ਉਹ ਲੜਾਈ ਹੈ, ਜੰਗ ਦੇ ਦੌਰਾਨ ਵੀ ਸਾਡੇ ਪੰਜਾਬੀ ਆਪਣਾ ਪਿੰਡ ਛੱਡ ਕੇ ਪਿੱਛੇ ਨਹੀਂ ਆਉਂਦੇ, ਸਿਰਫ ਲੇਡੀਜ਼ ਬੱਚੇ ਔਰ ਜਾਨਵਰ ਮਾਲ ਡੰਗਰ ਨੂੰ ਪਿੱਛੇ ਲੈ ਆਉਂਦੇ ਨੇ, ਲੇਕਿਨ ਖੁਦ ਉੱਥੇ ਰਹਿੰਦੇ ਨੇ, ਫੌਜੀਆਂ ਦੀ ਮਦਦ ਕਰਦੇ ਨੇ। ਔਰ ਇਹ ਬੱਚੇ ਨੇ ਸ਼ਵਨ ਸਿੰਘ ਨੇ ਜੋ ਦਰਸਾਇਆ, ਇਹ ਇੱਕ ਜਜ਼ਬਾ ਹੈ, ਇਹ ਇੱਕ ਪੰਜਾਬੀ ਜਜ਼ਬਾ ਹੈ, ਇੱਕ ਹਿੰਦੁਸਤਾਨੀ ਜਜ਼ਬਾ ਹੈ ਕਿ ਹਿੰਦੁਸਤਾਨ ਦੀ ਫੌਜ ਦੇ ਨਾਲ ਖੜ੍ਹੇ ਹੋ ਕੇ ਦੁਸ਼ਮਣ ਦਾ ਮੁਕਾਬਲਾ ਕਰਾਂਗੇ, ਔਰ ਇਹ ਜਜ਼ਬਾ ਬਚਪਨ ਤੋਂ ਹੈ ਔਰ ਆਖਿਰ ਦਮ ਤੱਕ ਰਹਿੰਦਾ ਹੈ। ਸਲਾਮ ਹੈ, ਸਲਾਮ ਇਸ ਜਜ਼ਬੇ ਨੂੰ,
1: ਸਲਾਮ ਹੈ ਇਸ ਜਜ਼ਬੇ ਨੂੰ। ਵਾਕਈ ਅਸੀਂ ਦੇਖਿਆ 1965 ਤੇ 71 ਦੀ ਜੰਗਾਂ ਦੇ ਵਿੱਚ ਵੀ ਕਿਸ ਤਰ੍ਹਾਂ ਅਸੀਂ ਸਾਰੇ ਨੇ ਰਲ ਕੇ, ਦੇਸ਼ ਨੇ ਪੂਰੇ ਰਲ ਕੇ ਜਵਾਬ ਦਿੱਤਾ ਸੀ ਪਾਕਿਸਤਾਨ ਨੂੰ। ਜਨਰਲ ਟਿਲਨ, ਇਸ ਸਫਲ ਓਪਰੇਸ਼ਨ ਦੇ ਵਿੱਚ ਭਾਰਤ ਨੇ ਜਿੱਥੇ ਆਪਣੀ ਫੌਜੀ ਸਮਰੱਥਾ, ਫੌਜੀ ਤਾਕਤ ਵਿਖਾਈ ਸੀ, ਉੱਥੇ ਜੋ ਹਥਿਆਰ ਅਤੇ ਫੌਜੀ ਸਾਜੋ ਸਮਾਨ ਇਸਤੇਮਾਲ ਕੀਤਾ ਗਿਆ ਸੀ ਉਹ ਵੀ ਸਾਡੇ ਆਪਣੇ ਦੇਸ਼ ਵਿੱਚ ਹੀ ਤਿਆਰ ਹੋਇਆ ਸੀ। ਇਸ ਮੇਕ ਇਨ ਇੰਡੀਆ ਦਾ ਸਾਨੂੰ ਕਿੰਨਾ ਫਾਇਦਾ ਹੋਇਆ, ਸਾਡੀ ਫੌਜੀ ਸਮਰੱਥਾ ਵੀ ਵਧੀ ਹੈ, ਅਸੀਂ ਆਤਮ ਨਿਰਭਰ ਹੋਏ ਹਾਂ, ਇਸ ਬਾਰੇ ਕਿਸ ਤਰ੍ਹਾਂ ਤੁਸੀਂ ਸੋਚਦੇ, ਕਿਸ ਤਰ੍ਹਾਂ ਇਹ ਸਭ ਚੀਜ਼ਾਂ ਸਾਡੀਆਂ ਆਪਣੀਆਂ ਇਸਤੇਮਾਲ ਹੋਈਆਂ ਔਰ ਸਾਨੂੰ ਇਹਨਾਂ ਕਿੱਦਾਂ ਕਿੰਨਾ ਫਾਇਦਾ ਹੋਇਆ?
2: ਮਲੀ ਸਾਹਿਬ, ਜੋ ਮੇਕ ਇਨ ਇੰਡੀਆ ਦੇ ਜਿਹੜੇ ਹਥਿਆਰ ਸੀ ਉਹ ਬਹੁਤ ਕਾਮਯਾਬ ਹਥਿਆਰ ਸੀ, ਜਿਵੇਂ ਬ੍ਰਹਮੋਸ ਹੈ ਰਸ਼ੀਆ ਔਰ ਇੰਡੀਆ ਨੇ ਜੁਆਇੰਟ ਵੈਂਚਰ ਨਾਲ ਬਣਾਈ, ਔਰ ਬ੍ਰਹਮੋ ਮਿਜ਼ਾਈਲ ਐਸੀ ਸੀ ਜਿਹਨੇ ਇੱਕ ਇੱਕ ਟਾਰਗੇਟ ਨੂੰ ਡਿਸਟਰੋਏ ਕੀਤਾ, ਔਰ ਪਾਕਿਸਤਾਨ ਉਸਨੂੰ ਨਾ ਤਾਂ ਪਕੜ ਪਾਈ, ਨਾ ਉਸਨੂੰ ਇੰਟਰਸੈਪਟ ਕਰ ਪਾਈ, ਨਾ ਉਸਨੂੰ ਡਿਸਟਰੋਏ ਕਰ ਪਾਏ। ਇਸ ਤੋਂ ਇਲਾਵਾ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ, ਕਿਉਂਕਿ ਇੰਡੀਅਨ ਆਰਮੀ ਦੇ ਵਿੱਚ ਬਹੁਤ ਸਾਰੇ ਵੈਪਨ ਸਿਸਟਮਸ ਨੇ, ਲੋਕਾਂ ਨੇ ਟੀਵੀ ਸਕਰੀਨਸ ਉੱਪਰ ਦੇਖੇ ਕਿਵੇਂ ਪਾਕਿਸਤਾਨ ਵੱਲੋਂ ਡਰੋਨ ਆ ਰਹੇ ਸੀ, ਮਿਜ਼ਾਈਲ ਜਾ ਰਹੇ ਸੀ, ਅਤੇ ਕਿਵੇਂ ਉਹਨਾਂ ਨੂੰ ਮਿਡ ਏਅਰ ਹਵਾ ਦੇ ਵਿੱਚ ਉਹਨਾਂ ਨੂੰ ਬਰਬਾਦ ਕੀਤਾ ਜਾ ਰਿਹਾ ਸੀ। ਉਹਨਾਂ ਦੇ ਇੱਕ ਵੀ ਮਿਜ਼ਾਈਲ ਜਾਂ ਡਰੋਨ ਸਾਡੇ ਕਿਸੇ ਵੀ ਫੌਜੀ ਇੰਸਟਾਲੇਸ਼ਨ ਦੇ ਉੱਪਰ ਆ ਕੇ ਸਾਨੂੰ ਅਟੈਕ ਨਹੀਂ ਕਰ ਪਾਈ। ਉਸ ਦੇ ਪਿੱਛੇ ਵੀ ਇੱਕ ਜਿਹੜਾ ਮੇਕ ਇਨ ਇੰਡੀਆ ਜਾਂ ਇੰਡੀਆ ਦੇ ਵਿੱਚ ਜਿਹੜਾ ਅਸੀਂ ਆਪਣਾ ਡਿਵੈਲਪਮੈਂਟ ਕਰਦੇ ਹਾਂ, R&D ਕਰਦੇ ਹਾਂ, ਉਸ ਦਾ ਇੱਕ ਬਹੁਤ ਵੱਡਾ ਹੱਥ ਹੈ। ਇੱਕ ਹਿੰਦੁਸਤਾਨ ਆਰਮੀ ਦੇ ਵਿੱਚ ਆਕਾਸ਼ ਤੀਰ ਕਰਕੇ ਇੱਕ ਪ੍ਰੋਜੈਕਟ ਹੈ। ਆਕਾਸ਼ ਤੀਰ ਪ੍ਰੋਜੈਕਟ ਜਿਹੜਾ ਹੈ ਉਹ ਕੀ ਕਰਦਾ ਹੈ, ਹੁਣ ਸਾਡੇ ਕੋਲ ਪੁਰਾਣੇ 1950-1960 ਦੇ ਟਾਈਮ ਦੀਆਂ ਬੈਲਟਡ ਐਮੂਨੀਸ਼ਨ ਵਾਲੀਆਂ ਐਂਟੀ ਏਅਰਕ੍ਰਾਫਟ ਗਨਸ ਨੇ
1: ਸਰ,
2: ਉਸ ਦੇ ਬਾਅਦ ਦੇ ਵਿੱਚ ਸਾਡੇ ਕੋਲ ਸ਼ੋਲਡਰ ਫਾਇਰਡ ਐਂਟੀ ਏਅਰਕ੍ਰਾਫਟ ਮਿਜ਼ਾਈਲਸ ਨੇ, ਫਿਰ ਸਾਡੇ ਕੋਲ ਸ਼ੋਰਟ ਰੇਂਜ, ਮੀਡੀਅਮ ਰੇਂਜ, ਲੌਂਗ ਰੇਂਜ, ਸਰਫੇਸ ਟੂ ਏਅਰ ਮਿਜ਼ਾਈਲਸ ਨੇ, ਉਸ ਦੇ ਬਾਅਦ 'ਚ ਹੁਣ ਸਾਡੇ ਕੋਲ ਬ੍ਰਹਮੋਸ ਨੇ, S-400 ਨੇ। ਨਾ ਹੁਣ ਇੰਨੇ ਸਾਰੇ ਵੱਖਰੇ ਵੱਖਰੇ ਕਿਸਮ ਦੇ ਹਥਿਆਰ, ਇੱਕ ਬੈਲਟਡ ਐਮੂਨੀਸ਼ਨ ਵਾਲੀ ਗਨ ਤੋਂ ਲੈ ਕੇ ਜਿਹਨੂੰ ਨਿਸ਼ਾਨਾ ਲੈ ਕੇ ਮਾਰਨਾ ਪੈਂਦਾ, ਟੂ ਫਾਇਰ ਐਂਡ ਫੋਰਗੈਟ S-400, ਉਹ ਇਹਨਾਂ ਸਭ ਨੂੰ ਹੁਣ ਸਾਹਮਣੇ ਤੁਹਾਡੇ ਅਗਰ ਡਰੋਨ ਆ ਰਿਹਾ ਤਾਂ ਉਸਦੇ ਉੱਪਰ ਤੁਸੀਂ S-400 ਨਹੀਂ ਫਾਇਰ ਕਰ ਸਕਦੇ, ਜੇ ਸਾਹਮਣੇ ਤੁਹਾਡੇ ਮਿਜ਼ਾਈਲ ਆ ਰਹੀ ਹੈ ਤਾਂ ਉਸਦੇ ਉੱਪਰ ਤੁਸੀਂ ਉਹ ਗਨ ਨਹੀਂ ਫਾਇਰ ਕਰ ਸਕਦੇ। ਇਸ ਲਈ ਇਹ ਬਹੁਤ ਜ਼ਰੂਰੀ ਸੀ ਕਿ ਜਿਹੜਾ ਆਉਣ ਵਾਲਾ ਦੁਸ਼ਮਣ ਦਾ ਵੈਪਨ ਸਿਸਟਮ ਹੈ ਉਸਨੂੰ ਡਿਟੈਕਟ ਕਰੋ ਕੀ ਹੈ, ਔਰ ਉਸ ਦੇ ਲਈ ਜੋ ਬਿਲਕੁਲ ਕਾਰਗਰ ਹਥਿਆਰ ਹੈ ਉਸਨੂੰ ਡੈਜੀਗਨੇਟ ਕਰੋ ਤਾਂ ਕਿ ਉਹ ਉਸਨੂੰ ਡਿਸਟਰੋਏ ਕਰੇ ਵਿਦ ਮਿਨੀਮਮ ਐਕਸਪੈਂਡੀਚਰ। ਅਤੇ ਇਹ ਪੂਰੇ ਤਾਨੇ ਬਾਣੇ ਨੂੰ ਬੁਣਨ ਦੇ ਲਈ ਡਿਟੈਕਸ਼ਨ, ਡੈਜੀਗਨੇਸ਼ਨ ਆਫ ਦਾ ਪਰਫੈਕਟ ਵੈਪਨ ਸਿਸਟਮ ਐਂਡ ਡਿਸਟਰਕਸ਼ਨ ਆਫ ਦਾ ਐਨਮੀ ਵੈਪਨ, ਇਹ ਤਿੰਨਾਂ ਨੂੰ ਜਦੋਂ ਕੰਬਾਈਨ ਕਰਕੇ ਸੋਫਟਵੇਅਰ ਬੇਸਡ ਰੀਅਲ ਟਾਈਮ, ਇਸ 'ਤੇ ਸਿਰਫ 10-15-20 ਸੈਕਿੰਡ ਦਾ ਫਾਸਲਾ ਹੁੰਦਾ ਕਿ ਦੁਸ਼ਮਣ ਦਾ ਵੈਪਨ ਨੂੰ ਡਿਟੈਕਟ ਕੀਤਾ ਜਾਵੇ, ਦੇਖਿਆ ਜਾਵੇ ਔਰ ਉਸਨੂੰ ਬਰਬਾਦ ਕੀਤਾ ਜਾਵੇ। ਇਹ ਸਾਰੇ ਨੂੰ ਅਸੀਂ ਇੱਕ ਆਕਾਸ਼ ਤੀਰ ਸਿਸਟਮ ਦੇ ਤਹਿਤ ਇੰਟੀਗ੍ਰੇਟ ਕੀਤਾ ਵਿਦ ਇਨ ਇੰਡੀਆ, ਔਰ ਉਸਨੂੰ ਬੜੀ ਕਾਮਯਾਬੀ ਦੇ ਨਾਲ ਓਪਰੇਸ਼ਨ ਸੰਦੂਰ ਦੇ ਵਿੱਚ ਗਰਾਊਂਡ ਦੇ ਉੱਪਰ ਇਸਤੇਮਾਲ ਕੀਤਾ, ਅਤੇ ਇੰਡੀਅਨ ਰਿਸਰਚ ਐਂਡ ਡਿਵੈਲਪਮੈਂਟ, ਇੰਡੀਅਨ ਗੌਰਮੈਂਟ ਏਜੰਸੀਜ਼, ਇੰਡੀਅਨ ਪ੍ਰਾਈਵੇਟ ਡਿਫੈਂਸ ਇੰਡਸਟਰੀ ਔਰ ਇੰਡੀਅਨ ਡਿਫੈਂਸ ਫੋਰਸਿਸ ਐਂਡ ਸਾਇੰਟਿਸਟ, ਆਈ ਥਿੰਕ ਇਹਨਾਂ ਨੇ ਬਹੁਤ ਬੜਾ ਕੰਮ ਕੀਤਾ ਹੈ, ਔਰ ਮੇਕ ਇਨ ਇੰਡੀਆ ਇਜ਼ ਅ ਬਿਗ ਸਕਸੈਸ। ਲੜਾਈ ਦੇ ਦੌਰਾਨ ਤੁਸੀਂ ਕਿਸੇ ਦੇ ਉੱਪਰ ਵੀ ਨਿਰਭਰ ਨਹੀਂ ਰਹਿ ਸਕਦੇ, ਤੁਹਾਨੂੰ ਆਪਣੇ ਆਪ ਦੇ ਉੱਪਰ ਨਿਰਭਰ ਰਹਿਣਾ ਪਏਗਾ ਇਫ ਯੂ ਵਾਂਟ ਟੂ ਫਾਈਟ ਅ ਬੈਟਲ ਐਂਡ ਅ ਵਾਰ ਸਕਸੈਸਫੁਲੀ।
1: ਦੋਸਤੋ, ਪ੍ਰਧਾਨ ਮੰਤਰੀ ਨੇ ਵੀ ਦੇਸ਼ ਵਿੱਚ ਬਣੇ ਹਥਿਆਰਾਂ ਬਾਰੇ ਬੋਲਦਿਆਂ ਕਿਹਾ ਸੀ,
4: ਸਾਥੀਓ ਹਮਨੇ ਆਪਰੇਸ਼ਨ ਸਿੰਧੂਰ ਮੇਂ ਦੇਖਾ ਮੇਡ ਇਨ ਇੰਡੀਆ ਕੀ ਕਮਾਲ ਕਿਆ ਥੀ, ਦੁਸ਼ਮਨ ਕੋ ਪਤਾ ਤੱਕ ਨਾ ਚਲਾ ਕਿ ਕੌਨ ਸੇ ਸ਼ਸਤਰਾਸਤਰ ਹੈ, ਇਹ ਕੌਨ ਸਾ ਸਾਮਰਥ ਹੈ ਜੋ ਪਲਕ ਭਰ ਮੇਂ ਉਨਕੋ ਨਸ਼ਟ ਕਰ ਰਹਾ ਹੈ। ਸੋਚੀਏ ਅਗਰ ਹਮ ਆਤਮ ਨਿਰਭਰ ਨਾ ਹੋਤੇ तो क्या ऑपरेशन सिंदूर इतनी त्वरित गति से हम कर पाते? पता नहीं कौन सप्लाई देगा नहीं देगा, ताजो सामान मिलेगा नहीं मिलेगा, इसी की चिंता बनी रहती। लेकिन हमें मेड इन इंडिया की शक्ति हमारे हाथ में थी, सेना के हाथ में थी, इसलिए बिना चिंता बिना रुकावट

0: ਆਪਰੇਸ਼ਨ ਸਿੰਦੂਰ ਇਸ ਵਿਸ਼ੇ ਤੇ ਹੁਣੇ ਤੁਸੀਂ ਇੱਕ ਵਿਸ਼ੇਸ਼ ਚਰਚਾ ਸੁਣ ਰਹੇ ਸੀ। ਭਾਗ ਲੈਣ ਵਾਲੇ ਸਨ ਸੇਵਾ ਮੁਕਤ ਲੈਫਟੀਨੈਂਟ ਜਨਰਲ KJS ਢਿੱਲੋਂ ਤੇ ਰਾਜੇਸ਼ ਚੰਦਰ ਬਾਲੀ, ਜੋ ਕਿ ਮੁਖੀ ਨੇ ਖੇਤਰੀ ਸਮਾਚਾਰ ਵਿਭਾਗ ਆਕਾਸ਼ਵਾਣੀ ਜਲੰਧਰ ਦੇ। ਇਹ ਆਕਾਸ਼ਵਾਣੀ ਦਾ
1: ਹੁਣ ਸੀ ਇੱਕ ਸਪੈਸ਼ਲ ਸੀਰੀਜ਼ ਪੰਜਾਬੀ ਵਿੱਚ ਸਰਕਾਰ ਦੇ 12 ਸਾਲ ਪੂਰੇ ਹੋਣ ਦੇ ਸੰਬੰਧ ਵਿੱਚ। ਤੁਸੀਂ ਟਿਊਨ ਕੀਤਾ ਹੋਇਆ FM ਬੈਂਡ 100.2 ਮੈਗਾਹਰਟਜ਼ ਤੇ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ, ਤੇ ਤੁਸੀਂ ਸਾਡੇ ਪ੍ਰੋਗਰਾਮ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਵੀ ਨਾਲੋ ਨਾਲ ਸੁਣ ਸਕਦੇ ਹੋ।

0: ਪਲੇਟ ਭਰ ਕੇ ਸੀਟ ਮਲ ਲੈਣੀ ਨੀ, ਬਾਕੀ ਨਿੱਕ ਸੁੱਕ ਮੈਂ ਉੱਥੇ ਮੰਗਾਈ ਜਾਊਂਗੀ ਵਿਆਹਰਿਆਂ ਤੋਂ।
1: ਨੀ ਭੈਣੇ, ਜਿੰਨੀ ਪਲੇਟ ਤੂੰ ਭਰੀ ਹੈ ਨਾ ਤੇਰੇ ਤੋਂ ਖਾ ਨੀ ਹੋਣਾ।
0: ਨੀ ਨਾ ਖਾ ਹੋਵੇ, ਤੇਰਾ ਉਂਜਿਡ ਦੁਖੀ ਜਾਂਦਾ, ਬਚਿਆ ਪਿਆ ਰਹੂ। ਮੈਂ ਦੁਬਾਰਾ ਸੀਟ ਛੱਡ ਕੇ ਨਹੀਂ ਜਾਣਾ, ਮੈਂ ਤੈਨੂੰ ਗੱਲ ਦੱਸਤੀ, ਮੈਂ ਖਾਣ ਪੀਣ ਨੂੰ ਉਰੀ ਮੰਗਾਈ ਜਾਊ, ਨਾ ਖਾ ਹੋਇਆ ਬਚਿਆ ਪਿਆ ਰਹੂ। ਨਾਲੇ ਪਾਸੇ ਹੋ, ਉਰੇ ਮੈਨੂੰ ਸਿੱਧੀ ਸਟੇਜ ਦਿੰਦੀ ਆ ਮੂਹਰੇ।
1: ਨੀ ਭੈਣੇ, ਕਿਉਂ ਕਮਲੀ ਹੋਈ ਆ? ਜੇ ਘਰ ਬਗਾਨਾ ਢਿੱਡ ਤਾਵਦਾ, ਨੀ ਕਿਉਂ ਤੂੰ ਖਾਣੇ ਦੀ ਬਰਬਾਦੀ ਕੀਤੀ ਹੈ? ਨਾਲੇ ਇਹ ਬਰਬਾਦੀ ਕੱਲੀ ਭੋਜਨ ਦੀ ਨੀ, ਇਹ ਕਿਸੇ ਦੀ ਮਿਹਨਤ ਤੇ ਲੱਖਾਂ ਰੁਪਈਆਂ ਦੀ ਵੀ ਬਰਬਾਦੀ ਹੈ। ਇਸ ਪਾਸੇ ਭੈਣੇ ਗੰਭੀਰਤਾ ਨਾਲ ਸੋਚ।
2: ਸ਼੍ਰੋਤਿਆਓ, ਸੁਣਦੇ ਹਾਂ ਇੱਕ ਗੀਤ ਪੂਰਬ ਔਰ ਪੱਛਮ ਫਿਲਮ ਚੋਂ।

0: ਖਿੜਦੇ ਚਿਹਰਿਆਂ ਬਾਰੇ ਪਤਾ ਨਾ ਲੱਗਦਾ ਜੇ ਕਲੀਆਂ ਦੇ ਫੁੱਲ ਬਣ ਕੇ ਨਾ ਖਿੜਦੇ। ਸ਼ਿੰਗਾਰਾਂ 'ਚ ਸੰਗ ਜਾਣਾ, ਰੰਗਾਂ 'ਚ ਰੰਗ ਜਾਣਾ, ਕਿੱਥੋਂ ਸੀ ਇਹ ਢੰਗ ਆਉਣਾ ਜੇ ਤਿਤਲੀਆਂ ਦੇ ਖੰਭਾਂ 'ਚ ਰੰਗ ਨਾ ਮਿਲਦੇ। ਖਾਬਾਂ ਨੂੰ ਖੰਭ ਲਾਉਂਦੇ ਕਿਵੇਂ, ਕੋਇਲਾ ਵਾਂਗ ਅਸੀਂ ਗਾਉਂਦੇ ਕਿਵੇਂ ਜੇ ਪਰਿੰਦਿਆਂ ਲਈ ਆਕਾਸ਼ ਨਾ ਹੁੰਦਾ। ਪਰ ਛਾਵੇਂ ਨੇ ਵੀ ਨਾਲ ਨਹੀਂ ਸੀ ਚੱਲਣਾ ਜੇ ਸੂਰਜ ਦਾ ਪ੍ਰਕਾਸ਼ ਨਾ ਹੁੰਦਾ। ਇਹ ਕੁਦਰਤ ਨਿਆਰੀ ਸਾਨੂੰ ਸਭ ਨੂੰ ਪਿਆਰੀ, ਇਹਨੂੰ ਸਾਂਭ ਕੇ ਦੁੱਖਾਂ ਨੂੰ ਹਸਾ ਲਈਏ, ਇਹਨੂੰ ਸਾਂਭ ਕੇ ਆਪਣਾ ਆਪ ਵਸਾ ਲਈਏ।
1: ਤੁਸੀਂ ਟਿਊਨ ਕੀਤਾ ਹੈ ਜੀ ਐਫ ਐਮ ਬੈਂਡ 100 ਸ਼੍ਰੇ 2 ਮੈਗਾਹਰਟਜ਼ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ। ਸਮਾਂ ਮਿਲਾਓ ਇਸ ਵੇਲੇ ਸਵੇਰ ਦੇ ਠੀਕ 9:30 ਹੋ ਰਹੇ ਨੇ। ਹੁਣ ਤੋਂ ਲੈ ਕੇ ਸਵੇਰ 10 ਵਜੇ ਤੱਕ ਤੁਸੀਂ ਸੁਣੋਗੇ ਕੌਮੀ ਸੇਵਾ ਵਿਵਿਧ ਭਾਰਤੀ ਦੇ ਪ੍ਰਸਾਰਣ ਆਕਾਸ਼ਵਾਣੀ ਦੇ ਮੁੰਬਈ ਕੇਂਦਰ ਤੋਂ।

ਸਾਰਿਆਂ ਚੰਗੀ ਸਿਹਤ ਲਈ ਯੋਗ ਸਾਡੇ ਇਸ ਪ੍ਰਸਾਰਣ ਨੂੰ ਆਕਾਸ਼ਵਾਣੀ ਦੇ ਬਠਿੰਡਾ ਤੇ ਪਟਿਆਲਾ ਕੇਂਦਰ ਵੀ ਨਾਲੋ ਨਾਲ ਰਿਲੇਅ ਕਰ ਰਹੇ ਨੇ।

0: ਸਾਡੇ ਰਿਸ਼ੀਆਂ ਮੁਨੀਆਂ ਨੇ ਅੰਤਰ ਧਿਆਨ ਹੋ ਕੇ ਤਪੱਸਿਆ ਕਰਕੇ ਯੋਗ ਦੇ ਜ਼ਰੀਏ ਆਪਣੇ ਅੰਦਰ ਦਾ ਮਾਰਗ ਖੋਜਿਆ। ਯੋਗ ਇੱਕ ਰੂਹਾਨੀ ਯਾਤਰਾ ਹੈ, ਖੁਦ ਤੋਂ ਖੁਦਾਈ ਤੱਕ ਪਹੁੰਚਣ ਦੀ। ਯੋਗ ਇੱਕ ਅਵਸਥਾ ਹੈ, ਬ੍ਰਹਿਮੰਡ ਦੀ ਅਸੀਮ ਊਰਜਾ ਨੂੰ ਆਪਣੇ ਅੰਦਰ ਮਹਿਸੂਸ ਕਰਨ ਦੀ। ਯੋਗ ਨਾਲ ਮਨ ਵਿਕਾਰਾਂ, ਤਣਾਵਾਂ ਅਤੇ ਦੁੱਖਾਂ ਤੋਂ ਮੁਕਤ ਹੋ ਜਾਂਦਾ ਹੈ। ਯੋਗ ਨਾਲ ਮਨ ਮੰਦਿਰ ਬਣ ਜਾਂਦਾ ਹੈ। ਅੱਜ ਦੁਨੀਆ ਵਿੱਚ 30 ਕਰੋੜ ਲੋਕ ਯੋਗ ਅਭਿਆਸ ਕਰਕੇ ਆਪਣੇ ਜੀਵਨ ਨੂੰ ਸਕੂਨ ਤੇ ਤੰਦਰੁਸਤੀ ਨਾਲ ਹਰਿਆ ਕਰ ਰਹੇ ਨੇ। ਅਮਰੀਕਾ ਦੇ ਯੋਗ ਅਧਿਆਪਕ ਜੇਸਨ ਕ੍ਰੈਂਡਲ ਕਹਿੰਦੇ ਨੇ ਕਿ ਯੋਗ ਸਾਨੂੰ ਇਹ ਜਾਣਨ ਦਾ ਮੌਕਾ ਦਿੰਦਾ ਹੈ ਕਿ ਤੁਸੀਂ ਅਸਲ ਵਿੱਚ ਕੌਣ ਹੋ। ਇੱਕ ਹੋਰ ਅਮਰੀਕਾ ਦੇ ਮਸ਼ਹੂਰ ਲੇਖਕ ਵੇਨ ਡਾਇਰ ਕਹਿੰਦੇ ਨੇ ਕਿ ਮੈਂ ਇਹ ਮਹਿਸੂਸ ਕੀਤਾ ਹੈ ਕਿ ਬਾਹਰ ਦੁਨੀਆ ਵਿੱਚ ਜੋ ਹੋ ਰਿਹਾ ਹੈ ਤੁਸੀਂ ਉਸ ਨੂੰ ਕਾਬੂ ਨਹੀਂ ਕਰ ਸਕਦੇ, ਪਰ ਤੁਹਾਡੇ ਅੰਦਰ ਜੋ ਹੋ ਰਿਹਾ ਹੈ ਯੋਗ ਨਾਲ ਉਸ ਨੂੰ ਕਾਬੂ ਕੀਤਾ ਜਾ ਸਕਦਾ ਹੈ। ਯੋਗ ਦੇ ਆਸਨ, ਯੋਗ ਦੇ ਪ੍ਰਾਣਾਯਾਮ ਵਿਲੱਖਣ ਨੇ ਜਿਸ ਨੂੰ ਪੂਰੀ ਦੁਨੀਆ ਮੰਨਦੀ ਹੈ। ਸਾਡੀ ਸਿਹਤ ਲਈ ਯੋਗ ਕਿਉਂ ਸਾਰਥਕ ਹੈ, ਦੱਸ ਰਹੇ ਨੇ ਯੋਗ ਅਧਿਆਪਕ ਰਤਨ ਚੰਜੋਤਰਾ।
1: ਯੋਗ ਵਿਸ਼ਿਸ਼ਟ ਤੋਂ ਇੱਕ ਛੋਟੀ ਜਿਹੀ ਸੰਸਕ੍ਰਿਤੀ ਸੁਭਾਸ਼ਤ ਹੈ, ਉਹ ਕੋਟ ਕਰਨਾ ਚਾਹਾਂਗਾ। ਤੇ ਇਹਨੂੰ ਕਿਹਾ ਗਿਆ ਹੈ ਆਦੀ ਜਾਂ ਵਿਆਦੀ ਜਾਂ ਅਨਾਦੀ ਜਾਂ ਵਿਆਦੀ। ਇਹ ਕਾਫੀ ਪੁਰਾਣੇ ਕੰਸੈਪਟ ਹੈ ਕਿ ਜ਼ਿਆਦਾਤਰ ਬਿਮਾਰੀਆਂ ਜਿਹੜੀਆਂ ਨੇ, ਕਰੋਨਿਕ ਡਿਜ਼ੀਜ਼, ਇਹ ਸਾਡੀ ਮੈਂਟਲ ਹੈਲਥ ਤੋਂ ਸ਼ੁਰੂ ਹੁੰਦੀਆਂ ਨੇ ਤੇ ਫਿਜ਼ੀਕਲ ਹੈਲਥ ਤੱਕ ਹੀ ਸਾਡੇ ਜਾਂਦੀਆਂ ਨੇ। ਮਾਇੰਡ ਤੋਂ ਸ਼ੁਰੂ ਹੋ ਕੇ, ਜਿਸ ਤਰ੍ਹਾਂ ਕਿ ਅਸੀਂ ਅੱਜ ਦੀ ਡੇਟ 'ਚ ਦੇਖ ਰਹੇ ਹਾਂ, ਓਵਰ ਥਿੰਕਿੰਗ, ਜਿਹੜੀ ਅੱਗੇ ਚੱਲ ਕੇ ਰਿਜ਼ਲਟ ਕਰਦੀ ਹੈ ਸਟ੍ਰੈਸ ਨੂੰ, ਡਿਪਰੈਸ਼ਨ ਜਾਂ ਐਂਜ਼ਾਇਟੀ ਦੇ ਰੂਪ 'ਚ
2: ਜੀ।
1: ਔਰ ਇਹਨਾਂ ਦਾ ਅਲਟੀਮੇਟਲੀ ਅਗਰ ਅਸੀਂ ਦੇਖੀਏ ਸੋਲਿਊਸ਼ਨ ਜੋ ਹੈ ਉਹ ਯੋਗ ਦੇ ਵਿੱਚ ਹੈ। ਇਹ ਪ੍ਰੈਕਟੀਕਲੀ ਦੇਖਿਆ ਗਿਆ ਹੈ, ਕਈ ਜਗ੍ਹਾ ਤੇ ਇਹਦੀਆਂ ਰਿਸਰਚ ਚੱਲ ਰਹੀਆਂ ਨੇ ਔਰ ਕਾਫੀ ਅੱਛੇ ਰਿਜ਼ਲਟਸ ਮਿਲ ਵੀ ਰਹੇ। ਮੇਰੇ ਕੋਲ ਇੱਕ ਲੇਡੀ ਜੋ ਅਰਾਊਂਡ ਆਪਣੇ ਲੇਟ 30s 'ਚ, 40 ਦੇ ਆਸ ਪਾਸ ਏਜ 'ਚ, ਔਰ ਉਹ ਪਿਛਲੇ 4-5 ਸਾਲਾਂ ਤੋਂ ਫੈਟੀ ਲੀਵਰ ਦੀ ਦਵਾਈ ਖਾ ਰਹੀ ਸੀ। ਯੋਗ ਸ਼ੁਰੂ ਕੀਤਾ ਤਾਂ 5-6 ਮਹੀਨੇ ਬਾਅਦ ਉਹਨਾਂ ਨੂੰ ਬਹੁਤ ਹੀ ਅੱਛਾ ਇੰਪਰੂਵਮੈਂਟ ਲੱਗੀ ਔਰ ਉਹ ਆਪਣੇ ਡਾਕਟਰ ਕੋਲ ਗਏ, ਚੈੱਕਅਪ ਕਰਾਇਆ, ਸਾਰੇ ਪੈਰਾਮੀਟਰਸ ਨੋਰਮਲ ਸੀ ਔਰ ਉਹਨਾਂ ਨੇ ਦਵਾਈ ਛੱਡ ਦਿੱਤੀ। ਸੋ ਇੱਕ ਐਗਜ਼ਾਮਪਲ ਹੈ। ਇਸ ਤਰ੍ਹਾਂ ਦੇ ਮੇਰੇ ਕੋਲ ਹਾਈਪਰਟੈਂਸ਼ਨ ਵਾਲੇ ਵੀ ਲੋਕ ਹੈ ਜਿਨ੍ਹਾਂ ਦੀ ਦਵਾਈਆਂ ਘੱਟ ਵੀ ਗਈਆਂ ਔਰ ਕਈਆਂ ਦੀਆਂ ਬੰਦ ਵੀ ਹੋਈਆਂ। ਡਾਇਬਿਟੀਜ਼ ਵਾਲਿਆਂ ਨੂੰ ਬਹੁਤ ਅੱਛੇ ਰਿਜ਼ਲਟਸ ਨੇ ਯੋਗ ਦੇ ਨਾਲ ਔਰ ਬੜੇ ਅੱਛੇ ਮੇਨਟੇਨ ਕਰ ਸਕਦੇ ਹਾਂ ਅਸੀਂ ਵਿਦ ਫਿਊ ਡਾਇਟ ਟਿਪਸ।
0: ਹਜ਼ਾਰਾਂ ਸਾਲ ਪੁਰਾਣਾ ਯੋਗ ਅੱਜ ਦੇ ਜੀਵਨ ਵਿੱਚ ਵੀ ਉਦਾਂ ਹੀ ਸਾਰਥਕ ਹੈ ਜਿੱਦਾਂ ਸਦੀਆਂ ਪੁਰਾਣਾ ਸੂਰਜ ਅੱਜ ਵੀ ਧਰਤੀ ਦੇ ਜੀਵਨ ਦਾ ਆਧਾਰ ਹੈ, ਜਿੱਦਾਂ ਸਦੀਆਂ ਤੋਂ ਚੱਲਦੀ ਹਵਾ ਅੱਜ ਵੀ ਸਾਨੂੰ ਪ੍ਰਾਣ ਦੇਣ ਵਾਲੀ ਹੈ। ਯੋਗ ਸਿਹਤ ਦੀ ਹਰ ਸਮੱਸਿਆ ਦਾ ਕਾਰਗਰ ਹੱਲ ਹੈ। ਅੱਜ ਦੇ ਜੀਵਨ ਨੇ ਸਮਾਜ ਨੂੰ ਮਾਨਸਿਕ ਦਬਾਅ ਨਾਲ ਪੀੜਿਤ ਕੀਤਾ ਹੈ। ਦੁਨੀਆ 'ਚ 33 ਕਰੋੜ ਤੋਂ ਵੱਧ ਲੋਕ ਡਿਪਰੈਸ਼ਨ ਦੀ ਬਿਮਾਰੀ ਦਾ ਸ਼ਿਕਾਰ ਨੇ। 36 ਕਰੋੜ ਲੋਕ ਐਂਗਜ਼ਾਇਟੀ ਤੇ ਚਿੰਤਾ ਨਾਲ ਜੰਗ ਕਰਕੇ ਝੁਰ ਰਹੇ ਨੇ। ਯੋਗ ਨਾਲ ਜੁੜ ਕੇ ਮਾਨਸਿਕ ਤਣਾਅ ਤੋਂ ਮੁਕਤੀ ਪਾਈ ਜਾ ਸਕਦੀ ਹੈ। ਯੋਗ ਅਧਿਆਪਕ ਦੀਪਕ ਸ਼ਰਮਾ ਇਸ ਬਾਰੇ ਕਹਿੰਦੇ ਨੇ,
3: ਜਦੋਂ ਅਸੀਂ ਬ੍ਰੇਨ ਦੀ ਗੱਲ ਕਰਦੇ ਹਾਂ, ਤਣਾਅ ਬ੍ਰੇਨ ਚ ਹੀ ਆਉਂਦਾ, ਹੋਰ ਤਾਂ ਕਿਤੇ ਆਉਂਦਾ ਨਹੀਂ। ਜਦੋਂ ਮੇਰਾ ਡਿਪਰੈਸ਼ਨ ਹੋ ਗਿਆ, ਇਹਦਾ ਮਤਲਬ ਕਿ ਸਾਡੇ ਨਾ ਬ੍ਰੇਨ ਨੂੰ ਆਕਸੀਜਨ ਦੀ ਮਾਤਰਾ ਜ਼ਿਆਦਾ ਚਾਹੀਦੀ ਹੈ ਔਰ ਆਕਸੀਜਨ ਸਾਡੇ ਯੋਗ ਦੇ ਵਿੱਚ ਨਾ ਪ੍ਰਾਣਾਯਾਮ ਹੁੰਦਾ। ਯੋਗ ਦੇ 8 ਅੰਗ ਹੁੰਦੇ ਆ, ਯਮ, ਨਿਯਮ, ਆਸਨ, ਪ੍ਰਾਣਾਯਾਮ। ਜਿਹੜਾ ਪ੍ਰਾਣਾਯਾਮ ਹੈ ਇਹ ਸਾਰਾ ਹੀ ਆਕਸੀਜਨ ਦੀ ਮਾਤਰਾ ਸਾਡੀ ਬੋਡੀ ਚ ਨਾ ਇਨਕਰੀਜ ਕਰ ਦਿੰਦਾ, ਜਿਹਦੇ ਨਾਲ ਬ੍ਰੇਨ ਨੂੰ ਆਕਸੀਜਨ ਮਿਲਦੀ ਹੈ ਤੇ ਬ੍ਰੇਨ ਨੂੰ ਸਟ੍ਰੈਸ ਫ੍ਰੀ ਤੋਂ ਮਤਲਬ ਸਟ੍ਰੈਸ ਆਉਣਾ ਬੰਦ ਕਰ ਦਿੰਦਾ ਤੇ ਜਿਹਦੇ ਚ ਅਨੁਲੋਮ ਵਿਲੋਮ ਪ੍ਰਾਣਾਯਾਮ ਸਭ ਤੋਂ ਬੈਸਟ ਹੈ।
0: ਇੰਗਲੈਂਡ ਦੇ ਮਸ਼ਹੂਰ ਅਦਾਕਾਰ ਰਸਲ ਬ੍ਰੈਂਡ ਨੇ ਆਪਣੀਆਂ ਮਾਨਸਿਕ ਪਰੇਸ਼ਾਨੀਆਂ ਨੂੰ ਯੋਗ ਨਾਲ ਜੁੜ ਕੇ ਦੂਰ ਕੀਤਾ ਸੀ ਤੇ ਉਹਨਾਂ ਮਹਿਸੂਸ ਕੀਤਾ ਕਿ ਯੋਗ ਦੇ ਆਸਨ ਮਨ ਨੂੰ ਅਜਿਹੀ ਸ਼ਾਂਤ ਅਵਸਥਾ ਵਿੱਚ ਲੈ ਜਾਂਦੇ ਨੇ ਜਿੱਥੇ ਤੁਸੀਂ ਆਪਣੇ ਤਣਾਅ, ਪਰੇਸ਼ਾਨੀਆਂ, ਅਤੀਤ ਦੇ ਤਲਖ ਤਜਰਬੇ ਭੁੱਲ ਜਾਂਦੇ ਹੋ। योग दे प्राणायामा विच ऐसा विज्ञान है जो डिप्रेशन ते फतेह पा लैंदा है। डॉक्टर रजनी शर्मा इस बारे कहंदे ने,
2: वैज्ञानिक भी कहंदे है कि ये सही है डिप्रेशन और एंजाइटी ठीक करने लई। ऐसे साडे कोल आसन, प्राणायाम और मेडिटेशन प्रैक्टिसेस है जेडियां हुन साइंटिफिकली प्रूव्ड है। भस्त्रिका प्राणायाम करदे आ डेली, मतलब प्रॉपर गाइडेंस दे अकॉर्डिंग। बहुत ज्यादा जोर ला के भी नहीं करना, बहुत ढिला भी नहीं करना चाहिए। वैसे भी योग च हर प्रैक्टिस नू मीडियम फोर्स दे नाल मीडियम स्पीड ना करीदा। भस्त्रिका जेड़ा प्राणायाम है ਇਹ ਤੁਰੰਤ ਊਰਜਾ ਦਿੰਦਾ ਹੈ ਤੇ ਊਰਜਾ ਜਦੋਂ ਵੱਧਦੀ ਹੈ ਤੇ ਆਪੇ ਹੀ ਪੋਜ਼ਿਟਿਵ ਹੋਣ ਲੱਗਦਾ ਹੈ ਮਾਈਂਡ। ਤੇ ਇੱਕ ਗੱਲ ਹੈ ਐਂਗਜ਼ਾਇਟੀ, ਉਹਦੇ ਵਿੱਚ ਕੀ ਹੈ ਮਨ ਜਿਹੜਾ ਹੈ ਉਹ ਸ਼ਾਂਤ ਨਹੀਂ ਹੋ ਰਿਹਾ, ਬੇਚੈਨ ਹੈ। ਤੇ ਬੇਚੈਨੀ ਦੂਰ ਕਰਨ ਵਾਸਤੇ ਨਾੜੀ ਸ਼ੋਧਨ ਪ੍ਰਾਣਾਯਾਮ, ਜਿਹਨੂੰ ਕਿ ਆਲਟਰਨੇਟ ਨੋਸਟਰਲ ਜਾਂ ਅਨੁਲੋਮ ਵਿਲੋਮ ਵੀ ਕਹਿੰਦੇ। ਦੂਸਰਾ ਹੈ, ਬੜਾ ਫੇਮਸ ਹੈ, ਪਾਪੂਲਰ ਹੈ, ਭ੍ਰਾਮਰੀ ਪ੍ਰਾਣਾਯਾਮ, ਜਿਹਦੇ ਨਾਲ ਕਿ ਹਮਿੰਗ ਦੀ, ਭਵਰੇ ਦੀ ਆਵਾਜ਼ ਜੈਸੀ ਆਵਾਜ਼ ਕੱਢਦੇ, ਉਹਦੇ ਨਾਲ ਬ੍ਰੇਨ ਵਿੱਚ ਇਮੀਡੀਏਟਲੀ ਰਿਲੀਫ ਮਿਲਦਾ।
0: ਹਾਲ ਹੀ ਵਿੱਚ ਗੁਰੂ ਰਵਿਦਾਸ ਆਯੁਰਵੇਦ ਯੂਨੀਵਰਸਿਟੀ ਵੱਲੋਂ ਪੰਜਾਬ ਵਿੱਚ ਸੀਐਮ ਦੀ ਯੋਗਸ਼ਾਲਾ ਤਹਿਤ ਕੀਤੀ ਗਈ ਰਿਸਰਚ ਵਿੱਚ ਇਹ ਪਾਇਆ ਗਿਆ ਕਿ 3 ਮਹੀਨੇ ਲਗਾਤਾਰ ਯੋਗ ਕਰਨ ਨਾਲ ਲੋਕਾਂ ਵਿੱਚ ਡਿਪਰੈਸ਼ਨ, ਚਿੰਤਾ ਤੇ ਇਨਸੋਮੀਆ ਦੀ ਸਮੱਸਿਆ ਵਿੱਚ ਭਾਰੀ ਕਮੀ ਆਈ ਹੈ। ਹਾਰਵਰਡ ਯੂਨੀਵਰਸਿਟੀ ਦੀ ਰਿਸਰਚ ਦੇ ਅਧਿਐਨ ਦੇ ਮੁਤਾਬਿਕ ਯੋਗ ਕਰਨ ਵਾਲੇ ਲੋਕਾਂ ਦਾ ਦਿਲ ਜ਼ਿਆਦਾ ਸਿਹਤਮੰਦ ਰਹਿੰਦਾ ਹੈ। ਯੋਗ ਸਾਡੇ ਜੀਵਨ ਵਿੱਚ ਕਿੰਨਾ ਮਹੱਤਵਪੂਰਨ ਹੋ ਸਕਦਾ ਹੈ, ਇਸ ਬਾਰੇ ਦੱਸ ਰਹੇ ਨੇ ਯੋਗ ਅਧਿਆਪਿਕਾ ਸਰਿਤਾ ਸਿੰਗਲਾ।
4: ਯੋਗਾ ਅੱਜ ਕੱਲ੍ਹ ਮਤਲਬ ਕਿ ਬਹੁਤ ਜ਼ਿਆਦਾ ਲੋਕ ਕਰ ਰਹੇ ਹੈ ਕਿਉਂਕਿ ਯੋਗ ਦੇ ਬੈਨੀਫਿਟ ਬਹੁਤ ਜ਼ਿਆਦਾ ਹੈ। ਇਹਦੇ ਨਾਲ ਪ੍ਰੋਬਲਮਸ ਬਹੁਤ ਠੀਕ ਹੁੰਦੀਆਂ ਨੇ, ਹੈਲਥ ਚ ਜਿਹੜੀਆਂ ਪ੍ਰੋਬਲਮਸ ਚੱਲ ਰਹੀਆਂ ਨੇ ਅੱਜ ਕੱਲ੍ਹ, ਥਾਇਰਾਇਡ, ਫੈਟੀ ਲੀਵਰ, ਡਾਇਬਟੀਜ਼, ਇਹ ਸਾਰੀਆਂ ਪ੍ਰੋਬਲਮਸ ਠੀਕ ਹੋ ਰਹੀਆਂ, ਫਰੋਜ਼ਨ ਸ਼ੋਲਡਰ। ਇਹਦੇ ਚ ਆਪਣੀ ਫਲੈਕਸੀਬਿਲਿਟੀ ਆਉਂਦੀ ਹੈ, ਬੈਲੈਂਸ, ਜਿਹੜਾ ਮਾਇੰਡ ਬਾਡੀ ਦਾ ਬੈਲੈਂਸ ਹੈ ਨਾ, ਮਾਇੰਡ ਬੋਡੀ ਐਂਡ ਸੋਲ ਦਾ, ਉਹ ਸਿਰਫ ਯੋਗਾ ਦੇ ਵਿੱਚ ਹੀ ਹੈ, ਹੋਰ ਕਿਸੇ ਜਗ੍ਹਾ ਨਹੀਂ ਹੈ। ਕਿਉਂਕਿ ਦੇਖੋ, ਜਿਮ ਕਰਦੇ ਆ ਤਾਂ ਜਿਮ ਚ ਗਾਣੇ ਸੁਣਦੇ ਆ, ਧਿਆਨ ਉੱਧਰ ਹੁੰਦਾ ਹੈ, ਕਰਦੇ ਕੁਛ ਹੋਰ ਹੈ। ਯੋਗਾ ਦੇ ਵਿੱਚ ਆਪਾਂ ਆਪਣੀ ਸਾਹ ਦੇ ਨਾਲ ਜੁੜੇ ਹੋਏ ਹਾਂ, ਸਾਹ ਹੀ ਸਭ ਕੁਛ ਹੈ। ਸਾਹ ਦੇ ਨਾਲ ਆਪਾਂ ਜਦੋਂ ਜੁੜਦੇ ਹਾਂ, ਨਾਲ ਆਪਾਂ ਪੋਜ਼ ਕਰਦੇ ਹਾਂ, ਆਪਣੇ ਮਨ ਨਾਲ ਵੀ ਜੁੜਦੇ ਹਾਂ, ਆਪਣੇ ਦਿਮਾਗ ਨਾਲ ਵੀ। ਇਹਦੇ ਨਾਲ ਸਾਡੇ ਮਨ, ਆਤਮਾ ਦਾ, ਮਾਇੰਡ ਦਾ, ਬਾਡੀ ਦਾ, ਸੋਲ ਦਾ, ਸਾਰੇ ਦਾ ਇੱਕ ਸੰਤੁਲਨ ਬਣ ਜਾਂਦਾ। ਜਦੋਂ ਸੰਤੁਲਨ ਬਣਦਾ ਤਾਂ ਆਪਾਂ ਬਿਮਾਰੀਆਂ ਤੋਂ ਦੂਰ ਚਲੇ ਜਾਂਦੇ ਹਾਂ। ਦੂਜੀ ਗੱਲ, ਇਹਦੇ ਨਾਲ ਆਪਣੀਆਂ ਹੱਡੀਆਂ ਮਜ਼ਬੂਤ ਹੁੰਦੀਆਂ, ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ, ਲਚੀਲਾਪਨ ਆਉਂਦਾ ਹੈ, ਸੰਤੁਲਨ ਰਹਿੰਦਾ ਹੈ। ਜਿਹੜਾ ਡਿਪਰੈਸ਼ਨ, ਐਂਗਜ਼ਾਇਟੀ, ਇਹ ਸਭ ਚੀਜ਼ਾਂ ਤੋਂ ਆਪਾਂ ਦੂਰ ਹੋ ਜਾਂਦੇ ਹਾਂ। ਲੋਕਾਂ ਨੂੰ ਮੈਨੋਪੌਜ਼ ਹੁੰਦੇ ਆ, ਹੌਟ ਫਲੱਸ਼ਿਸ ਆਉਂਦੇ ਆ, ਕੈਲਰੀਜ਼ ਬਰਨ ਨਹੀਂ ਹੁੰਦੀਆਂ, ਯੋਗਾ ਨਾਲ ਉਹ ਸਭ ਕੁਝ ਠੀਕ ਹੋ ਜਾਂਦਾ ਹੈ। ਜਿਨ੍ਹਾਂ ਨੂੰ ਡਾਈਜੈਸਟਿਵ ਸਿਸਟਮ ਦੀ ਪ੍ਰੋਬਲਮ ਹੈ, ਕੌਨਸਟੀਪੇਸ਼ਨ ਹੈ, ਇਮਿਊਨਿਟੀ ਕਮਵੀਕ ਹੈ, ਇਹ ਸਾਰੀਆਂ ਚੀਜ਼ਾਂ ਯੋਗਾ ਦੇ ਨਾਲ ਬਹੁਤ ਜਲਦੀ ਠੀਕ ਹੁੰਦੀਆਂ। ਬਟ ਆਪਾਂ ਨੂੰ ਇੱਕ ਡੈਡੀਕੇਸ਼ਨ ਚਾਹੀਦੀ ਹੈ, ਵੇਟ ਲੋਸ, ਇੰਚ ਲੋਸ ਸਭ ਕੁਝ ਹੁੰਦਾ ਹੈ, ਬਟ ਆਪਾਂ ਨੂੰ ਡੈਡੀਕੇਸ਼ਨ ਚਾਹੀਦੀ ਹੈ। ਜੇ ਆਪਾਂ ਇਹਨੂੰ ਖਾਲੀ ਪੇਟ ਕਰੀਏ, ਮਤਲਬ ਸੁਬਹਾ ਉੱਠ ਕੇ ਕਰੀਏ, ਤਾਂ ਬਹੁਤ ਅੱਛਾ ਹੈ। 41 ਡੇਜ਼ ਇੱਕ ਨਿਯਮ ਬਣਾ ਲਓ, ਉਸ ਤੋਂ ਬਾਅਦ ਤੁਹਾਡਾ ਲਾਈਫ ਦਾ ਨਿਯਮ ਬਣ ਜਾਣਾ। ਮੈਨੂੰ ਮਿਨੀਮਮ 38 ਈਅਰਸ ਹੋ ਗਏ ਕਰਦੀ ਨੂੰ, ਹਨੇਰੀ ਆਏ, ਤੂਫਾਨ ਆਏ, ਮੈਂ ਜ਼ਰੂਰ ਕਰਦੀ ਹਾਂ। ਮਤਲਬ ਇੱਕ ਹੋਣਾ ਚਾਹੀਦਾ ਕਿ ਜਜ਼ਬਾ, ਕਿ ਆਪਾਂ ਕਰਨਾ ਹੀ ਕਰਨਾ, ਕਿਉਂਕਿ ਦੇਖੋ ਇਹਦੇ ਨਾਲ ਫੇਫੜੇ, ਔਰਗਨ ਜਿੰਨੇ ਵੀ ਆਪਣੇ ਠੀਕ ਹੁੰਦੇ ਆ। ਸਭ ਤੋਂ ਵੱਡੀ ਗੱਲ ਹੈ ਕਿ ਆਪਾਂ ਸਾਹ, ਅੱਜ ਕੱਲ੍ਹ ਦੀ ਦੁਨੀਆਂ ਚ ਨਾ, ਭੱਜ ਦੌੜ ਦੀ ਦੁਨੀਆਂ ਚ ਸਾਹ ਨਹੀਂ ਠੀਕ ਲੈ ਰਹੇ, ਗੱਲੇ ਤੱਕ ਲੈ ਰਹੇ ਹਾਂ, ਫੇਫੜੇ ਯੂਜ਼ ਹੀ ਨਹੀਂ ਕਰ ਰਹੇ। ਜਦੋਂ ਆਪਾਂ ਪ੍ਰਾਣਾਯਾਮ ਕਰਾਂਗੇ, ਯੋਗਾ ਕਰਾਂਗੇ, ਇਹਦੇ ਨਾਲ ਆਪਾਂ ਲੰਗਸ ਤੱਕ ਸਾਹ ਲਵਾਂਗੇ, ਡਾਇਫਰਾਮ ਨੂੰ ਫੈਲਾਵਾਂਗੇ, ਉਹਨੂੰ ਵਰਕ ਕਰਾਂਗੇ, ਐਕਟਿਵ ਕਰਾਂਗੇ, ਉਹਦੇ ਨਾਲ ਆਪਣੀ ਲਾਈਫ ਵੀ ਅੱਛੀ ਹੁੰਦੀ ਹੈ ਤੇ ਆਪਣੀਆਂ ਪ੍ਰੋਬਲਮਸ ਵੀ ਬਹੁਤ ਖਤਮ ਹੁੰਦੀਆਂ ਨੇ। ਇਸ ਲਈ ਰੈਗੂਲਰ, ਜ਼ਿਆਦਾ ਨਹੀਂ, ਅੱਧਾ ਘੰਟਾ ਤਾਂ ਆਪਣੇ ਆਪ ਨੂੰ ਦਿਓ। ਜੇ ਆਪਾਂ 24 ਘੰਟੇ ਚ ਆਪਾਂ 1 ਘੰਟਾ, ਅੱਧਾ ਘੰਟਾ ਆਪਣੇ ਆਪ ਨੂੰ ਨਹੀਂ ਦਿੱਤਾ, ਤਾਂ ਇਹ ਜੀਵਨ ਦਾ ਕੋਈ ਫਾਇਦਾ ਨਹੀਂ ਹੈ। ਆਪਾਂ ਸੋਚਦੇ ਹਾਂ ਕਿ ਆਪਾਂ ਨੂੰ ਜੀ ਆਰਾਮ ਮਿਲ ਜੇ, ਨੀਂਦ ਆ ਜਾਵੇ, ਆਪਾਂ ਮੈਡੀਟੇਸ਼ਨ ਕਰ ਲਈਏ, ਇਹ ਕਰ ਲਈਏ। ਮੈਡੀਟੇਸ਼ਨ ਚ ਆਪਾਂ ਕੀ ਲੱਭ ਰਹੇ ਹਾਂ? ਸ਼ੂਨਿਆ, ਖਾਲੀ। ਜਿਹੜੀ ਦੁਨੀਆਂ ਚ ਆਪਾਂ ਭੱਜ ਦੌੜ ਕੇ ਕਰ ਰਹੇ ਹਾਂ, ਜੋ ਅੱਜ ਕੱਲ ਮੋਬਾਈਲ ਤੇ ਕੰਪਿਊਟਰ ਤੇ ਕਰ ਰਹੇ ਹੈ, ਸਭ ਨੂੰ ਸਰਵਾਈਕਲ ਔਰ ਬਿਮਾਰੀਆਂ ਵੀ ਲੱਗ ਰਹੀਆਂ, ਬੈਕ ਪੋਸਚਰ ਖਰਾਬ ਹੋ ਰਿਹਾ, ਉਹਨਾਂ ਦਾ ਰੀੜ ਦੀ ਹੱਡੀ ਖਰਾਬ ਹੋ ਰਹੀ ਹੈ, ਆਪਣੀ ਸ਼ੇਪ, ਇਹ ਸਾਰੀਆਂ ਚੀਜ਼ਾਂ ਇਹਦੇ ਨਾਲ ਠੀਕ ਹੋਣਗੀਆਂ ਯੋਗਾ ਦੇ ਨਾਲ। ਆਪਾਂ ਨੂੰ ਰੈਗੂਲਰ ਕਰਨਾ ਚਾਹੀਦਾ। ਜੇ ਆਪਾਂ 10 ਮਿੰਟ ਵੀ ਸਵੇਰੇ ਯੋਗਾ ਕਰਾਂਗੇ, ਅੱਧਾ ਘੰਟਾ ਵੀ ਕਰਾਂਗੇ, ਘੰਟਾ ਜਿੰਨਾ ਤੁਹਾਡੇ ਕੋਲ ਟਾਈਮ ਹੈ, ਪੂਰਾ ਦਿਨ ਦੇਖੋ ਤੁਸੀਂ ਕਿੰਨੇ ਐਨਰਜਾਈਜ਼ ਰਹਿੰਦੇ ਹੋ, ਬਲੱਡ ਸਰਕੂਲੇਸ਼ਨ ਬਹੁਤ ਅੱਛਾ ਹੁੰਦਾ ਹੈ, ਗੁੱਡ ਹਾਰਮੋਨਸ ਪ੍ਰੋਡਿਊਸ ਹੁੰਦੇ ਆਪਣੇ ਅੰਦਰ। ਜਦੋਂ ਇਹ ਚੀਜ਼ਾਂ ਅੱਛੀਆਂ ਹੋਣਗੀਆਂ ਤਾਂ ਆਪਣੇ ਆਪ ਹੀ ਲਾਈਫ ਸਟਾਈਲ ਅੱਛਾ ਹੋ ਜਾਣਾ ਹੈ।
0: ਜਿਨ੍ਹਾਂ ਨੇ ਯੋਗ ਨੂੰ ਆਪਣਾ ਜੀਵਨ ਬਣਾਇਆ ਉਹ ਨਿਰੋਗ ਹੋ ਗਏ, ਉਹਨਾਂ ਨੇ ਤੰਦਰੁਸਤ ਤੇ ਲੰਬਾ ਜੀਵਨ ਭੋਗਿਆ। ਬਹੁਤ ਸਾਰੀਆਂ ਮਿਸਾਲਾਂ ਮਿਲਦੀਆਂ ਨੇ। ਕਾਸ਼ੀ ਦੇ ਸਵਾਮੀ ਸ਼ਿਵਾਨੰਦ, ਜਿਨ੍ਹਾਂ ਨੇ 128 ਸਾਲ ਦਾ ਲੰਬਾ ਜੀਵਨ ਸਾਦਗੀ ਤੇ ਯੋਗ ਨਾਲ ਬਿਤਾਇਆ। ਕੋਇੰਬਟੂਰ ਦੇ ਵੀ ਨਨਮਲ, ਜੋ ਯੋਗ ਅਧਿਐਨ ਕਰਦੇ ਸਨ ਤੇ 99 ਸਾਲ ਤੱਕ ਯੋਗ ਸਿਖਾਉਂਦੇ ਰਹੇ। ਡਾਕਟਰ ਰਜਨੀ ਸ਼ਰਮਾ ਦੱਸਦੇ ਨੇ ਕਿ ਯੋਗ ਦੇ ਇਹ ਪ੍ਰਾਣਾਯਾਮ ਘੱਟੋ ਘੱਟ ਕਿੰਨੇ ਸਮੇਂ ਤੱਕ ਕਰਨੇ ਚਾਹੀਦੇ ਨੇ ਜਦੋਂ ਇਹਨਾਂ ਦਾ ਪ੍ਰਭਾਵ ਦਿਸਣਾ ਸ਼ੁਰੂ ਹੁੰਦਾ ਹੈ।
2: ਕੁਛ ਲੋਕ ਹਫ਼ਤਾ ਪ੍ਰੈਕਟਿਸ ਕਰਨਗੇ, ਸੋਚਣਗੇ ਫਰਕ ਨਹੀਂ ਪੈ ਰਿਹਾ ਤੇ ਛੱਡ ਦੇਣਗੇ, ਜਾਂ ਇੱਕ ਮਹੀਨਾ ਪ੍ਰੈਕਟਿਸ ਕੀਤੀ ਨਹੀਂ ਫਰਕ ਪੈ ਰਿਹਾ, ਇੱਦਾਂ ਲੱਗਦਾ ਹੈ। ਹੁਣ ਤੁਸੀਂ ਦੇਖੋ, ਇੱਕ ਬੱਚੇ ਦਾ ਸਰੀਰ ਜਦੋਂ ਮਾਂ ਦੇ ਗਰਭ ਵਿੱਚ ਪਲਦਾ ਹੈ ਤਾਂ ਵੀ 9-10 ਮਹੀਨੇ ਉਹਨੂੰ ਬਣਨ 'ਚ ਲੱਗਦੇ ਹੈ। ਇਸੇ ਤਰ੍ਹਾਂ ਮਨ ਜਿਹੜਾ, ਬੁੱਧੀ ਦਾ ਵਿਕਾਸ ਹੋਰ ਵੀ ਸਾਲ ਲੱਗਦੇ, ਤੇ ਅਸੀਂ ਜੇ ਯੋਗ ਦੇ ਦੁਆਰਾ ਆਪਣੇ ਕਿਸੇ ਵੀ ਮਾਨਸਿਕ ਜਾਂ ਸਰੀਰਕ ਰੋਗ ਨੂੰ ਦੂਰ ਕਰਨਾ ਚਾਹੁੰਦੇ, ਠੀਕ ਕਰਨਾ ਚਾਹੁੰਦੇ, ਜਾਂ ਇਹਨੂੰ ਥੈਰੇਪੀ ਵੀ ਸਮਝੋ, ਯੋਗਾ ਥੈਰੇਪੀ, ਫਿਰ ਕਮ ਸੇ ਕਮ ਆਯੁਰਵੇਦ ਦੇ ਹਿਸਾਬ ਨਾਲ 45 ਦਿਨ ਦੇਣੇ ਚਾਹੀਦੇ, 45 ਡੇਜ਼। ਇਹਨੂੰ ਇੱਕ ਮੰਡਲ ਕਹਿੰਦੇ ਹੈ। ਮੰਡਲ ਮੀਨਸ ਇਹਦੇ ਵਿੱਚ ਫਿਰ ਸਾਰਾ ਪਰਿਵਰਤਨ ਆਏਗਾ ਸਿਸਟਮ ਦੇ ਅੰਦਰ। ਘੱਟੋ ਘੱਟ ਤੇ ਸਾਨੂੰ 45 ਦਿਨ ਲਗਾਉਣੇ ਚਾਹੀਦੇ, ਜਾਂ ਫਿਰ ਜਿੱਦਾਂ ਮੈਡੀਟੇਸ਼ਨ ਪ੍ਰੈਕਟਿਸ ਹੈ, ਧਿਆਨ ਪ੍ਰੈਕਟਿਸ, ਔਰ ਮਾਇੰਡ ਤੇ ਉਹਦਾ ਇਫੈਕਟ ਆਉਣਾ ਹੈ, ਤੇ 90 ਡੇਜ਼ ਵੀ ਕਿਹਾ ਜਾਂਦਾ ਹੈ, 45 to 90 ਡੇਜ਼।
0: ਅਮਰੀਕਾ ਦੇ ਡਾਕਟਰ ਡੀਨ ਔਰਨਿਸ਼ ਵੱਲੋਂ ਕੀਤੇ ਗਏ ਕਲੀਨਿਕਲ ਟ੍ਰਾਇਲਾਂ ਵਿੱਚ ਕਈ ਅਜਿਹੇ ਮਰੀਜ਼ ਸ਼ਾਮਿਲ ਸਨ ਜਿਨ੍ਹਾਂ ਦੀਆਂ ਦਿਲ ਦੀਆਂ ਨਾੜੀਆਂ ਬਲੌਕ ਹੋ ਚੁੱਕੀਆਂ ਸਨ। ਲੱਗਦਾ ਸੀ ਜਿਨ੍ਹਾਂ ਨੂੰ ਸਰਜਰੀ ਦੀ ਜ਼ਰੂਰਤ ਹੈ, ਤੇ ਫਿਰ ਉਹਨਾਂ ਮਰੀਜ਼ਾਂ ਨੂੰ ਬਿਨਾਂ ਕਿਸੇ ਸਰਜਰੀ ਦੇ ਯੋਗ, ਧਿਆਨ, ਸ਼ਵਾਸਨ ਤੇ ਸ਼ਾਕਾਹਾਰੀ ਖੁਰਾਕ ਤੇ ਰੱਖਿਆ ਗਿਆ। ਕੁਝ ਮਹੀਨਿਆਂ ਬਾਅਦ ਮੈਡੀਕਲ ਟੈਸਟਾਂ ਵਿੱਚ ਦੇਖਿਆ ਗਿਆ ਕਿ ਦਿਲ ਦੀ ਬਲੌਕੇਜ ਆਪਣੇ ਆਪ ਘਟਣੀ ਸ਼ੁਰੂ ਹੋ ਗਈ ਸੀ। ਯੋਗ ਕਿਸ ਤਰੀਕੇ ਨਾਲ ਸਾਡੀ ਜ਼ਿੰਦਗੀ ਵਿੱਚ ਚਮਤਕਾਰੀ ਹੋ ਸਕਦਾ ਹੈ, ਅਮਿਤ ਅਹੂਜਾ ਯੋਗ ਅਧਿਆਪਕ ਦੱਸ ਰਹੇ ਨੇ।
5: ਹਜ਼ਾਰਾਂ ਹੀ ਲੋਕ ਸਾਡੇ ਕੋਲੇ ਆਪਣੀ ਜ਼ਿੰਦਗੀ ਨੂੰ ਬਦਲ ਚੁੱਕੇ ਨੇਗੇ, ਜਿਹਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਪ੍ਰੋਬਲਮਸ ਨੇਗੀਆਂ। ਲੋਕਾਂ ਨੇ ਆਪਣੇ ਜੀਵਨ ਦੇ ਵਿੱਚ ਯੋਗ ਨੂੰ ਅਪਣਾ ਕੇ ਹਰ ਸਮੱਸਿਆ ਦਾ ਹੱਲ ਯੋਗ ਦੇ ਦੁਆਰਾ ਕੀਤਾ ਹੈਗਾ ਜੀ। ਤੇ ਗਿਣਤੀ ਦੇ ਵਿੱਚ ਕਵਾਂ ਤਾਂ 15 to 20 ਹਜ਼ਾਰ ਤੋਂ ਜ਼ਿਆਦਾ ਲੋਕ ਮੇਰੇ ਕੋਲ ਇਸ ਟਾਈਮ ਜੋ ਮੇਰੇ ਸੱਚ ਵਿੱਚ ਆ ਚੁੱਕੇ ਨੇਗੇ। ਜੋ ਯੋਗ ਸਾਇੰਸ ਹੈ ਉਹ ਸਰੀਰ ਨਾਲ ਜੁੜੀ ਹੋਈ ਸਾਇੰਸ ਹੈ। ਸਰੀਰ ਨਾਲ ਕਿਸ ਤਰ੍ਹਾਂ ਕਿ ਪੰਚ ਮਹਾਂਭੂਤ ਸਰੀਰ ਸਾਡਾ ਹਵਾ ਪਾਣੀ ਮਿੱਟੀ ਨਾਲ ਬਣਿਆ ਹੈਗਾ, ਔਰ ਯੋਗ ਵੀ ਇਹੀ ਕਹਿੰਦਾ ਹੈਗਾ ਕਿ ਸਾਡੇ ਲਾਈਫ ਸਟਾਈਲ ਨੂੰ ਅਗਰ ਅਸੀਂ ਠੀਕ ਰੱਖੀਏ ਤਾਂ ਸਾਡੇ ਜੋ ਬਿਮਾਰੀਆਂ ਨੇ ਉਹ ਠੀਕ ਕਰ ਸਕਦੇ ਹਾਂ।
0: ਸਾਡਾ ਅੱਜ ਦਾ ਜੀਵਨ, ਰਹਿਣ ਸਹਿਣ ਤੇ ਖਾਣ ਪੀਣ ਦਾ ਤਰੀਕਾ ਇਦਾਂ ਦਾ ਹੋ ਗਿਆ ਜੋ ਦਿਲ ਦੀਆਂ ਬਿਮਾਰੀਆਂ ਨੂੰ ਸੱਦਾ ਦਿੰਦਾ ਹੈ। ਭਾਰਤ ਵਿੱਚ ਹਰ ਸਾਲ ਦਿਲ ਦੀ ਬਿਮਾਰੀ ਕਰਕੇ 28 ਲੱਖ ਲੋਕਾਂ ਦੀ ਮੌਤ ਹੋ ਜਾਂਦੀ ਹੈ। ਦੇਸ਼ ਵਿੱਚ 5.4 ਕਰੋੜ ਲੋਕ ਦਿਲ ਦੀਆਂ ਬਿਮਾਰੀਆਂ ਤੋਂ ਪ੍ਰਭਾਵਿਤ ਨੇ। ਇਹ ਵੀ ਕਿਹਾ ਜਾਂਦਾ ਹੈ ਕਿ ਹਸਪਤਾਲਾਂ ਵਿੱਚ ਭਰਤੀ ਹੋਣ ਵਾਲੇ ਦਿਲ ਦੇ ਮਰੀਜ਼ਾਂ ਵਿੱਚ 7.3% ਉਹ ਨੌਜਵਾਨ ਨੇ ਜਿਨ੍ਹਾਂ ਦੀ ਉਮਰ 30 to 44 ਸਾਲ ਦੇ ਦਰਮਿਆਨ ਹੈ। ਦਿਲ ਦੀਆਂ ਬਿਮਾਰੀਆਂ ਤੋਂ ਮੁਕਤ ਹੋਣ ਲਈ ਯੋਗ ਬਹੁਤ ਸੌਖਾ ਤੇ ਸਾਦਾ ਰਸਤਾ ਹੈ। ਡਾਕਟਰ ਦੀਪਕ ਸ਼ਰਮਾ,
3: ਉਹ ਜੋ ਮੈਡੀਕਲੀ ਜਾਂ ਸਾਇੰਸ ਦੇ ਤਰੀਕੇ ਨਾਲ ਦੇਖਿਆ ਜਾਏ ਤਾਂ ਯੋਗ ਆਸਨ ਕਰਨ ਦੇ ਨਾਲ ਹਾਰਟ ਅਟੈਕ ਦੇ ਚਾਂਸ 80 to 90% ਵੈਸੇ ਹੀ ਕੰਮ ਹੋ ਜਾਏ। ਉਹ ਕਿਉਂ ਕੰਮ ਹੋ ਜਾਂਦੇ? ਕਿਉਂਕਿ ਜੋ ਸਾਡੇ ਬਲੱਡ ਹੈ, ਖੂਨ ਹੈ, ਜਾਂ ਤਾਂ ਮਸਲ ਚ ਰਹਿੰਦਾ ਵਾ ਜਾਂ ਹਾਰਟ ਚ ਰਹਿੰਦਾ। ਇਹੀ ਦੋ ਤਰੀਕਾ ਹੋਰ ਤੇ ਕਿਹਾ ਹੀ ਨੀ। ਜੋ ਤੀਸਰਾ ਨੰਬਰ ਹੈ, ਸਭ ਤੋਂ ਜ਼ਿਆਦਾ ਜੋ ਹਾਰਟ ਦਾ ਬਲੱਡ ਹੈ ਸਾਡੀ ਬੋਡੀ 'ਚ, ਜੋ ਬਲੱਡ ਹੈ ਉਹ ਰਹਿੰਦਾ ਆ ਸਾਡੇ ਆਰਟਰੀਜ਼ ਦੇ ਵਿੱਚ, ਵੇਨਸ ਦੇ ਵਿੱਚ, 70 to 80%। ਤੇ ਜਦੋਂ ਆਰਟਰੀਜ਼ ਉਹ ਵੇਨਸ ਦੇ ਵਿੱਚ ਬਲੱਡ ਜ਼ਿਆਦਾ ਦੇਰ ਤੱਕ ਰਹਿੰਦਾ ਤੇ ਉਹ ਅਗਰ ਆਪਾਂ ਉਹਨੂੰ ਸਹੀ ਤਰੀਕੇ ਨਾਲ ਯੂਜ਼ ਨਹੀਂ ਕਰਾਂਗੇ ਤਾਂ ਉੱਥੇ ਕਲੋਟ ਜੰਮ ਜਾਂਦਾ, ਜਿਹਦੀ ਵਜ੍ਹਾ ਨਾਲ ਹੱਥ ਪੈਕ ਹੋ ਰਿਹਾ। ਤੇ ਯੋਗ ਆਸਨ ਜੋ ਵੀ ਆਪਾਂ ਕਰਦੇ ਹਾਂ, ਸਟ੍ਰੈਚ ਕਰਕੇ ਹੋਲਡ ਕਰਦੇ ਹਾਂ, ਇਹ ਫਲੈਕਸੀਬਿਲਿਟੀ ਨਹੀਂ ਵਧਾਉਂਦਾ, ਇਹ ਸਟ੍ਰੈਚ ਪਲੱਸ ਹੋਲਡ ਹੈ, ਜਿਮਨਾਸਟਿਕ ਨਹੀਂ ਹੈ ਯੋਗ। ਤੇ ਜਦੋਂ ਆਪਾਂ ਨੂੰ ਹੋਲਡ ਕਰਕੇ ਸਟ੍ਰੈਚ ਕਰਦੇ ਹਾਂ ਤੇ ਉਹਦੇ 'ਚ ਨਾ ਖੂਨ ਦਾ ਸਰਕੂਲੇਸ਼ਨ ਅੱਛਾ ਹੋ ਜਾਂਦਾ, ਜਿਹਦੀ ਵਜ੍ਹਾ ਨਾਲ ਹਾਰਟ ਅਟੈਕ ਦੇ ਚਾਂਸ ਕਾਫੀ ਹੱਦ ਤੱਕ ਘੱਟ ਜਾਂਦੇ, ਹੁੰਦਾ ਹੀ ਨਹੀਂ।
0: ਡਾਕਟਰ ਰਜਨੀ ਸ਼ਰਮਾ ਦੱਸ ਰਹੇ ਨੇ ਕਿ ਦਿਲ ਦੀਆਂ ਬਿਮਾਰੀਆਂ ਨੂੰ ਕਿਹੜੇ ਆਸਣਾਂ ਨਾਲ ਦੂਰ ਕੀਤਾ ਜਾ ਸਕਦਾ ਹੈ?
2: ਸਿੰਪਲ ਜਿਹੜੇ ਆਸਨ ਹੈ, ਜਿਸ ਤਰ੍ਹਾਂ ਕਿ ਭੁਜੰਗ ਆਸਨ, ਜਿਹਦੇ ਨਾਲ ਵੀ ਚੈਸਟ ਓਪਨਿੰਗ ਆਸਨਾਂ ਹੈ, ਤੁਹਾਡੇ ਚੈਸਟ ਦੇ ਮਸਲਸ ਨੂੰ ਥੋੜਾ ਸਟ੍ਰੈਚਿੰਗ ਮਿਲਦੀ ਹੈ, ਤੁਹਾਡੇ ਹਾਰਟ ਵੱਲ ਬਲੱਡ ਫਲੋ ਈਜ਼ੀ ਹੁੰਦਾ ਹੈ, ਉਹ ਕਰ ਸਕਦੇ। ਜਿਸ ਤਰ੍ਹਾਂ ਕੈਮਲ ਪੋਜ਼ ਹੈ, ਉਸ਼ਟ ਆਸਨ, ਉਹਦੇ ਚ ਵੀ ਚੈਸਟ ਓਪਨਿੰਗ ਹੈ। ਕੋਬਰਾ ਪੋਜ਼ ਹੈ, ਭੁਜੰਗ ਆਸਨ ਮੋਸਟਲੀ ਬੈਕ ਵਾਸਤੇ ਕਰਦੇ ਲੋਕ ਪਿੱਠ ਦਰਦ ਨੂੰ ਦੂਰ ਕਰਨ ਲਈ, ਬਟ ਇਹਦੇ ਨਾਲ ਕੀ ਹੁੰਦਾ ਕਿ ਚੈਸਟ ਓਪਨਿੰਗ ਵੀ ਹੈ ਤੇ ਇਹ ਦੋਨਾਂ ਵਾਸਤੇ ਲਾਭਦਾਇਕ ਹੈ। ਤੇ ਤੀਸਰਾ ਮੈਂ ਕਹੂੰਗੀ ਸੇਤੂ ਬੰਧ ਆਸਨ। ਸੇਤੂ ਬੰਧ ਆਸਨ ਵੈਸੇ ਹੋਰ ਵੀ ਕਈ ਬੈਨੀਫਿਟਸ ਵਾਸਤੇ ਜਾਣਿਆ ਜਾਂਦਾ, ਲੇਕਿਨ ਇਹ ਹਾਰਟ ਵਾਸਤੇ ਵੀ ਹੈ ਔਰ ਬਲੱਡ ਪ੍ਰੈਸ਼ਰ ਵਾਸਤੇ ਵੀ, ਇਹ ਬਲੱਡ ਫਲੋ ਨੂੰ ਇੰਪਰੂਵ ਕਰਦਾ ਹੈ। ਪਰ ਆਸਨ ਦੇ ਨਾਲ ਮੈਂ ਸੁਜੈਸਟ ਕਰਾਂਗੀ ਮੁਦਰਾ ਪ੍ਰਾਣਾਯਾਮ। ਮੁਦਰਾ ਪ੍ਰਾਣਾਯਾਮ ਯਾਨੀ ਉਂਗਲੀਆਂ ਦੇ ਕੁਛ ਜੈਸਚਰ ਜਾਂ ਮੁਦਰਾਵਾਂ ਬਣਾਉਣਾ ਔਰ ਉਸ ਮੁਦਰਾ ਨੂੰ ਬਣਾਏ ਰੱਖਣਾ ਔਰ ਲੰਬੇ ਸਾਹ ਲੈਣਾ। ਤੇ ਇਹਦੇ ਵਿੱਚ ਅਪਾਨ ਵਾਯੂ ਮੁਦਰਾ ਨੂੰ ਸੰਜੀਵਨੀ ਮੁਦਰਾ ਕਿਹਾ ਗਿਆ। ਜੇ ਅਸੀਂ ਟੀਵੀ ਵੀ ਦੇਖ ਰਹੇ ਹਾਂ, ਬੈਠੇ ਹਾਂ ਆਰਾਮ ਨਾਲ, ਬਹੁਤ ਹੈਵੀ ਨਹੀਂ ਖਾਣਾ ਖਾਇਆ, ਖਾਣਾ ਖਾਏ ਟਾਈਮ ਹੋ ਗਿਆ, ਜੇ ਤੁਸੀਂ ਇਹ ਸੰਜੀਵਨੀ ਮੁਦਰਾ ਅਪਾਨ ਵਾਯੂ ਮੁਦਰਾ ਬਣਾ ਕੇ ਬੈਠ ਜਾਂਦੇ ਹੋ, ਉਂਗਲੀਆਂ ਦਾ ਇਹ ਪੋਸਚਰ ਹੁੰਦਾ ਤੇ ਸਾਹ ਲੈ ਰਹੇ ਹੋ ਸਿੰਪਲ, ਇੰਨਾ ਜ਼ਿਆਦਾ ਬੈਨੀਫਿਟ ਹੈ ਇਹ ਹਾਰਟ ਹੈਲਥ ਵਾਸਤੇ। ਔਰ ਬੀਪੀ ਵਾਸਤੇ ਮੈਂ ਸਪੈਸ਼ਲੀ ਕਹਾਂਗੀ ਕਿ ਨਾੜੀ ਸ਼ੋਧਨ ਪ੍ਰਾਣਾਯਾਮ, ਆਲਟਰਨੇਟ ਨੋਸਟਰਲ ਬ੍ਰੀਥਿੰਗ, ਔਰ ਚਿੰਨ ਮੁਦਰਾ ਜੋ ਕਿ ਆਮ ਤੌਰ ਤੇ ਜਿਹਨੂੰ ਧਿਆਨ ਮੁਦਰਾ ਜਾਂ ਗਿਆਨ ਮੁਦਰਾ ਕਹਿੰਦੇ, ਚਿੰਨ ਮੁਦਰਾ ਦਾ ਪ੍ਰਾਣਾਯਾਮ ਵੀ ਕਰਨਾ ਚਾਹੀਦਾ।
0: ਸਵਾਮੀ ਵਿਵੇਕਾਨੰਦ ਕਹਿੰਦੇ ਸਨ, ਜੋ ਵੀ ਤੁਹਾਨੂੰ ਸਰੀਰਕ, ਬੌਧਿਕ ਜਾਂ ਅਧਿਆਤਮਿਕ ਤੌਰ ਤੇ ਕਮਜ਼ੋਰ ਬਣਾਉਂਦਾ ਹੈ, ਉਸ ਦਾ ਜ਼ਹਿਰ ਵਾਂਗ ਤਿਆਗ ਕਰ ਦਿਓ। ਪਰ ਅਸੀਂ ਖਾਣ ਪੀਣ ਦੇ ਨਾਮ ਤੇ ਬਹੁਤ ਸਾਰੀਆਂ ਇਦਾਂ ਦੀਆਂ ਚੀਜ਼ਾਂ ਖਾਂਦੇ ਪੀਂਦੇ ਹਾਂ ਜੋ ਸਾਡੇ ਸਰੀਰ ਲਈ ਜ਼ਹਿਰ ਹੈ। ਇਸੇ ਲਈ ਅੱਜ ਪੂਰੀ ਦੁਨੀਆ ਵਿੱਚ ਹਰ 10 ਬੰਦਿਆਂ ਪਿੱਛੇ 4 ਬੰਦੇ ਪੇਟ ਦੀ ਗੈਸ ਦੇ ਨਾਲ ਜੁੜੀਆਂ ਸਮੱਸਿਆਵਾਂ ਦਾ ਸ਼ਿਕਾਰ ਨੇ। ਇੱਕ ਅੰਦਾਜ਼ੇ ਮੁਤਾਬਕ ਸੰਸਾਰ ਵਿੱਚ ਪਾਚਨ ਰੋਗ ਦੇ ਨਾਲ ਜੁੜੇ ਕੋਈ 2.86 ਬਿਲੀਅਨ ਕੇਸਿਸ ਨੇ। ਕਿਸ ਤਰੀਕੇ ਦੇ ਨਾਲ ਯੋਗ ਪੇਟ ਦੀਆਂ ਸਮੱਸਿਆਵਾਂ ਨੂੰ ਹੱਲ ਕਰਦਾ ਹੈ? ਯੋਗ ਅਧਿਆਪਕ ਦੀਪਕ ਸ਼ਰਮਾ ਦੱਸ ਰਹੇ ਨੇ,
3: ਯੋਗ ਬਣੇ ਪੇਟ ਤੇ ਬੈਕ ਦੇ ਲਈ ਹੈ। ਅਗਰ ਪੇਟ ਤੰਦਰੁਸਤ ਹੈ ਤੇ ਵੈਸੇ ਗੈਸ ਨੂੰ ਗੱਲ ਨਹੀਂ, ਕੋਈ ਵੀ ਆਸਨ ਹੈ ਜਿਹਦਾ ਪਵਨ ਮੁਕਤ ਆਸਨ ਹੈ, ਬਹੁਤ ਅੱਛਾ ਆਸਨ ਹੈ। ਇਹਦੇ ਨਾਲ ਪੇਟ ਦੀਆਂ ਜਿਤਨੀਆਂ ਵੀ ਆਰਾਮ ਤੜੀਆਂ ਹੈ, ਜਿੱਦਾਂ ਛੋਟੀ ਆਸ ਹੈ, ਲਾਰਜ ਇੰਟੈਸਟਾਈਨ ਔਰ ਸਮਾਲ ਇੰਟੈਸਟਾਈਨ ਹੈ, ਇਹ ਦੋਨਾਂ ਦਾ ਵਰਕਆਊਟ ਬੜਾ ਅੱਛਾ ਹੋ ਜਾਂਦਾ, ਆਕਸੀਜਨ ਦੀ ਮਾਤਰਾ ਵੱਧ ਜਾਂਦੀ ਹੈ, ਅਤੇ ਗੈਸਟ੍ਰਿਕ ਪ੍ਰੋਬਲਮ ਵੀ ਹੋਏਗੀ।
0: ਅੱਜ ਬੱਚਿਆਂ ਤੇ ਪੜ੍ਹਾਈ ਦਾ ਬੋਝ ਇੰਨਾ ਜ਼ਿਆਦਾ ਹੈ ਕਿ ਉਹਨਾਂ ਦੇ ਨਾਲੋਂ ਉਹਨਾਂ ਦੇ ਸਕੂਲ ਦੇ ਬਸਤੇ ਭਾਰੇ ਹੋ ਗਏ ਨੇ, ਜਿਸ ਕਰਕੇ ਸਾਲ 2020 ਵਿੱਚ ਇੱਕ ਕਾਨੂੰਨ ਬਣਾਉਣਾ ਪਿਆ ਕਿ ਬਸਤਾ ਬੱਚਿਆਂ ਦੇ ਸਰੀਰ ਦੇ ਭਾਰ ਦਾ 10% ਹੋਣਾ ਚਾਹੀਦਾ, ਇਸ ਤੋਂ ਜ਼ਿਆਦਾ ਨਹੀਂ। ਪਰ ਇਹ ਕਾਨੂੰਨ ਬੱਚਿਆਂ ਦਾ ਮਾਨਸਿਕ ਬੋਝ ਨਹੀਂ ਘਟਾ ਸਕਿਆ। ਪੜ੍ਹਾਈ ਦਾ ਬੋਝ, ਮਾਂ ਬਾਪ ਦੀਆਂ ਉਮੀਦਾਂ ਦਾ ਬੋਝ, ਬਹੁਤ ਸਾਰੇ ਬੱਚੇ ਝੱਲ ਨਹੀਂ ਪਾਉਂਦੇ। ਬੱਚਿਆਂ ਨੂੰ ਤਣਾਅ ਮੁਕਤ ਕਰਨ ਲਈ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਯੋਗ ਕਿੱਦਾਂ ਮਦਦ ਕਰ ਰਿਹਾ ਹੈ, ਇਸ ਬਾਰੇ ਦੱਸ ਰਹੇ ਨੇ ਅਕਸ਼ ਕੁਮਾਰ।
6: ਮੈਡੀਟੇਸ਼ਨ ਦੇ ਬਹੁਤ ਅਲੱਗ ਅਲੱਗ ਤਰੀਕੇ ਨੇ, ਮੈਥਡ ਅਸੀਂ ਪੜ੍ਹਦੇ ਵੀ ਆ ਰਹੇ ਹਾਂ, ਬਹੁਤ ਤਰ੍ਹਾਂ ਦੀਆਂ ਪਦਧਤੀਆਂ ਇਸਤੇਮਾਲ ਵਿੱਚ ਲਿਆਈਆਂ ਜਾਂਦੀਆਂ ਨੇ, ਕਿਉਂਕਿ ਅਸੀਂ ਦੇਖਦੇ ਹਾਂ ਕਿ ਸਕੂਲ ਦੇ ਬੱਚੇ ਉਹ ਪੱਧਤੀ ਨੂੰ ਜ਼ਿਆਦਾ ਇਸਤੇਮਾਲ 'ਚ ਨਹੀਂ ਲੈ ਕੇ ਆਉਂਦੇ, ਯੂਜ਼ 'ਚ ਲੈ ਕੇ ਆਉਂਦੇ, ਬੱਚੇ ਮੈਡੀਟੇਸ਼ਨ ਕਰਦੇ ਵੀ ਬਹੁਤ ਘੱਟ ਨੇ ਜੀ। ਪਰ ਇਹ ਇੱਕ ਤਰੀਕਾ ਅਪਣਾਇਆ ਗਿਆ ਸੀਗਾ ਕਲਾਸ ਦੇ ਵਿੱਚ ਬੱਚਿਆਂ ਨੂੰ ਬਿਠਾ ਕੇ, ਉਸ ਕਲਾਸ ਦੇ ਵਿੱਚ ਬੱਚੇ ਨੂੰ ਉਹਨਾਂ ਦੇ ਕਲਾਸ ਟੀਚਰ ਜਿਹੜਾ ਫਾਰਮੈਟ ਬਣਾਇਆ ਗਿਆ ਹੈ ਸਰਕਾਰ ਵੱਲੋਂ, ਉਸ ਨੂੰ ਯੂਜ਼ ਵਿੱਚ ਲੈ ਕੇ ਆਇਆ ਜਾਂਦਾ ਜੀ। ਉਹ ਕਿਸ ਤਰ੍ਹਾਂ ਕਿ ਕਲਾਸ ਟੀਚਰ ਉਸ ਪੂਰੇ ਦੇ ਪੂਰੇ ਸ਼ਡਿਊਲ ਨੂੰ ਇਸ ਤਰ੍ਹਾਂ ਦਾ ਪੜ੍ਹਦਾ ਕਿ ਉਹ ਬੱਚੇ ਜਸਟ ਆਈਜ਼ ਕਲੋਜ਼ ਕਰਕੇ ਬੈਠ ਜਾਂਦੇ ਨੇ ਆਪਣੇ ਆਪਣੇ ਟੇਬਲ ਦੇ ਉੱਤੇ, ਡੈਸਕ ਦੇ ਉੱਤੇ, ਜਿਸ ਤਰ੍ਹਾਂ ਮੈਮ ਜਾਂ ਟੀਚਰ ਜੇ ਕਲਾਸ ਟੀਚਰ ਨੇ ਜਿਸ ਤਰ੍ਹਾਂ ਬੋਲਦੇ ਨੇ, ਬੱਚੇ ਨਾਲ ਕੰਸਨਟ੍ਰੇਸ਼ਨ ਧਿਆਨ ਪ੍ਰੋਪਰ ਉਸ ਜਗ੍ਹਾ 'ਤੇ ਜਾਂਦਾ ਹੈ। ਕਿ ਉਹਦਾ ਤਰੀਕਾ ਕਿਉਂ ਇਸ ਤਰ੍ਹਾਂ ਅਪਣਾਇਆ, ਕਿਉਂਕਿ ਅਸੀਂ ਦੇਖਦੇ ਹਾਂ ਬਾਕੀ ਹੋਰ ਤਰ੍ਹਾਂ ਕਈ ਤਰ੍ਹਾਂ ਦੇ ਮੈਡੀਟੇਸ਼ਨ, ਕਈ ਹੁਣ ਇਹ ਇੱਕ ਆਹ ਮਦਦ ਪੱਧਤੀ ਤਾਂ ਲਿਆਂਦੀ ਗਈ ਕਿਉਂਕਿ ਉਹ ਬੱਚਿਆਂ ਨਾਲ ਰਿਲੇਟਡ ਹੈ, ਜਿਵੇਂ ਜਿਵੇਂ ਟੀਚਰ ਉਸ ਨੂੰ ਬੋਲਦਾ ਜਾਂਦਾ ਹੈ ਉਵੇਂ ਉਵੇਂ ਬੱਚੇ ਉਸ ਵਰਡ ਨੂੰ ਸੁਣਦੇ ਨੇ, ਆਈਜ਼ ਕਲੋਜ਼ ਕਰਕੇ ਸੁਣੋਗੇ ਤਾਂ ਬਹੁਤ ਜਲਦੀ ਧਿਆਨ ਉੱਧਰ ਜਾਂਦਾ ਹੈ। ਸੋ ਇਹ ਇੱਕ ਮੈਥਡ ਬਹੁਤ ਸੋਹਣਾ ਅਪਣਾਇਆ ਗਿਆ ਬੱਚਿਆਂ ਵਾਸਤੇ ਖਾਸ ਕਰਕੇ।
0: ਸਰਵੇਜ਼ ਇਹ ਦੱਸਦੇ ਨੇ ਕਿ 66% ਵਿਦਿਆਰਥੀ ਚੰਗੇ ਨੰਬਰ ਲਿਆਉਣ ਲਈ ਆਪਣੇ ਮਾਂ-ਬਾਪ ਵੱਲੋਂ ਮਾਨਸਿਕ ਦਬਾਅ ਮਹਿਸੂਸ ਕਰਦੇ ਨੇ। ਦੇਸ਼ ਦੇ 15 ਤੋਂ 25 ਫੀਸਦ ਬੱਚੇ ਡਿਪਰੈਸ਼ਨ ਦਾ ਸ਼ਿਕਾਰ ਨੇ। ਯੋਗ ਕਿੱਦਾਂ ਉਹਨਾਂ ਦੀ ਮਦਦ ਕਰ ਸਕਦਾ ਹੈ?
6: ਸੁਦਰਸ਼ਨ ਕਿਰਿਆ, ਇੱਕ ਸੁਦਰਸ਼ਨ ਕਿਰਿਆ ਉਹ ਨਾ ਸ਼੍ਰੀ ਸ਼੍ਰੀ ਰਵੀ ਸ਼ੰਕਰ ਜੀ ਨੇ ਕੀਤੀ ਹੈ। ਮੈਂ ਤਾਂ ਕਹਿ ਰਿਹਾ ਕਿ ਇਸ ਚੀਜ਼ ਨੂੰ ਮੈਂ ਆਪ ਪਰਸਨਲੀ ਵੀ ਫੋਲੋ ਕਰ ਚੁੱਕਿਆ ਤੇ ਉਹਦਾ ਪ੍ਰਭਾਵ ਮੈਂ ਆਪਣੇ ਆਪ ਤੇ ਦੇਖਿਆ ਵੀ ਹੈ।

0: ਉਹ ਵੱਧ ਆਇਆ ਸਿਰਫ ਇਹ ਮੈਡੀਟੇਸ਼ਨ ਕਰਕੇ ਆਇਆ। ਜਦੋਂ ਮੈਡੀਟੇਸ਼ਨ ਕਰਦੇ ਸੀ ਉਹ ਮੈਡਮ ਦੀ ਜਾਂ ਟੀਚਰ ਦੀ ਆਵਾਜ਼ ਨੂੰ ਸੁਣਦੇ ਸੀਗੇ, ਉਹ ਉਹਨਾਂ ਦੇ ਕੰਨਾਂ 'ਚ ਪੈਂਦੀ ਸੀਗੀ, ਉਸ ਚੀਜ਼ ਨੂੰ ਫੋਲੋ ਕਰਦੇ ਸੀਗੇ। ਜਦੋਂ ਸਰ ਉਸ ਚੀਜ਼ ਨੂੰ ਫੋਲੋ ਕਰਨ ਲੱਗ ਪਏ, ਉਹਨਾਂ ਨੂੰ ਉਹਦੇ ਤੋਂ ਬੜਾ ਅੱਛਾ ਆਰਾਮ ਮਿਲਿਆ, ਰਿਲੀਫ ਮਿਲਿਆ, ਤੇ ਉਹਨਾਂ ਦੀ ਕੰਸੈਂਟਰੇਸ਼ਨ ਜਾਂ ਲਿਸਨਿੰਗ ਪਾਵਰ ਵੱਧ ਗਈ।
1: ਯੋਗ ਨਾਲ ਜੁੜ ਕੇ ਬਹੁਤ ਲੋਕਾਂ ਨੇ ਚਮਤਕਾਰੀ ਨਤੀਜੇ ਵੇਖੇ ਨੇ। ਅਮਰੀਕਾ ਦੇ ਫੌਜੀ ਆਰਥਰ ਬੂਰਮੈਨ, ਜਿਨ੍ਹਾਂ ਦੇ ਗੋਡੇ ਤੇ ਉਹਨਾਂ ਦੀ ਪਿੱਠ ਖਾੜੀ ਯੁੱਧ ਦੇ ਦੌਰਾਨ ਇੰਨੇ ਖਰਾਬ ਹੋ ਗਏ ਸਨ ਕਿ ਸਰੀਰ ਦਾ ਵਜ਼ਨ ਵੱਧ ਗਿਆ ਤੇ ਡਾਕਟਰਾਂ ਨੇ ਕਹਿ ਦਿੱਤਾ ਸੀ ਕਿ ਉਹ ਸਾਰੀ ਉਮਰ ਆਪਣੇ ਪੈਰਾਂ ਤੇ ਖੜੇ ਨਹੀਂ ਹੋ ਸਕਣਗੇ। ਯੋਗ ਦੇ ਨਾਲ ਇੱਕ ਸਾਲ ਦੇ ਅੰਦਰ ਅੰਦਰ ਉਹਨਾਂ ਨੇ ਆਪਣੇ ਸਰੀਰ ਦਾ 63 ਕਿਲੋ ਭਾਰ ਘਟਾਇਆ ਤੇ ਆਮ ਇਨਸਾਨ ਵਾਂਗ ਉਹ ਚੱਲਣ ਲੱਗ ਪਏ ਸਨ। ਇਹ ਰਿਕਵਰੀ ਵੇਖ ਕੇ ਡਾਕਟਰ ਵੀ ਹੈਰਾਨ ਰਹਿ ਗਏ ਸਨ। ਅਮਰੀਕਾ ਦੀ ਬੈਲੇ ਡਾਂਸਰ ਜੂਡੀ ਬਾਰ ਨੇ ਆਪਣੀ ਪਿੱਠ ਦੀ ਭਿਅੰਕਰ ਦਰਦ ਨੂੰ ਸਰਜਰੀ ਤੋਂ ਬਗੈਰ ਯੋਗ ਨਾਲ ਚਮਤਕਾਰੀ ਤਰੀਕੇ ਨਾਲ ਠੀਕ ਕਰ ਲਿਆ ਸੀ। ਯੋਗ ਦੇ ਆਸਨ ਜੋੜਾਂ ਦੇ ਦਰਦ ਨੂੰ, ਪਿੱਠ ਨੂੰ ਕਿੱਦਾਂ ਮਜ਼ਬੂਤ ਕਰਦੇ ਨੇ, ਯੋਗ ਅਧਿਆਪਕ ਦੀਪਕ ਸ਼ਰਮਾ ਤੋਂ ਜਾਣਦੇ ਹਾਂ।
2: ਜਿਹੜੀਆਂ ਵੀ ਜੋੜਾਂ ਦੀ ਬਿਮਾਰੀਆਂ, ਇਹਦਾ ਮਤਲਬ ਕਿ ਉਸ ਏਰੀਆ ਦੇ ਵਿੱਚ ਨਾ ਹਵਾ ਦਾ ਲੋਕ ਹੋ ਗਿਆ, ਮਤਲਬ ਜਿਹਨੂੰ ਆਪਾਂ ਕਹਿੰਦੇ ਵਾਤ ਵਾਲੀ ਦਰਦ। ਆਯੁਰਵੇਦ ਦੇ ਵਿੱਚ ਨਾ 3 ਦਰਦਾਂ ਹੁੰਦੀਆਂ, ਵਾਤ, ਪਿੱਤ ਔਰ ਕਫ
3: ਜੀ।
2: ਜਿਹੜੀ ਵਾਤ ਹੈ ਉਹਦੇ ਵਿੱਚ ਬਿਮਾਰੀਆਂ ਹੁੰਦੀਆਂ 80 ਟਾਈਪ ਦੀਆਂ ਬਿਮਾਰੀਆਂ ਆ ਸਕਦੀਆਂ
3: ਜੀ।
2: ਇੱਕ ਹੁੰਦਾ ਪਿੱਤ, ਪਿੱਤ ਮੈਂ ਕਹਿੰਦੀ ਗਰਮੀ, ਉਹਦੇ ਵਿੱਚ 40 ਟਾਈਪ ਦੀਆਂ ਬਿਮਾਰੀਆਂ ਆ ਸਕਦੀਆਂ। ਇੱਕ ਹੁੰਦਾ ਕਫ, ਉਹਦੇ ਵਿੱਚ 20 ਤਰ੍ਹਾਂ ਦੀ ਬਿਮਾਰੀਆਂ ਆ ਸਕਦੀਆਂ। ਇਹਦਾ ਮਤਲਬ ਕਿ ਉਸ ਜੋੜ ਦੇ ਉੱਪਰ ਨਾ ਫਲੈਕਸੀਬਿਲਿਟੀ ਘੱਟ ਗਈ ਔਰ ਆਂਤ ਦੀਆਂ ਆਰਟਰੀ ਜੋ ਵੇਨ ਦੇ ਵਿੱਚ ਬਲੱਡ ਸਰਕੂਲੇਸ਼ਨ ਫਲੋ ਹੋ ਗਿਆ, ਆਕਸੀਜਨ ਘੱਟ ਗਈ। ਤੇ ਯੋਗ ਆਸਨ ਤੁਹਾਨੂੰ ਦਿੱਲੀ ਚ ਕਿਹਾ ਕਿ ਯੋਗ ਆਸਨ ਜਦੋਂ ਕਰਦੇ ਹਾਂ, ਜਿੱਦਾਂ ਅਸੀਂ ਸਰਵਾਂਗ ਆਸਨ, ਅਸੀਂ ਤਾੜ ਆਸਨ, ਸਾਡੀ ਨਾ ਜੋੜਾਂ ਦੀ ਫਲੈਕਸੀਬਿਲਿਟੀ ਮੂਵਮੈਂਟ ਹੋਣ ਲੱਗ ਪੈਂਦੀ, ਜਿਹਨਾਂ ਫਲੈਕਸੀਬਿਲਿਟੀ ਵੱਧ ਜਾਂਦੀ, ਜੋੜਾਂ ਦੀ ਪ੍ਰੋਬਲਮ ਖਤਮ ਹੋ ਜਾਂਦੀ।
4: ਜਿਹੜੇ 25-30 ਸਾਲ ਦੇ ਵੀ ਨੌਜਵਾਨ ਹੈ ਉਹ ਵੀ ਇਹ ਚੀਜ਼ ਨੂੰ ਫੇਸ ਕਰ ਰਹੇ, ਕਿਉਂਕਿ ਉਹਨਾਂ ਦੀ ਆਫਿਸ ਜੋਬ ਹੈ ਤੇ ਬੈਕ ਵਿੱਚ ਸਟਿਫਨੈਸ ਹੈ, ਨੈਕ ਚ ਸਟਿਫਨੈਸ ਹੈ, ਮੋਬਾਈਲ ਯੂਜ਼ਰ ਹੈ ਸਾਰੇ, ਤੇ ਗੋਡਿਆਂ ਵਿੱਚ ਤਾਂ ਬਹੁਤ ਹੀ ਬੁਰਾ ਹਾਲ ਹੈ, ਕਿਉਂਕਿ ਨਾ ਪੌੜੀਆਂ ਚੜ੍ਹਨੀਆਂ ਜ਼ਿਆਦਾ, ਨਾ ਵਾਕਿੰਗ ਹੈ, ਚੇਅਰ ਤੇ ਬੈਠ ਕੇ ਕੰਮ ਕਰਦੇ। ਸੋ ਇਹਦੇ ਵਾਸਤੇ ਕੰਪ੍ਰੀਹੈਂਸਿਵ ਸਾਨੂੰ ਅਪਣਾਉਣੀ ਚਾਹੀਦੀ ਪ੍ਰੈਕਟਿਸ, 1-2 ਆਸਨ ਕਰਨ ਨਾਲ ਨਹੀਂ ਹੋਏਗਾ। ਜਿਸ ਤਰ੍ਹਾਂ ਹੁਣ ਨੈਕ ਤੋਂ ਸ਼ੁਰੂ ਕਰਦੇ ਹਾਂ, ਨੈਕ ਵਾਸਤੇ ਕਿਸੇ ਨੂੰ ਨੈਕ ਰੋਟੇਸ਼ਨ ਸੂਟ ਕਰੇਗੀ, ਕਿਸੇ ਨੂੰ ਚੱਕਰ ਆਉਂਦੇ ਉਹ ਨਹੀਂ ਕਰ ਸਕਦਾ। ਤੇ ਬੇਸਿਕ ਜਿਹੜੀ ਗਰੀਵ ਸੰਚਾਲਨ ਕਹਿੰਦੇ, ਗਰਦਨ ਨੂੰ ਹਿਲਾਣਾ ਰਾਈਟ ਐਂਡ ਲੈਫਟ, ਅੱਗੇ ਪਿੱਛੇ, ਮਤਲਬ ਉਹਦੀਆਂ ਡਿਫਰੈਂਟ ਮੂਵਮੈਂਟਸ ਨੂੰ ਕਰਨਾ, ਲੇਕਿਨ ਬੜੇ ਸੂਕਸ਼ਮ ਵਿਆਮ ਦੇ ਰੂਪ ਵਿੱਚ, ਬਹੁਤ ਹਾਰਡ ਐਕਸਰਸਾਈਜ਼ ਬਣਾ ਕੇ ਨਹੀਂ। ਇੱਕ ਤਾਂ ਸੂਕਸ਼ਮ ਯੋਗ ਕਰਨਾ ਚਾਹੀਦਾ, ਜੁਆਇੰਟ ਰੋਟੇਸ਼ਨਸ, ਮਸਲ ਵਾਰਮਿੰਗ ਅਪ, ਤੇ ਦੂਸਰਾ ਹੈ ਕਿ ਜਿਸ ਤਰ੍ਹਾਂ ਹੁਣ ਅਸੀਂ ਕਹਿ ਰਹੇ ਸ਼ੋਲਡਰਸ, ਅੱਜ ਕੱਲ ਫਰੋਜ਼ਨ ਸ਼ੋਲਡਰ ਵੀ ਮੈਨੂੰ ਕਾਫੀ ਇਸ਼ੂਜ਼ ਲੈ ਕੇ ਆਉਂਦੇ ਲੋਕ ਮੇਰੇ ਕੋਲ। ਫਰੋਜ਼ਨ ਸ਼ੋਲਡਰ ਸਿੰਪਲ ਸ਼ੋਲਡਰ ਰੋਟੇਸ਼ਨ ਹੈ ਇੱਕ ਤਾਂ, ਦੂਸਰਾ ਜ਼ਿਆਦਾ ਹੋ ਗਿਆ ਹੈ ਤੇ ਹੌਲੀ ਹੌਲੀ ਕਰਕੇ ਗੋਮੁਖ ਆਸਨ ਕੋਸ਼ਿਸ਼ ਕਰਨੀ ਚਾਹੀਦੀ, ਹੌਲੀ ਹੌਲੀ, ਉਹ ਇਕਦਮ ਨਹੀਂ ਹੋਏਗਾ, ਪਰ ਜੇ ਹੋਣ ਲੱਗ ਜਾਏਗਾ ਤੇ ਪੂਰਾ ਹੀ ਫਰੋਜ਼ਨ ਸ਼ੋਲਡਰ ਠੀਕ ਹੋ ਜਾਏਗਾ। ਜੇ ਅਸੀਂ ਬੈਕ ਦੀ ਗੱਲ ਕਰੀਏ, ਇੱਕ ਤਾਂ ਇਹਦੇ ਵਾਸਤੇ ਸ਼ਲਭ ਆਸਨ, ਇੱਕ ਕੰਬੀਨੇਸ਼ਨ, ਸ਼ਲਭ ਆਸਨ, ਭੁਜੰਗ ਆਸਨ, ਧਨੁਰ ਆਸਨ, ਇਹ ਤਿੰਨੋਂ ਬਹੁਤ ਹੀ ਮੈਜੀਕਲ ਆਸਨ ਹੈ ਬੈਕ ਵਾਸਤੇ।
1: ਕੱਲ 21 ਜੂਨ ਨੂੰ ਪੂਰਾ ਵਿਸ਼ਵ ਯੋਗ ਦਿਵਸ ਮਨਾ ਰਿਹਾ ਹੈ, ਕਿਉਂਕਿ ਪੂਰਾ ਵਿਸ਼ਵ ਇਹ ਮੰਨਦਾ ਹੈ, ਇਹ ਜਾਣਦਾ ਹੈ ਕਿ ਯੋਗ ਉਹਨਾਂ ਦੀ ਜ਼ਿੰਦਗੀ ਲਈ ਸਾਰਥਕ ਹੈ। ਯੋਗ ਉਹਨਾਂ ਦੇ ਜੀਵਨ ਵਿੱਚ ਖੁਸ਼ੀ ਤੇ ਊਰਜਾ ਲੈ ਕੇ ਆਉਂਦਾ ਹੈ, ਜੀਵਨ ਨੂੰ ਭਰਪੂਰ ਜਿਉਣ ਲਈ, ਜੀਵਨ ਨੂੰ ਤੰਦਰੁਸਤ ਰੱਖਣ ਲਈ, ਮਾਨਸਿਕ ਸ਼ਾਂਤੀ ਲਈ। ਆਓ ਸਾਰੇ ਯੋਗ ਕਰੀਏ, ਯੋਗ ਨੂੰ ਆਪਣਾ ਜੀਵਨ ਬਣਾਈਏ।

ਹੁਣੇ ਤੁਸੀਂ ਰੂਪਕ ਸੁਣ ਰਹੇ ਸੀ ਚੰਗੀ ਸਿਹਤ ਲਈ ਯੋਗ, ਪੇਸ਼ਕਸ਼ ਬਿਰੇਂਦਰ ਸਿੰਘ ਹੁਣਾਂ ਦੀ। ਇਸ ਪ੍ਰਸਾਰਣ ਨੂੰ ਆਕਾਸ਼ਵਾਣੀ ਬਠਿੰਡਾ ਤੇ ਪਟਿਆਲਾ ਨੇ ਵੀ ਨਾਲੋ ਨਾਲ ਰਿਲੇਅ ਕੀਤਾ। ਮੀਡੀਅਮ ਵੇਵ

0: ਹੁਣੇ ਤੁਸੀਂ ਸੁਣ ਰਹੇ ਸੀ ਸਟੇਟ ਹੁਕਮ ਪ੍ਰੋਗਰਾਮ ਰਿਲੇਅ ਕਰ ਰਹੇ ਸੀ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ FM 100.2 ਮੈਗਾਹਰਟਜ਼ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਸਮਾਂ ਮਿਲਾਓ ਜੀ, ਇਸ ਵੇਲੇ ਸਵੇਰ ਦੇ 10:27 ਅਤੇ 20 ਸੈਕਿੰਡ ਹੋ ਰਹੇ ਨੇ।
1: ਚਿੜੀ ਉੱਠ, ਤੋਤਾ ਉੱਠ, ਕਾਂ ਉੱਠ, ਗਟਾਰ ਉੱਠ, ਮੋਰ ਉੱਠ।
2: ਉੱਡ ਗਏ ਪੁੱਤ, ਹੁਣ ਨਹੀਂ ਆਉਂਦੇ, ਹੁਣ ਤਾਂ ਸਾਰੇ ਹੀ ਉੱਡ ਗਏ।
1: ਹਾਏ ਸੱਚੀ ਬੀਬੀ, ਪਹਿਲਾਂ ਆਪਣੀ ਨਿੰਮ ਤੇ ਕਿੰਨੇ ਤੋਤੇ, ਗਟਾਰਾਂ, ਚਿੜੀਆਂ ਹੁੰਦੀਆਂ ਸੀ, ਹੁਣ ਤਾਂ ਨਿੰਮ ਵੀ ਸੁੱਕ ਗਈ ਤੇ ਕੋਈ ਪੰਛੀ ਨਹੀਂ ਦਿਸਦਾ ਹੁਣ ਤਾਂ ਜਮਾ ਵੀ।
2: ਹੋਰ ਪੁੱਤ, ਕੁਛ ਤਾਂ ਦਰਖਤ ਲੋਕਾਂ ਨੇ ਉਈ ਨਹੀਂ ਛੱਡੇ, ਕਦੇ ਵੱਢ ਤੇ ਕਦੇ ਅੱਗ ਲਾ ਕੇ ਫੂਕ ਤੇ। ਆ ਬੱਚੇ ਦਰਖਤਾਂ ਨੂੰ ਪਤਾ ਨਹੀਂ ਕਿਹੜੀ ਚੰਦਰੀ ਜੈ ਖਾਣੇ ਦੀ ਬਿਮਾਰੀ ਲੱਗ ਗਈ, ਇਹ ਵੀ ਸਾਰੇ ਹੀ ਸੁੱਕ ਗਏ।
1: ਬੀਬੀ, ਮੈਂ ਨਾ ਪਾਪੇ ਤੋਂ ਆਲਣਾ ਮੰਗਾਉਣਾ ਬਾਜ਼ਾਰ ਤੋਂ, ਫੇਰ ਤਾਂ ਚਿੜੀ ਆਊਗੀ ਨਾ।
2: ਪੁੱਤ, ਚਿੜੀ ਆਲਣਾ ਟੰਗਣ ਨਾਲ ਨਹੀਂ ਆਉਣੀ, ਚਿੜੀ ਤਾਂ ਰੁੱਖ ਲਾਉਣ ਨਾਲ ਆਊਗੀ, ਨਾਲੇ ਫੇਰ ਕੱਲੀ ਚਿੜੀ ਨੀ, ਸਾਰੇ ਹੀ ਪੰਛੀ ਮੁੜ ਆਉਣਗੇ।
1: ਚੱਲ ਬੀਬੀ, ਫਿਰ ਟੋਆ ਪੱਟੀਏ, ਮੈਂ ਤਾਂ ਹੁਣੇ ਨਵੀਂ ਨਿੰਮ ਲਾਉਂਗਾ।
3: ਗੁਰੂਆਂ ਨੇ ਇਹ ਦੱਸਿਆ, ਬਲਿਹਾਰੀ ਕੁਦਰਤ ਵਸਿਆ, ਕੁਦਰਤ ਨੂੰ ਲਓ ਸੰਭਾਲ, ਨਹੀਂ ਹੋਵਾਂਗੇ ਹਾਲੋਂ ਬੇਹਾਲ।
4: ਭੈਣੇ ਠੀਕ ਹੈ ਗੁੱਡੀ? ਹੁਣ
2: ਨਿਕਾਹ ਦੀ ਠੀਕ ਹੈ ਭੈਣੇ, ਸਕੂਲ ਤਾਂ ਕੀ ਬਦਲਿਆ, ਕੁੜੀ ਨੂੰ ਤਾਂ ਪਤਾ ਨਹੀਂ ਕਿਹੜੇ ਜੈ ਖਾਣੇ ਦੀ ਨਜ਼ਰ ਲੱਗ ਗਈ। ਨਾ ਤਾਂ ਦੇਖ ਲੈ ਜਵਾਕੜੀ ਅੰਦਰ ਤੋਂ ਬਾਹਰ ਨਿਕਲਦੀ ਹੈ, ਨਾ ਰੋਟੀ ਪਾਣੀ ਖਾਂਦੀ ਹੈ। ਅੱਜ ਲੈ ਕੇ ਜਾਨੀ ਆ ਬੇਰੀ ਵਾਲੇ ਸੰਤਾਂ ਦੇ, ਝਾੜਾ ਕਰਾ ਕੇ ਲਿਆਉਣੀ ਆ। ਲੋਕ ਕਿਹੜੇ ਭੈਣੇ ਜਰਦੇ ਨੇ ਕਿਸੇ ਨੂੰ, ਬੜੇ ਸਕੂਲ ਚ ਲਾਤੀ ਨਾ ਮੈਂ ਕੁੜੀ, ਜਰੀ ਨੀ ਗਈ।
4: ਨੀ ਕਿਸੇ ਦੀ ਨਜ਼ਰ ਨੀ ਲੱਗੀ ਕੁੜੀ ਨੂੰ, ਤੂੰ ਕਿਸੇ ਮਨੋਵਿਗਿਆਨਿਕ ਨੂੰ ਦਿਖਾ ਲੈ। ਸਕੂਲ ਬਦਲਣ ਕਰਕੇ ਉਹ ਆਲੇ ਦੁਆਲੇ ਦੇ ਮਾਹੌਲ ਤੋਂ ਪਰੇਸ਼ਾਨ ਹੋ ਕੇ ਤਣਾਅ ਚ ਚਲੀ ਗਈ।
2: ਨੀ ਤੂੰ ਤੁਰਦੀ ਲੱਗ, ਨਾ ਤੈਨੂੰ ਮੇਰੀ ਕੁੜੀ ਪਾਗਲ ਲੱਗਦੀ ਹੈ ਵੀ ਮੈਂ ਡਾਕਟਰਾਂ ਨੂੰ ਦਿਖਾਉਂਦੀ ਫਿਰਾਂ, ਜਾਂ ਸਾਨੂੰ ਨੀ ਲੋੜ।
4: ਤੈਨੂੰ ਮੇਰੀ ਲੋੜ ਨਾ ਹੋਵੇ ਭੈਣੇ, ਧੀ ਦੀ ਤਾਂ ਲੋੜ ਹੈ। ਜਿਵੇਂ ਸਾਡਾ ਸਰੀਰ ਬਿਮਾਰ ਹੁੰਦਾ ਹੈ, ਉਸੇ ਤਰ੍ਹਾਂ ਸਾਡਾ ਮਨ ਵੀ ਬਿਮਾਰ ਹੋ ਸਕਦਾ ਹੈ। ਗੱਲ ਨੂੰ ਸਮਝਣਾ ਬਹੁਤ ਜ਼ਰੂਰੀ ਹੈ, ਆਪਣਾ ਤੇ ਆਪਣੇ ਪਰਿਵਾਰ ਦੀ ਮਾਨਸਿਕ ਸਿਹਤ ਦਾ ਖਿਆਲ ਰੱਖੋ।

ਤੁਸੀਂ ਟਿਊਨਿੰਗ ਕੀਤਾ ਹੋਇਆ ਜੀ ਐਫ ਐਮ ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਸਮਾਂ ਮਿਲਾਓ। ਇਸ ਵੇਲੇ ਸਵੇਰ ਦੇ 10:30 ਹੋ ਰਹੇ ਨੇ। ਹੁਣ ਤੋਂ ਕੁਝ ਪਲਾਂ ਵਿੱਚ ਤੁਸੀਂ ਸੁਣੋਗੇ ਤੁਹਾਡਾ ਆਪਣਾ ਪਸੰਦੀਦਾ ਪ੍ਰੋਗਰਾਮ ਹੈਲੋ ਫਰਮਾਇਸ਼।

ਸ਼ਰੋਤਿਓ ਅੱਜ ਦਾ ਹੈਲੋ ਫਰਮਾਇਸ਼ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੀ ਹਾਂ ਤੁਹਾਡੀ ਆਪਣੀ ਰੇਡੀਓ ਦੋਸਤ ਬਬਲੀਨ ਕੌਰ। ਸਾਰੇ ਸ਼ਰੋਤਿਆਂ ਦਾ ਇਸ ਪ੍ਰੋਗਰਾਮ 'ਚ ਸਵਾਗਤ ਕਰਦੇ ਹਾਂ। ਸ਼ਰੋਤਿਓ, ਤੁਸੀਂ ਜਿਵੇਂ ਕਿ ਜਾਣਦੇ ਹੀ ਹੋ, ਰੋਜ਼ਾਨਾ ਦੀ ਤਰ੍ਹਾਂ ਅੱਜ ਦਾ ਇਹ ਪ੍ਰੋਗਰਾਮ ਵੀ ਫੋਨ ਇਨ ਹੋਏਗਾ ਜੀ। ਤੁਸੀਂ ਫੋਨ ਕਰਕੇ ਸਾਡੇ ਸਟੂਡੀਓ ਵਿੱਚ ਆਪਣੇ ਪਸੰਦੀਦਾ ਗੀਤ ਦੀ ਫਰਮਾਇਸ਼ ਕਰ ਸਕਦੇ ਹੋ ਅਤੇ ਘਰ ਬੈਠੇ ਹੀ ਆਪਣੇ ਪਸੰਦੀਦਾ ਰੇਡੀਓ ਸੈੱਟ 'ਤੇ ਉਹਨਾਂ ਦਾ ਆਨੰਦ ਵੀ ਮਾਣ ਸਕਦੇ ਹੋ। ਤਾਂ ਫਿਰ ਸਾਡਾ ਨੰਬਰ ਨੋਟ ਕਰ ਲਓ, 0175-22-80-94। ਇਸ ਨੰਬਰ 'ਤੇ ਕਾਲ ਕਰਕੇ ਤੁਸੀਂ ਆਪਣੇ ਪਸੰਦੀਦਾ ਗੀਤਾਂ ਦੀ ਫਰਮਾਇਸ਼ ਕਰ ਸਕਦੇ ਹੋ। ਜਦ ਤੱਕ ਤੁਹਾਡਾ ਰਾਬਤਾ ਕਾਇਮ ਕਰਦੇ ਹਾਂ, ਉਹ ਸੁਣਦੇ ਹਾਂ ਮੇਰੀ ਪਸੰਦ ਦਾ ਇੱਕ ਗੀਤ।

0: ਅੱਜ ਸਾਡੇ ਪਹਿਲੇ ਕਾਲਰ ਸਨ ਐਂਡ ਫੋਨ ਲਾਈਨ 'ਤੇ ਜੁੜ ਚੁੱਕੇ ਨੇ, ਆਓ ਗੱਲ ਕਰਦੇ ਹਾਂ। ਹੈਲੋ
1: ਹੈਲੋ ਬਬਲੀਨ ਜੀ, ਨਮਸਕਾਰ। ਭੀਮ ਸੈਨ ਬੋਲਦਾ, ਪਿੰਡ ਬੋੜਾ ਨੇੜੇ ਨਾਭਾ ਜੀ।
0: ਜੀ ਸਰ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ 'ਚ।
1: 9 ਦਿਨ ਬਾਅਦ ਲਾਇਆ ਜੀ ਅੱਜ।
0: ਜੀ
1: ਸੁਰਜੀਤ ਬਿੰਦਰ ਜੀ ਦਾ ਗਾਣਾ ਸੁਣਾ ਦਿਓ ਜੀ।
0: ਜੀ
1: ਤੇਰੇ
0: ਜ਼ਰੂਰ
1: ਤੇਰੇ
0: ਜੀ
1: ਯਾਰ ਬੋਲਦਾ।
0: ਜੀ ਸ਼ੁਕਰੀਆ ਜੀ ਕਾਲ ਕਰਨ ਲਈ। ਇਹਨਾਂ ਦਾ ਪਸੰਦੀਦਾ ਗੀਤ ਜ਼ਰੂਰ ਸੁਣਵਾਵਾਂਗੇ ਕੁਛ ਜ਼ਰੂਰੀ ਸੁਨੇਹਾ ਤੋਂ ਬਾਅਦ।
2: ਵੱਡੀ ਨੂੰ ਇਹ ਤੇਰੇ ਨਾਮ, ਇੰਨੀ ਦੀ ਕੀ ਜਲਦੀ ਸੀ।
3: ਓਹੋ,
2: ਅਤੇ ਛੋਟੀ ਇਹ ਤੇਰੇ ਨਾਮ, ਅਤੇ ਇਹ ਮੇਰੀ ਗੁੱਡੀ ਦੇ ਨਾਮ।
4: ਪਰ ਦਾਦੀ,
2: ਹਾਂ
4: ਤੁਹਾਡੇ ਨਾਮ
5: ਸਭ ਕੁਝ, ਮੈਂ ਬੈਂਕ, ਲੋਕਰ ਅਤੇ ਫਿਕਸ ਡਿਪੋਜ਼ਿਟ ਸਭ ਵਿੱਚ ਇਸ ਨੂੰ ਹੀ ਨੋਮਿਨੀ ਬਣਾਇਆ ਹੈ। ਕੱਲ ਜਦ ਮੈਂ ਨਾ ਰਹਾ ਤਦ ਪੈਸੇ ਕਢਵਾਉਣ ਵਿੱਚ ਇਹਨਾਂ ਨੂੰ ਆਸਾਨੀ ਹੋਵੇਗੀ।
2: ਸ਼ਬ ਸ਼ਬ ਬੋਲੋ ਕੀ ਹੈ ਵੀ
6: ਕਹਿੰਦਾ ਹੈ।
7: ਜਾਣਕਾਰ ਬਣੋ, ਸੁਚੇਤ ਰਹੋ।

ਨਸ਼ਾ ਸਕੀਮ ਦੇ ਟੈਲੀਲੋ ਨਿਆ ਬੰਧੂ ਕਾਨੂੰਨੀ ਸਾਖਰਤਾ ਅਤੇ ਜਾਗਰੂਕਤਾ ਪ੍ਰੋਗਰਾਮ ਨਾਲ ਜੁੜੋ। ਕਾਨੂੰਨੀ ਮਦਦ ਟੈਲੀਲੋ ਤੇ ਟੋਲ ਫ੍ਰੀ ਨੰਬਰ 1444 ਤੇ ਵੈਬਸਾਈਟ www.telilaw.in ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।

0: ਸ਼੍ਰੋਤੇ, ਤੁਸੀਂ ਟਿਊਨ ਇਨ ਕੀਤਾ ਹੋਇਆ ਜੀ ਐਫ ਐਮ ਬੈਂਡ 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਦੀ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ। ਸਮਾਂ ਮਿਲਾਓ ਇਸ ਵੇਲੇ ਸਵੇਰ ਦੇ ਠੀਕ 11:15 ਹੋ ਰਹੇ ਨੇ। ਤੁਸੀਂ ਆਨੰਦ ਮੰਡਲ ਪ੍ਰੋਗਰਾਮ ਹੈਲੋ ਫਰਮਾਇਸ਼ ਦਾ ਆਪਣੀ ਰੇਡੀਓ ਦੋਸਤ ਬਬਲੀਤ ਕੌਰ ਦੇ ਨਾਲ। ਅਤੇ ਸ਼੍ਰੋਤੇ, ਰੋਜ਼ਾਨਾ ਦੀ ਤਰ੍ਹਾਂ ਅੱਜ ਦਾ ਪ੍ਰੋਗਰਾਮ ਵੀ ਫੋਨ ਇਨ ਹੈ ਜੀ। ਜੇ ਤੁਸੀਂ ਘਰ ਬੈਠੇ ਆਪਣੇ ਪਸੰਦੀਦਾ ਪੰਜਾਬੀ ਗੀਤਾਂ ਦਾ ਆਨੰਦ ਮਾਣਨਾ ਚਾਹੁੰਦੇ ਹੋ ਤਾਂ ਸਾਡਾ ਸਟੂਡੀਓ ਦਾ ਨੰਬਰ ਡਾਇਲ ਕਰੋ ਜੀ। ਸਾਡਾ ਨੰਬਰ ਉਹੀ ਹੈ ਜੀ, 0175-2282-394। ਇਸ ਨੰਬਰ 'ਤੇ ਕਾਲ ਕਰਕੇ ਤੁਸੀਂ ਘਰ ਬੈਠੇ ਹੀ ਆਪਣੇ ਪਸੰਦੀਦਾ ਰੇਡੀਓ ਸੈੱਟ 'ਤੇ ਆਪਣੇ ਪਸੰਦੀਦਾ ਪੰਜਾਬੀ ਗੀਤਾਂ ਦਾ ਆਨੰਦ ਮਾਣ ਸਕਦੇ ਹੋ। ਅੱਜ ਦੇ ਸਾਡੇ ਅਗਲੇ ਕਾਲਰ ਸਾਡੇ ਨਾਲ ਫੋਨ ਲਾਈਨ 'ਤੇ ਜੁੜ ਚੁੱਕੇ ਨੇ, ਆਓ ਗੱਲ ਕਰਦੇ ਹਾਂ। ਹੈਲੋ
1: ਮੈਡਮ ਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਸਰ, ਸਾਰਿਆਂ ਨੂੰ ਆਪਣਾ ਨਾਂ ਦੱਸ ਦਿਓ।
1: ਮੈਡਮ ਸੁਰਿੰਦਰ ਸਿੰਘ ਸੰਧੂ, ਰਾਜਪੁਰਾ ਟਾਊਨ, ਜ਼ਿਲ੍ਹਾ ਪਟਿਆਲਾ ਜੀ।
0: ਜੀ, ਬਹੁਤ ਬਹੁਤ ਸਵਾਗਤ ਹੈ ਜੀ ਸੁਰਿੰਦਰ ਸਿੰਘ ਜੀ।
1: ਧੰਨਵਾਦ ਮੈਡਮ ਜੀ।
0: ਅਤੇ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ?
1: ਮੈਡਮ ਜਸਵੀਰ ਦਾ ਜੀ, ਜੁਗਨੀ ਮੈਡਮ ਜੀ।
0: ਜੀ, ਬਹੁਤ ਸ਼ੁਕਰੀਆ ਜੀ ਕਾਲ ਕਰਨ ਲਈ।
1: ਧੰਨਵਾਦ ਜੀ, ਧੰਨਵਾਦ।

0: ਅਤੇ ਸਾਡੇ ਅਗਲੇ ਕਾਲਰ ਸਾਡੇ ਨਾਲ ਫੋਨ ਲਾਈਨ 'ਤੇ ਜੁੜ ਚੁੱਕੇ ਨੇ, ਆਓ ਗੱਲ ਕਰਦੇ ਹਾਂ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਮੈਡਮ ਜੀ।
0: ਸਤਿ ਸ਼੍ਰੀ ਅਕਾਲ ਸਰ, ਸਾਰਿਆਂ ਨੂੰ ਆਪਣਾ ਨਾਂ ਦੱਸ ਦਿਓ।
1: ਚੰਨਾ ਸਿੰਘ ਖਰੌੜ, ਪਿੰਡ ਸਿਉਣੇ ਤੋਂ ਬੋਲਦਾ ਜੀ।
0: ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ 'ਚ।
1: ਸ਼ੁਕਰੀਆ ਜੀ, ਬਹੁਤ ਬਹੁਤ ਜਿਉਂਦੇ ਵੱਸਦੇ ਰਹੋ, ਰੱਬ ਤੁਹਾਡੀ ਰੇਲ ਗੱਡੀ ਜਿੱਡੀ ਉਮਰ ਲੰਮੀ ਕਰੇ ਜੀ।
0: ਜੀ ਸ਼ੁਕਰੀਆ ਜੀ। ਅਤੇ ਕਿਹੜਾ ਗੀਤ ਸੁਣਨਾ ਚਾਹੋਗੇ?
1: ਗੀਤ ਸੁਣਾ ਦਿਓ ਜੀ, ਯੁੱਧ ਵੀਰ ਮਾਣਕ ਦੀ ਆਵਾਜ਼ ਹੈ, ਕਾਤਲ ਕੋਕਾ ਕਤਲ ਕਰਾ ਦੂ, ਕੱਢ ਲੈ ਘੁੰਡ ਫੁਲਕਾਰੀ ਦਾ।
0: ਜੀ ਸ਼ੁਕਰੀਆ ਜੀ ਫੋਨ ਕਰਨ ਲਈ।
1: ਠੀਕ ਹੈ ਬੇਟੇ, ਧੰਨਵਾਦ।

0: ਪਲਾਸਟਿਕ ਦਾ ਲਿਫਾਫਾ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਣ ਦਾ ਪ੍ਰਮੁੱਖ ਕਾਰਨ ਹੈ। ਨਾ ਤਾਂ ਇਹ ਗਲਦਾ ਹੈ ਤੇ ਨਾ ਹੀ ਸੜਦਾ ਹੈ। ਕੂੜੇਦਾਨ ਵਿੱਚੋਂ ਕਈ ਵਾਰ ਪਲਾਸਟਿਕ ਦੇ ਲਿਫਾਫੇ ਪਸ਼ੂਆਂ ਦੇ ਢਿੱਡ ਵਿੱਚ ਪਹੁੰਚ ਜਾਂਦੇ ਨੇ ਜੋ ਉਹਨਾਂ ਦੀ ਮੌਤ ਦਾ ਕਾਰਨ ਬਣਦੇ ਨੇ। ਬਾਜ਼ਾਰ ਜਾਣ ਵਕਤ ਘਰੋਂ ਕੱਪੜੇ ਦਾ ਥੈਲਾ ਲੈ ਕੇ ਤੁਰੋ ਤਾਂ ਜੋ ਕਿਸੇ ਵੀ ਵਸਤੂ ਨੂੰ ਢੋਣ ਲਈ ਤੁਸੀਂ ਪਲਾਸਟਿਕ ਦਾ ਲਿਫਾਫਾ ਲੈਣ ਲਈ ਮਜਬੂਰ ਨਾ ਹੋ। ਜਿਹੜੀਆਂ ਦੁਕਾਨਾਂ ਤੇ ਪਲਾਸਟਿਕ ਦਾ ਲਿਫਾਫਾ ਦਿੱਤਾ ਜਾਂਦਾ ਹੈ ਉਹਨਾਂ ਨੂੰ ਰੋਕੋ, ਜਾਗਰੂਕ ਕਰੋ। ਇਹ ਸਾਂਝੇ ਵਾਤਾਵਰਣ ਨੂੰ ਬਚਾਉਣ ਦਾ ਸਾਡਾ ਫਰਜ਼ ਵੀ ਸਾਂਝਾ ਹੈ। ਪਲਾਸਟਿਕ ਦੇ ਲਿਫਾਫੇ ਤੋਂ ਨਿਜਾਤ ਪਾਈਏ। ਇਸ ਮੁਹਿੰਮ ਤਹਿਤ ਵਾਤਾਵਰਣ ਬਚਾਈਏ, ਧਰਤੀ ਬਚਾਈਏ।
1: पॉडकास्ट और वायरल रील्स के शोर में सोचो असली ओजी कौन है। बॉस, रेट्रो इज द न्यू कूल और इंडिया का सबसे पहला ट्रेंड सेटर है अपना आकाशवाणी। वही सुकून वाली वाइब, म्यूजिक और सॉलिड इन्फो पूरे 90 सालों से नॉन स्टॉप ट्रेंडिंग। ट्यून इन करो क्योंकि लेजेंड्स कभी आउटडेटेड नहीं होते। आकाशवाणी 90 ईयर्स से इंडिया की ओरिजिनल आवाज।

0: ਨੀ ਉਹ ਦੇਖੀ ਨੀ ਉਹ ਤੇਰੀ ਨਣਦ ਨੀ ਆਉਂਦੀ
1: ਨੀ ਹਾਂ ਲੈ ਅੱਜ ਫੇਰ ਆਉਂਦੀ ਹੈ ਮੂੰਹ ਚੱਕੀ
2: ਬੀਬੀ ਮੈਂ ਨੀ ਜਾਣਾ ਉੱਥੇ ਬੀਬੀ ਉਹਨੇ ਮੈਨੂੰ ਫੇਰ ਕੁੱਟਿਆ
1: ਨਾ ਜਾਣਾ ਕਿਉਂ ਨੀ ਅਸੀਂ ਨੀ ਭਾਈ ਤੈਨੂੰ ਰੱਖ ਸਕਦੇ ਇੱਕ ਦੋ ਦਿਨ ਦੀ ਗੱਲ ਤਾਂ ਹੋਰ ਹੁੰਦੀ ਹੈ ਸਾਰੀ ਉਮਰ ਨੀ ਅਸੀਂ ਰੱਖ ਸਕਦੇ ਤੈਨੂੰ ਚਾਹੇ ਮਾਰੇ ਚਾਹੇ ਕੁੱਟੇ ਤੇਰੇ ਸਿਰ ਦਾ ਸਾਈ ਹੈ ਹੁਣ ਤਾਂ ਤੈਨੂੰ ਉੱਥੇ ਟਾਈਮ ਕੱਢਣਾ ਪੈਣਾ
2: ਹੜਾ ਹੜਾ ਭਾਬੀ ਆਏ ਨਾ ਕਹਿ ਜੇ ਮੈਂ ਉੱਥੇ ਗਈ ਉਹਨੇ ਮੈਨੂੰ ਕੁੱਟ ਕੁੱਟ ਕੇ ਮਾਰ ਦੇਣਾ ਭਾਬੀ ਤੁਹਾਡੇ ਤੋਂ ਬਿਨਾਂ ਮੇਰਾ ਕੌਣ ਹੈ ਮੈਂ ਕਿੱਥੇ ਜਾਊਂਗੀ
0: ਤੂੰ ਚੱਲੇਂਗੀ ਮੇਰੇ ਨਾਲ ਥਾਣੇ ਆਪਣੇ ਹੱਕਾਂ ਲਈ ਲੜ ਜੇ ਅੱਜ ਤੂੰ ਜਾਂ ਤੇਰੀ ਭਾਬੀ ਪੜ੍ਹੀਆਂ ਲਿਖੀਆਂ ਹੁੰਦੀਆਂ ਤਾਂ ਏਦਾਂ ਡਰਦੀਆਂ ਨਾ ਸਗੋਂ ਡਟ ਕੇ ਮੁਕਾਬਲਾ ਕਰਦੀਆਂ ਤੇ ਤੁਹਾਨੂੰ ਕਾਨੂੰਨੀ ਕਾਰਵਾਈ ਦਾ ਸਾਰਾ ਪਤਾ ਹੁੰਦਾ
3: ਮਾਂ ਧੀ ਨੂੰ ਜਦ ਪੜ ਜਾਵੇਗੀ ਦੇਸ਼ ਦੀ ਗੁੱਡੀ ਚੜ ਜਾਵੇਗੀ

ਐਫਐਮ ਬੈਂਡ 100.2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਵੇਲਾ ਹੁੰਦਾ ਹੈ ਇਸ ਵਕਫੇ ਦੀਆਂ ਕੁਝ ਮੁੱਖ ਸੁਰਖੀਆਂ ਦਾ।

ਰਾਸ਼ਟਰਪਤੀ ਦ੍ਰੌਪਦੀ ਮੁਰਮੂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੜੀਸਾ ਦੇ ਮਯੂਰ ਭੰਗ 'ਚ 47,000 ਕਰੋੜ ਰੁਪਏ ਤੋਂ ਵੱਧ ਦੇ ਵੱਖ ਵੱਖ ਪ੍ਰੋਜੈਕਟਾਂ ਦੇ ਵਿਕਾਸਾਂ ਦਾ ਜਿਹੜਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਵੀ ਰੱਖਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੂੰ ਅੱਜ ਉਹਨਾਂ ਦੇ ਜਨਮਦਿਨ 'ਤੇ ਸ਼ੁਭਕਾਮਨਾਵਾਂ ਦਿੱਤੀਆਂ ਨੇ। ਭਾਰਤ ਦੇ ਸੀਨੀਅਰ ਨੌਕਰਸ਼ਾਹ ਵਿਵੇਕ ਅਗਰਵਾਲ 2026-27 ਦੇ ਕਾਰਜਕਾਲ ਲਈ ਅੰਤਰਰਾਸ਼ਟਰੀ ਸੰਸਥਾ ਵਿੱਤੀ ਐਕਸ਼ਨ ਟਾਸਕ ਫੋਰਸ ਦੇ ਉਪ ਪ੍ਰਧਾਨ ਹੋਣਗੇ। ਨੈਸ਼ਨਲ ਟੈਸਟਿੰਗ ਏਜੰਸੀ ਕੱਲ੍ਹ ਹੋਣ ਵਾਲੀ ਨੀਟ UG ਮੁੜ ਪ੍ਰੀਖਿਆ ਤੋਂ ਪਹਿਲਾਂ ਅੱਜ ਦੇਸ਼ ਵਿਆਪੀ ਅਭਿਆਸ ਕਰੇਗੀ। ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ ਹੈ ਕਿ ਤੈਅ ਫੁੱਟਪਾਥਾਂ 'ਤੇ ਚੱਲਣ ਦਾ ਅਧਿਕਾਰ ਇੱਕ ਮੌਲਿਕ ਅਧਿਕਾਰ ਹੈ। ਸੁਪਰੀਮ ਕੋਰਟ ਨੇ ਬੈਂਕਾਂ, ਸੰਪੱਤੀ ਪੁਨਰਗਠਨ ਕੰਪਨੀਆਂ ਅਤੇ ਕਰਜ਼ਾ ਲੈਣ ਵਾਲਿਆਂ ਵਿਚਕਾਰ ਮਿਲੀ ਭੁਗਤ 'ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ। ਰਾਸ਼ਟਰੀ ਮਹਿਲਾ ਕਮਿਸ਼ਨ ਨੇ ਕੰਮ ਕਰਨ ਵਾਲੀ ਥਾਂ 'ਤੇ ਮਹਿਲਾਵਾਂ ਦੇ ਜਿਨਸੀ ਸ਼ੋਸ਼ਣ ਐਕਟ 2013 ਤਹਿਤ ਵਿਆਪਕ ਉਪਾਵਾਂ ਨੂੰ ਤੁਰੰਤ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੀ ਮੰਗ ਕਰਦਿਆਂ ਸਾਰੇ ਕਾਰਜਾਂ ਅਤੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇੱਕ ਸਲਾਹ ਜਾਰੀ ਕੀਤੀ ਹੈ। BSF ਨੇ ਪੰਜਾਬ ਪੁਲਿਸ ਨਾਲ ਤਾਲਮੇਲ ਰਾਹੀਂ ਪਾਕਿਸਤਾਨ ਨਾਲ ਲੱਗਦੀ ਅੰਮ੍ਰਿਤਸਰ ਸਰਹੱਦ ਤੋਂ ਇੱਕ ਮੁਲਜ਼ਮ ਨੂੰ ਇੱਕ AK-47 ਰਾਈਫਲ, 45 ਪਿਸਤੌਲਾਂ ਅਤੇ 368 ਜਿੰਦਾ ਕਾਰਤੂਸਾਂ ਅਤੇ ਇੱਕ ਬੁਲਟ ਪਰੂਫ ਜੈਕਟ ਸਮੇਤ ਗ੍ਰਿਫਤਾਰ ਕੀਤਾ ਏ। ਪੰਜਾਬ ਦੇ ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਵਿਕਾਸ ਦੀ ਗਤੀ ਵਿੱਚ ਤੇਜ਼ੀ ਲਿਆਉਣ ਅਤੇ ਨਾਗਰਿਕਾਂ ਦੇ ਜੀਵਨ ਪੱਧਰ ਨੂੰ ਹੋਰ ਬਿਹਤਰ ਬਣਾਉਣ ਦੇ ਉਦੇਸ਼ ਨਾਲ ਕਈ ਲੋਕ ਪੱਖੀ ਪਹਿਲਕਦਮੀਆਂ ਕੀਤੀਆਂ ਨੇ। ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਨੇ ਫਿਲੌਰ ਦੌਰੇ ਦੌਰਾਨ ਲੋਕਾਂ ਨੇ ਸਮੱਸਿਆਵਾਂ ਸੁਣੀਆਂ ਅਤੇ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ। ਭਾਰਤ ਅਤੇ ਅਫਗਾਨਿਸਤਾਨ ਦਰਮਿਆਨ ਤੀਜਾ ਅਤੇ ਆਖਰੀ ਦਿਨਾਂ ਕ੍ਰਿਕਟ ਮੈਚ ਅੱਜ ਚੇਨਈ ਦੇ ਵਿੱਚ ਖੇਡਿਆ ਜਾਵੇਗਾ। ਇਹ ਸਨ ਇਸ ਵਕਫੇ ਦੀਆਂ ਕੁਝ ਮੁੱਖ ਖਬਰਾਂ।

FM ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਤੁਸੀਂ ਟਿਊਨ ਕੀਤਾ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ। ਹੁਣ ਵੇਲਾ ਹੁੰਦਾ ਹੈ ਪ੍ਰੋਗਰਾਮ ਹਿੰਦੀ ਜ਼ਾਇਕਾ ਦਾ। ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਕਮਲਪ੍ਰੀਤ ਕੌਰ। ਸੋ ਸਰੋਤੋ, ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਵਟਸਐਪ ਮੈਸੇਜਸ ਦੇ ਆਧਾਰ ਤੇ ਜਿਹੜਾ ਹੈ ਤੁਹਾਡੇ ਪਸੰਦੀਦਾ ਹਿੰਦੀ ਗੀਤ ਸੁਣਵਾਏ ਜਾਂਦੇ ਨੇ। ਸੋ ਤੁਸੀਂ ਸਾਨੂੰ ਆਪਣਾ ਮੈਸੇਜ ਭੇਜ ਸਕਦੇ ਹੋ। ਸਾਡਾ ਨੰਬਰ ਹੈ 94650 0268।

ਪ੍ਰੋਗਰਾਮ ਦੇ ਵਿੱਚ ਪਹਿਲਾਂ ਸੁਨੇਹਾ ਸਾਨੂੰ ਭੇਜ ਰਹੇ ਨੇ ਜ਼ਿਲ੍ਹਾ ਮੁਰਾਦਾਬਾਦ ਤੋਂ ਫਰਮਾਨ ਸਲਮਾਨ ਇਰਫਾਨ ਇਸਰਾਰ ਹੋਰੀ। ਟਕਾਲਾ ਤੋਂ ਮੈਸੇਜ ਭੇਜਣ ਵਾਲੇ ਨੇ ਬਿੰਦਰ ਸਿੰਘ, ਚਮਕੌਰ ਸਿੰਘ, ਜੁਮਾ ਮੀਰ, ਭੋਲਾ ਖਾਨ। ਅਰੋੜਾ ਮਹੱਲਾ ਪਟਿਆਲਾ ਤੋਂ ਸਾਨੂੰ ਮੈਸੇਜ ਭੇਜ ਰਹੇ ਨੇ ਪਵਨ, ਚੰਚਲ ਅਰੋੜਾ, ਮਨੀਸ਼ਾ, ਸਮ੍ਰਿਤੀ। ਅਗਲਾ ਸੁਨੇਹਾ ਸਾਨੂੰ ਮਿਲਿਆ ਟੀਕਨਗੜ੍ਹ ਤੋਂ ਵਿਜੇਂਦਰ, ਤਾਰਾ ਦੇਵੀ, ਸੋਨਾਲੀ, ਸੋਨਮ, ਆਸ਼ੀਸ਼ ਹੋਰਾਂ ਦਾ। ਅਰਵਿੰਦ ਦਿੱਲੀ ਤੋਂ, ਲਾਡੀ ਧਾਲੀਵਾਲ, ਬੰਸੀ ਲਾਲ ਸੰਧੂ, ਪਿੰਡ ਤੇਜਾ ਮੋੜੀ, ਅੰਬਾਲਾ ਤੋਂ ਸਾਨੂੰ ਮੈਸੇਜ ਭੇਜ ਰਹੇ ਨੇ। ਅਮਰਗੜ੍ਹ ਜ਼ਿਲ੍ਹਾ, ਸ਼੍ਰੀ ਗੰਗਾਨਗਰ ਤੋਂ ਸਾਨੂੰ ਮੈਸੇਜ ਭੇਜਣ ਵਾਲੇ ਨੇ ਕੁਲਵੰਤ ਮਾਨ, ਲਖਵਿੰਦਰ ਕੌਰ, ਖੁਸ਼ਪ੍ਰੀਤ, ਗੁਰਨੂਰ, ਕੁਲਵਿੰਦਰ ਅਤੇ ਹਰਵਿੰਦਰ। ਅਨੰਦਨਗਰ ਬੀ ਪਟਿਆਲਾ ਤੋਂ ਹੀ ਮੈਸੇਜ ਭੇਜਣ ਵਾਲੇ ਨੇ ਰਮੇਸ਼ ਭੁੱਕਲ, ਰਾਜੂ, ਰਾਣੀ ਭੁੱਕਲ, ਅਨਹਦ, ਜਗਦੀਪ, ਗੁਰਪ੍ਰੀਤ, ਗਗਨਦੀਪ ਅਤੇ ਪੂਰਾ ਭੁੱਕਲ ਪਰਿਵਾਰ। ਪਿੰਡ ਚੰਜੇੜੀ, ਤਹਿਸੀਲ ਖਰੜ, ਜ਼ਿਲ੍ਹਾ SS ਨਗਰ ਤੋਂ ਸਾਨੂੰ ਮੈਸੇਜ ਭੇਜਣ ਵਾਲੇ ਨੇ ਲਿਆਕਤ ਅਲੀ, ਨਿਸ਼ਾ, ਸ਼ਾਹੀਨ, ਜੈਸਮੀਨ, ਅਰਮਾਨ ਮਲਿਕ। ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ। ਛੱਤੀਸਗੜ੍ਹ ਤੋਂ ਸਾਨੂੰ ਮੈਸੇਜ ਭੇਜਣ ਵਾਲੇ ਨੇ ਰਮੇਸ਼ ਕੁਮਾਰ, ਰਾਧਿਕਾ, ਪੂਜਾ ਅਤੇ ਮਿਸ਼ਰੀ ਦੇਵੀ। ਪ੍ਰੋਗਰਾਮ ਹਿੰਦੀ ਜ਼ਾਇਕਾ ਲਈ ਸਾਨੂੰ ਅਗਲਾ ਮੈਸੇਜ ਫਲੈਸ਼ ਹੋਇਆ ਕਮਲ, ਮਧੂ, ਸਾਗਰ, ਸਤਨਾ ਔਰ ਉਮੰਗ ਹੋਰਾਂ ਦਾ। ਪਿੰਡ ਜਲਵੇੜਾ ਤੋਂ ਸਾਨੂੰ ਮੈਸੇਜ ਭੇਜਣ ਵਾਲੇ ਨੇ ਭੁਪਿੰਦਰ ਸਿੱਧੂ। ਰਘੁਨਾਥਪੁਰਾ ਜ਼ਿਲ੍ਹਾ, ਸ਼੍ਰੀ ਗੰਗਾਨਗਰ ਤੋਂ ਸਾਨੂੰ ਮੈਸੇਜ ਭੇਜ ਰਹੇ ਨੇ ਲਾਲਗਿਰੀ ਗੋਸਵਾਮੀ, ਹੇਮਲਤਾ, ਹੀਨਾ, ਹਰਸ਼ਿਤ, ਖੁਸ਼ੀ ਗੋਸਵਾਮੀ। ਏਕਤਾ ਕਲੋਨੀ ਰੋਹਤਕ ਤੋਂ ਮੈਸੇਜ ਭੇਜਣ ਵਾਲੇ ਨੇ ਸੀਤਾ ਰਾਮ, ਕਾਂਗੜਾ, ਬਬੀਤਾ, ਨਿਖਿਲ, ਤਨਵੀ, ਅੰਕਿਤਾ। ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦਿਆ ਪ੍ਰੋਗਰਾਮ ਦਾ ਪਹਿਲਾ ਗੀਤ। ਇਸ ਗੀਤ ਨੂੰ ਅਸੀਂ ਲਿਆ ਫਿਲਮ ਦਬੰਗ ਦੇ ਵਿੱਚੋਂ।

ਪ੍ਰੋਗਰਾਮ ਚੱਲ ਰਿਹਾ ਹੈ ਹਿੰਦੀ ਜ਼ਾਇਕਾ, ਸੋ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਆਪਣੇ ਮੈਸੇਜਸ ਸਾਨੂੰ ਭੇਜ ਸਕਦੇ ਹੋ। ਸਾਡਾ ਨੰਬਰ ਹੈ 9465026268। ਸਾਨੂੰ ਅਗਲਾ ਮੈਸੇਜ ਭੇਜਣ ਵਾਲੇ ਨੇ ਮਨਾਲੀ ਹਿਮਾਚਲ ਤੋਂ ਹਰਸ਼ ਵਿਨੇ ਵਿਨੀਤ ਰੋਜਸ। ਕਸਬਾ ਬਰਾੜਾ ਜ਼ਿਲ੍ਹਾ ਅੰਬਾਲਾ ਤੋਂ ਮੈਸੇਜ ਭੇਜ ਰਹੇ ਨੇ ਰਵੀ, ਰਣਜੀਤ, ਜੈਪ੍ਰਕਾਸ਼, ਪ੍ਰਿਅੰਕਾ, ਮੰਤਰ ਅਤੇ ਗੁਰਕੀਰਤ ਔਰ ਗੁਰਸ਼ਬਦ। ਅਨਾਰਕਲੀ ਬਾਜ਼ਾਰ ਜਗਰਾਉਂ ਤੋਂ ਮੈਸੇਜ ਕਰ ਰਹੇ ਨੇ ਸੁਨੀਲ, ਕਮਲ, ਦੀਪਿਕਾ ਅਤੇ ਸੁੱਚਾ ਸਿੰਘ। ਪਿੰਡ ਹੀਰਾ ਵਾਲੀ ਫਾਜ਼ਿਲਕਾ ਤੋਂ ਮੈਸੇਜ ਭੇਜਣ ਵਾਲੇ ਨੇ ਸੁਭਾਸ਼, ਬਿਮਲਾ, ਇੰਦੂ, ਪਾਰਵਤੀ, ਹਿਮਾਂਸ਼ੂ। ਕਨੌਰੀ ਤਲੀਵਾਲਾ ਤੋਂ ਮੈਸੇਜ ਭੇਜ ਰਹੇ ਨੇ ਨਿਸ਼ਾਰ, ਨੌਸ਼ਬਦ, ਬੇਬੀ ਅਤੇ ਅਯਾਨ ਬਾਬੂ। ਪਿੰਡ ਰੋਟੀਪੁਰ ਨਾਭਾ ਤੋਂ ਮੈਸੇਜ ਭੇਜ ਰਹੇ ਨੇ ਗਗਨ, ਅੰਸ਼ੂ, ਕਾਲਾ, ਚਰਨਜੀਤ, ਪੂਜਾ ਅਤੇ ਇਹਨਾਂ ਦਾ ਪੂਰਾ ਪਰਿਵਾਰ। ਬਿਹਾਰ ਤੋਂ ਸਾਨੂੰ ਮੈਸੇਜ ਭੇਜਣ ਵਾਲੇ ਨੇ ਸੁਧਾ, ਕਾਜਲ, ਮੀਰਾ ਅਤੇ ਅਨਾਮਿਕਾ। ਬੁਲਢਾਣਾ ਮਹਾਰਾਸ਼ਟਰ ਤੋਂ ਮੈਸੇਜ ਭੇਜ ਰਹੇ ਨੇ ਕਿਸ਼ੋਰ, ਊਸ਼ਾ, ਵਿਸ਼ਾਲ, ਰਾਜ ਅਤੇ ਇਹਨਾਂ ਦਾ ਪਰਿਵਾਰ। ਬਿਹਾਰ ਇਨਕਲੇਵ ਦਿੱਲੀ ਤੋਂ ਮੈਸੇਜ ਭੇਜਣ ਵਾਲੇ ਨੇ ਮਨਮੋਹਨ ਅਤੇ ਓਮ ਪ੍ਰਕਾਸ਼, ਸੋਨਾਲੀ ਹੋਰੀ।

ਵਿਚਰੇ ਨੇ ਅਨਿਲ, ਉਸ਼ਾ, ਟੀਲੂ ਤੇ ਮਧੂ। ਬਠਿੰਡਾ ਰੋਡ ਮੰਡੀ ਡੱਬ ਵਾਲੀ ਤੋਂ ਮੈਸੇਜ ਭੇਜਣ ਵਾਲੇ ਨੇ ਰਾਜਿੰਦਰ ਨਾਰੰਗ, ਅੰਜੂ ਨਾਰੰਗ, ਮੋਹਿਤ, ਲੱਕੀ, ਤਾਨੀਆ ਤੇ ਇਹਨਾਂ ਦਾ ਪਰਿਵਾਰ। ਅਗਲਾ ਮੈਸੇਜ ਸਾਨੂੰ ਫਲੈਸ਼ ਹੋਇਆ ਖਾਲਸਾ ਕਲੋਨੀ ਸਨੌਰ ਤੋਂ ਅਵਤਾਰ ਸਿੰਘ ਰਾਜੂ, ਸਰਬਜੀਤ ਕੌਰ ਲਾਡੀ, ਅਨਮੋਲ, ਨਵਨੀਤ। ਪਿੰਡੋ ਪਾਲੀਆ ਜ਼ਿਲ੍ਹਾ ਸੰਗਰੂਰ ਤੋਂ ਖੜਕ ਸਿੰਘ, ਬਿੱਟੂ ਸਿੰਘ, ਨਵਜੋਤ, ਨਵਰਾਜ ਲਾਡੀ। ਫਿਲਮ ਲਈ ਸਾਨੂੰ ਅਗਲੀ ਫਰਮਾਇਸ਼ ਭੇਜ ਰਹੇ ਨੇ ਲੋਹਾ ਬਾਜ਼ਾਰ ਮਲੇਰਕੋਟਲਾ ਤੋਂ ਰਾਕੇਸ਼ ਕੁਮਾਰ, ਸੁਪਾ ਰਾਣੀ, ਆਸ਼ੂ ਤੇ ਤੁਸ਼ੋਰ। ਦਸ਼ਮੇਸ਼ ਨਗਰ ਸੁਨਾਮ ਤੋਂ ਮੈਸੇਜ ਭੇਜਣ ਵਾਲੇ ਨੇ ਅਨਿਲ ਸ਼ਰਮਾ। ਪਿੰਡ ਸੰਦੋਹਾ ਨੇੜੇ ਮੌੜ ਮੰਡੀ ਤੋਂ ਸਾਨੂੰ ਮੈਸੇਜ ਭੇਜ ਰਹੇ ਨੇ ਜੰਗਰਾਜ ਸਿੰਘ, ਗੰਗਾ ਰਾਮ, ਮੋਹਨ, ਰਾਜੇਸ਼ਵਰ ਤੇ ਅਰਵਿੰਦਰ ਕੁਮਾਰ। ਮਹਾਰਾਸ਼ਟਰ ਤੋਂ ਮੈਸੇਜ ਭੇਜਣ ਵਾਲੇ ਨੇ ਵਿਜੇ, ਰਤਨ ਤੇ ਓਮ ਕੁਮਾਰ। ਪ੍ਰੋਗਰਾਮ ਹਿੰਦੀ ਜ਼ਾਇਕਾ ਲਈ ਸਾਨੂੰ ਅਗਲਾ ਮੈਸੇਜ ਫਲੈਸ਼ ਹੋਇਆ ਵਿਲੇਜ ਮਰਦਪੁਰ ਤੋਂ ਕੁਲਦੀਪ, ਬਿਮਲ, ਕੁਲਵੀਰ ਤੇ ਜੋਬਨਪ੍ਰੀਤ ਹੋਣਾ ਦਾ। ਅਗਲਾ ਮੈਸੇਜ ਫਲੈਸ਼ ਹੋਇਆ ਕਰਨਵੀਰ ਹਾਊਸ, ਗੁਰੂ ਗੋਬਿੰਦ ਸਿੰਘ ਨਗਰ, ਭੁੱਚੋ, ਕੈਂਚੀਆਂ, ਬਠਿੰਡਾ ਤੋਂ ਪ੍ਰੇਮ ਸਿੰਘ, ਮਨਜੀਤ ਕੌਰ, ਕਰਨਵੀਰ, ਕਰਨ, ਦਪਿੰਦਰ, ਵਰਿੰਦਰ, ਕੁਲਦੀਪ, ਸੀਮੂ, ਏਕਮ, ਦਮਨ ਤੇ ਅਭਿਜੋਤ ਹੋਰਾਂ ਦਾ। ਅਨਿਲ, ਸਵਿਤਾ ਸਾਨੂੰ ਮੈਸੇਜ ਭੇਜ ਰਹੇ ਨੇ ਪਟਿਆਲਾ ਤੋਂ। ਪਿੰਡ ਨੰਗਲਖੇੜਾ ਨੇੜੇ ਫਗਵਾੜਾ ਤੋਂ ਮੈਸੇਜ ਭੇਜਣ ਵਾਲੇ ਨੇ ਬਾਲਕ੍ਰਿਸ਼ਨ, ਪ੍ਰਵੀਨ ਸ਼ਰਮਾ, ਮੁਨੀਸ਼ ਤੇ ਰਾਹੁਲ। ਪਟਿਆਲਾ ਤੋਂ ਹੀ ਸਾਨੂੰ ਮੈਸੇਜ ਭੇਜਣ ਵਾਲੇ ਨੇ ਆਰਸੀ ਕਾਮੜੇ, ਕਰੁਣਾ, ਮਨੀਸ਼ਾ ਤੇ ਆਸ਼ਿਨੀ। ਅਗਲਾ ਮੈਸੇਜ ਫਲੈਸ਼ ਹੋਇਆ ਪਿੰਡ ਬਨਵਾੜੀ ਰਾਜਪੁਰਾ ਟਾਊਨ ਤੋਂ ਸੁਖਵਿੰਦਰ ਸਿੰਘ, ਰੁਪਿੰਦਰ ਸਿੰਘ, ਭੋਲਾ ਸਿੰਘ, ਅਮਰਜੀਤ ਸਿੰਘ, ਦਰਸ਼ਨ ਸਿੰਘ, ਸੁਰਿੰਦਰ ਸੰਧੂ, ਨੀਰਜ ਤੇ ਜਸ਼ਨ ਹੋਰਾਂ ਦਾ। ਕਨੇਰਾ ਮੁਹੱਲਾ ਪਟਿਆਲਾ ਤੋਂ ਸਾਨੂੰ ਮੈਸੇਜ ਭੇਜਣ ਵਾਲੇ ਨੇ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਪਲਕ, ਗੀਤੂ, ਨਿਹਾਰਿਕਾ, ਹਾਰਦਿਕ ਤੇ ਵੰਸ਼ ਬੱਤਾ। ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ ਤੇ ਸੁਣਦਿਆਂ ਪ੍ਰੋਗਰਾਮ ਦਾ ਆਖਰੀ ਗੀਤ

ਇਸੇ ਗੀਤ ਲਈ ਸਾਨੂੰ ਅਗਲਾ ਮੈਸੇਜ ਕੀਤਾ ਹੈ ਸਰਹੰਦੀ ਬਾਜ਼ਾਰ ਪਟਿਆਲਾ ਤੋਂ ਪ੍ਰੇਮ ਕੁਮਾਰ ਕਾਂਤਾ ਚਰਨ ਦੈਨੀ ਨੀਤੂ ਅਤੇ ਜੋਤੀ ਜੈਨ ਹੋਰਾਂ ਨੇ ਪ੍ਰੋਗਰਾਮ ਦੇ ਲਈ ਸਾਨੂੰ ਅਗਲਾ ਮੈਸੇਜ ਭੇਜ ਰਹੇ ਨੇ JTV ਮਾਰਕੀਟ ਅਮਰਗੜ੍ਹ ਮੰਡੀ ਤੋਂ ਮੁਹੰਮਦ ਅਨਵਰ ਅੰਸਾਰੀ ਰਵੀਨਾ ਆਫੀਆ ਸਨਾ ਸਮਾ ਹੀਨਾ ਸ਼ਕੀਲਾ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਇਹ ਆਖਰੀ ਗੀਤ।

0: FM ব্যান্ড 100.2 MHz এর লাইভ স্ট্রিমিং জরিয়ে নিউজ অন AIR অ্যাপ দিয়ে আজিত আপনার রেডিও আকাশবাণী পটিয়ালা সময় মিলাও জি এস ফিল সুইদি ঠিক 11:30 হরে নে। ਹੁਣ ਪੇਸ਼ੇ ਪ੍ਰੋਗਰਾਮ ਫੁਲਕਾਰੀ ਅੱਜ ਦਾ ਫੁਲਕਾਰੀ ਪ੍ਰੋਗਰਾਮ ਲੈ ਕੇ ਅਸੀਂ ਦੋਵੇਂ ਹਾਜ਼ਰ ਹੋ ਚੁੱਕੇ ਹਾਂ ਮੈਂ ਤੁਹਾਡੀ ਆਪਣੀ ਰੇਡੀਓ ਦੋਸਤ ਬਬਲੀਨ ਕੌਰ ਤੇ ਮੇਰੇ ਨਾਲ ਨੇ ਅੱਜ
1: ਕਮਲਪ੍ਰੀਤ ਕੌਰ
0: ਜੀ ਕਮਲਪ੍ਰੀਤ ਕੀ ਹਾਲ ਚਾਲ ਹੈ
1: ਵਧੀਆ ਜੀ ਤੁਸੀਂ ਦੱਸੋ
0: ਜੀ ਬਹੁਤ ਵਧੀਆ ਅਤੇ ਉਮੀਦ ਕਰਦੇ ਹਾਂ ਸਾਡੇ ਸਟੂਡੈਂਟ ਵਾਲੇ ਸਾਰੇ ਸਰੋਤੇ ਠੀਕ ਠਾਕ ਹੋਣਗੇ
1: ਬਿਲਕੁਲ
0: ਜੀ ਕਮਲ ਜਿਵੇਂ ਕਿ ਸਾਡੇ ਸਾਰੇ ਸਰੋਤੇ ਜਾਣਦੇ ਹੀ ਹੈ ਕਿ ਇਹ ਜਿਹੜਾ ਪ੍ਰੋਗਰਾਮ ਹੈ ਨਾ ਫੁਲਕਾਰੀ ਇਸ 'ਚ ਅਸੀਂ ਆਪਣੇ ਵਿਰਸੇ ਨੂੰ ਯਾਦ ਕਰਦੇ ਹਾਂ
1: ਬਿਲਕੁਲ
0: ਦੇਖੋ ਵਿਰਸੇ ਨੂੰ ਭੁੱਲਣਾ ਤਾਂ ਕਿਤੇ ਕੋਈ ਸੌਖਾ ਨਹੀਂ ਹੈ ਸਾਡੇ ਸਾਰਿਆਂ ਦੇ ਦਿਲਾਂ 'ਚ ਵਿਰਸਾ ਹੈ ਪਰ ਕਿਤੇ ਨਾ ਕਿਤੇ ਸਾਡੀ ਨਵੀਂ ਪੀੜ੍ਹੀ ਨੂੰ ਇਹ ਵਿਰਸਾ ਦਿਖਾਉਣ ਦੀ ਲੋੜ ਹੈ ਦੱਸਣ ਦੀ ਲੋੜ ਹੈ ਕਿਉਂਕਿ ਵਿਰਸਾ ਦੇਖੋ ਉਦੋਂ ਤੱਕ ਹੀ ਸੰਭਲਦਾ ਹੈ ਨਾ ਜਦ ਤੱਕ ਅਸੀਂ ਇਹਨੂੰ ਸੰਭਾਲੀਏ ਜੇ ਵਿਰਸਾ ਅਸੀਂ ਆਪਣੇ ਦਿਲਾਂ 'ਚ ਹੀ ਰੱਖ ਲਈਏ ਫਿਰ ਤਾਂ ਸਾਡੇ ਤੱਕ ਰਹਿ ਗਿਆ ਬਸ ਪਰ ਜੇ ਅਸੀਂ ਅੱਗੇ ਆਪਣੀ ਪੀੜ੍ਹੀਆਂ ਨੂੰ ਵੀ ਦੱਸਣਾ ਚਾਹੁੰਦੇ ਹਾਂ ਨਾ ਤਾਂ ਸਾਨੂੰ ਲੋੜ ਹੈ ਇਹਨਾਂ ਨੂੰ ਸਮਝਾਉਣ ਦੀ ਦਿਖਾਉਣ ਦੀ ਹੁਣ ਕੁਝ ਚੀਜ਼ਾਂ ਇੱਦਾਂ ਦੀਆਂ ਜਿਹੜੀਆਂ ਅਸੀਂ ਕਹਿ ਲਓ ਕਿ ਕਿਤਾਬਾਂ 'ਚ ਪੜ੍ਹਦੇ ਹਾਂ
1: ਜੀ
0: ਜਿਹੜੀਆਂ ਅਸੀਂ ਪਿਕਚਰਾਂ 'ਚ ਦੇਖਦੇ ਹਾਂ ਮੂਵੀਜ਼ 'ਚ ਮੈਂ ਗੱਲ ਕਰ ਰਹੀ ਹਾਂ ਹੈ ਨਾ ਅਤੇ ਉਹ ਚੀਜ਼ਾਂ ਸਾਡੇ ਦਿਲ ਨੂੰ ਛੂਹ ਜਾਂਦੀਆਂ ਨੇ
1: ਬਿਲਕੁਲ
0: ਹੁਣ ਮੈਂ ਸਭ ਤੋਂ ਪਹਿਲਾਂ ਤਾਂ ਇਹ ਗੱਲ ਕਰ ਰਹੀ ਹਾਂ ਤੁਹਾਡੇ ਨਾਲ ਕਿ ਕੱਚੇ ਕਹਿੰਦੇ ਘਰ ਜਦੋਂ ਕੱਚੇ ਹੁੰਦੇ ਸੀ ਨਾ ਰਿਸ਼ਤੇ ਪੱਕੇ ਹੁੰਦੇ ਸੀ
1: ਬਿਲਕੁਲ
0: ਅੱਜ ਅਸੀਂ ਆਪਣੇ ਘਰ ਪੱਕੇ ਕਰ ਲਏ ਹੈ ਕੋਠੀਆਂ ਪਾ ਲਈਆਂ ਨੇ ਕਾਰਾਂ ਲੈ ਲਈਆਂ ਨੇ ਪਰ ਸਾਡੇ ਰਿਸ਼ਤੇ ਕਿਤੇ ਨਾ ਕਿਤੇ ਕੱਚੇ ਰਹਿ ਗਏ ਹੈ
1: ਜੀ
0: ਅਤੇ ਅਸੀਂ ਜਦੋਂ ਫਿਲਮਾਂ ਦੇਖਦੇ ਹਾਂ ਇਹੋ ਜਿਹੀਆਂ ਨਾ ਜਿਨ੍ਹਾਂ 'ਚ ਰਿਸ਼ਤੇ ਭੈਣ ਭਰਾਵਾਂ ਦਾ ਪਿਆਰ ਹੈ ਨਾ ਦੇਖਣ ਨੂੰ ਮਿਲਦਾ ਹੈ ਅਤੇ ਇੱਕਜੁੱਟ ਹੋ ਕੇ ਰਹਿੰਦੇ ਆ ਸਾਰੇ ਪਰਿਵਾਰ ਜਿੱਥੇ ਚਾਚਾ ਤਾਇਆ ਮਾਮਾ ਨਹੀਂ ਹੁੰਦਾ ਉੱਥੇ ਸਾਰੇ ਹੀ ਆਪਣੇ ਹੀ ਹੁੰਦੇ ਨੇ ਅੱਜ ਕਹਿੰਦੇ ਕਿ ਚਾਚੇ ਤਾਏ ਤਾਂ ਸ਼ਰੀਕ ਬਣ ਗਏ ਆ ਹੈ ਨਾ ਉਹਨਾਂ ਨਾਲ ਸ਼ਰੀਕਾਂ ਵਰਗਾ ਵਰਤਾ
1: ਮਤਲਬ ਉਹਨਾਂ ਨੂੰ ਸ਼ਰੀਕ ਵੀ ਨਹੀਂ ਕਹਿ ਦਿੰਦਾ ਕਿ ਮਤਲਬ ਏਦਾਂ ਹੋ ਜਾਂਦਾ ਹੈ ਕਿ ਉਹਨਾਂ ਨੂੰ ਲੱਗਦਾ ਕਿ ਸਾਡੇ ਇਹ ਗੁਆਂਢੀ ਨੇ ਦੂਰ ਦੇ ਨੇ ਬਹੁਤ ਨੇੜੇ ਦੇ ਵੀ ਨਹੀਂ ਮੰਨਿਆ ਜਾਂਦਾ ਹੁੰਦਾ ਤੇ ਜਿਵੇਂ ਆਪਾਂ ਰਿਸ਼ਤਿਆਂ ਦੀ ਹੀ ਗੱਲ ਕਰ ਰਹੇ ਹਾਂ ਸੋ ਰਿਸ਼ਤੇ ਇਹ ਗੱਲ ਹੈਗੀ ਹੈ ਕਿ ਹਾਂ ਖਤਮ ਕਰ ਰਹੇ ਹਾਂ ਆਪਾਂ ਆਪਣੇ ਹੱਥੀ ਕਰ ਰਹੇ ਹਾਂ ਹੈ ਨਾ ਕਿਉਂਕਿ ਆਪਣੇ ਮਨ ਦੇ ਵਿੱਚ ਇਹ ਹੋ ਗਿਆ ਕਿ ਜੋ ਮੈਂ ਕਰ ਰਿਹਾ ਕੋਈ ਹੋਰ ਨਾ ਕਰ ਲਈ ਤੇ ਜਿਹੜੀ ਇਹ ਚੀਜ਼ ਹੈ ਕਿ ਮੈਂ ਇਹ ਚੀਜ਼ ਕਰਨੀ ਹੈ ਹਨਾ ਵੀ ਮੈਂ ਕਿਵੇਂ ਕਿਸ ਮੁਕਾਮ ਤੇ ਪਹੁੰਚਾਂ ਮੈਂ ਇਸ ਆਪਣੇ ਬੱਚਿਆਂ ਨੂੰ ਕਿਵੇਂ ਇਸ ਮੁਕਾਮ ਤੱਕ ਪਹੁੰਚਾਵਾਂ ਇਹ ਭੱਜ ਦੌੜ ਜਿਹੜੀ ਹੈ ਇਹ ਰਿਸ਼ਤਿਆਂ ਦੇ ਵਿੱਚ ਫਿੱਕ ਪਾ ਰਹੀ ਹੈ
0: ਬਿਲਕੁਲ ਦੇਖੋ ਹਰ ਕੋਈ ਨਾ ਅੱਜ ਪੈਸੇ ਕਮਾਉਣ ਦੀ ਰੇਸ 'ਚ ਭੱਜ ਰਿਹਾ
1: ਹੈ
0: ਨਾ ਅਸੀਂ ਪੈਸੇ ਕਮਾਉਣੇ ਆ ਅਸੀਂ ਆਪਣੇ ਬੱਚਿਆਂ ਦਾ ਫਿਊਚਰ ਪਲਾਨ ਕਰਨਾ ਅਸੀਂ ਆਪਣੇ ਬੁਢਾਪੇ 'ਚ ਦੇਖਣਾ ਕਿ ਸਾਡੇ ਕੋਲ ਕੁਛ ਹੋਣਾ ਚਾਹੀਦਾ ਜੋੜਿਆ ਹੋਇਆ ਅਤੇ ਅੱਗੋਂ ਜਦੋਂ ਬੱਚੇ ਵੱਡੇ ਹੁੰਦੇ ਆ ਉਹ ਵੀ ਇਸ ਰੇਸ ਦਾ ਹਿੱਸਾ ਬਣ ਜਾਂਦੇ ਆ ਉਹ ਵੀ ਆਪਣੇ ਫਿਊਚਰ ਵੱਲ ਭੱਜਦੇ ਆ ਆਪਣੇ ਪਰਿਵਾਰ ਨੂੰ ਅੱਗੇ ਪਾਲਣ ਵਾਸਤੇ ਦੇਖਦੇ ਨੇ ਅਤੇ ਅੱਗੋਂ ਆਪਣੇ ਬੱਚਿਆਂ ਦਾ ਸੋਚਦੇ ਆ ਤਾਂ ਕਹਿੰਦੇ ਕਿ ਅਸੀਂ ਜਦੋਂ ਸਾਰੀ ਉਮਰ ਭੱਜ ਹੀ ਰਹੇ ਹਾਂ ਅਸੀਂ ਜਦੋਂ ਕਰ ਹੀ ਰਹੇ ਹਾਂ ਕਮਾਈ ਭੱਜ ਰਹੇ ਹਾਂ ਪੂਰਾ ਅਸੀਂ ਆਪਣਾ ਬਚਪਨ ਤਾਂ ਅਸੀਂ ਬਚਪਨ 'ਚ ਗਵਾ ਦਿੱਤ ਖਤਮ ਕਰਤਾ ਕਿਉਂਕਿ ਬਚਪਨ ਤਾਂ ਐਸਾ ਸਮਾਂ ਹੁੰਦਾ ਜਿਸ 'ਚ ਸਾਨੂੰ ਮੌਜਾਂ ਚਾਹੀਦੀਆਂ ਹੁੰਦੀਆਂ ਉਸ ਤੋਂ ਬਾਅਦ ਜਦ ਜਵਾਨੀ ਆਈ ਤਾਂ ਜਵਾਨੀ ਅਸੀਂ ਇਸੇ ਪੈਸੇ ਨੂੰ ਕਮਾਉਣ ਦੀ ਦੌੜ 'ਚ ਭੱਜ ਲਈ ਠੀਕ ਹੈ ਜਵਾਨੀ ਅਸੀਂ ਇੰਜੋਏ ਨਹੀਂ ਕੀਤੀ ਸਮਾਂ ਨਹੀਂ ਇੰਜੋਏ ਕੀਤਾ ਹੁਣ ਬੁਢਾਪਾ ਆ ਗਿਆ ਬੁਢਾਪਾ ਆ ਗਿਆ ਬਹੁਤ ਸਾਰੀ ਤਕਲੀਫਾਂ ਸਰੀਰ ਨੂੰ ਲੱਗ ਜਾਂਦੀਆਂ ਹੈ ਨਾ ਕੋਈ ਬਿਮਾਰ ਹੈ ਕੋਈ ਜੇ ਠੀਕ ਵੀ ਹੈ ਤਾਂ ਵੀ ਦੇਖਣ ਨੂੰ ਠੀਕ ਲੱਗਦਾ ਪਰ ਅੰਦਰੂਨੀ ਤੌਰ 'ਤੇ ਉਸਨੂੰ ਕੁਛ ਨਾ ਕੁਛ ਇੱਦਾਂ ਦੀ ਦਿੱਕਤਾਂ ਰਹਿੰਦੀਆਂ ਹੀ ਹੈ ਜਿਹੜੀਆਂ ਕਈ ਵਾਰ ਕੋਈ ਦੱਸ ਵੀ ਦਿੰਦਾ ਅਤੇ ਕਈ ਵਾਰ ਕੋਈ ਆਪਣੇ ਅੰਦਰ ਹੀ ਸਮੇਟ ਕੇ ਰੱਖ ਲੈਂਦਾ ਹੁਣ ਕਹਿੰਦੇ ਕਿ ਬੁਢਾਪਾ ਆ ਗਿਆ ਇੱਕ ਤਾਂ ਜ਼ੁਬਾਨ ਤੋਂ ਤਲਾ ਜਾਂਦੀ ਹੈ ਕਈ ਵਾਰ ਪੂਰੇ ਅੱਖਰ ਜਿਹੜੇ ਆ ਨਾ ਕਲੀਅਰ ਨਹੀਂ ਬੋਲੇ ਜਾਂਦੇ ਦੂਜੀ ਗੱਲ ਇਹ ਹੈ ਕਿ ਜਦੋਂ ਬੁਢਾਪਾ ਆਉਂਦਾ ਅਸੀਂ ਆਪਣੇ ਬਿਨਾਂ ਸਹਾਰੇ 'ਤੇ ਕਈ ਲੋਕ ਨਹੀਂ ਤੁਰ ਸਕਦੇ ਹੈ ਨਾ ਉਹਨਾਂ ਨੂੰ ਸਹਾਰੇ ਦੀ ਲੋੜ ਹੁੰਦੀ ਹੈ ਚਾਹੇ ਉਹ ਇੱਕ ਸੋਟੀ ਫੜ ਰਹੇ ਹੈ ਚਾਹੇ ਕੁਛ ਵੀ ਹੈ ਅਤੇ ਕਈ ਬੁਢਾਪੇ ਵਿੱਚ ਕਹਿੰਦੇ ਹੁਣ ਸਰੀਰ 'ਚ ਜਾਨ ਵੀ ਨਹੀਂ ਉਹੋ ਜਿਹੀ ਰਹਿੰਦੀ ਜਿਹੜੀ ਜਵਾਨੀ 'ਚ ਹੁੰਦੀ ਹੈ ਹੁਣ ਸਮਾਂ ਤੁਹਾਡੇ ਕੋਲ ਹੈਗਾ ਖੁੱਲ੍ਹਾ ਬੁਢਾਪਾ ਹੈ ਤੁਸੀਂ ਰਿਟਾਇਰ ਹੋ ਚੁੱਕੇ ਹੋ ਸਮਾਂ ਖੁੱਲ੍ਹਾ ਹੈ ਜ਼ਿੰਦਗੀ ਇੰਜੋਏ ਕਰਨਾ ਚਾਹੁੰਦੇ ਹੋ ਪਰ ਸਰੀਰ ਤੁਹਾਡਾ ਸਾਥ ਨਹੀਂ ਦੇ ਰਿਹਾ ਸਰੀਰ ਕਹਿੰਦਾ ਕਿ ਮੈਨੂੰ ਤਾਂ ਬਈ ਆਰਾਮ ਚਾਹੀਦਾ ਮੈਂ ਬੱਚਿਆਂ ਨਾਲ ਖੇਡ ਨਹੀਂ ਸਕਦਾ ਬੱਚਿਆਂ ਨਾਲ ਬੱਚਾ ਨਹੀਂ ਬਣ ਸਕਦਾ ਆਪਣੀ ਜਿਹੜੀ ਲਾਈਫ ਪਾਰਟਨਰ ਹੁੰਦੀ ਹੈ ਨਾ ਹਸਬੈਂਡ ਦੀ ਵਾਈਫ ਅਤੇ ਵਾਈਫ ਦਾ ਹਸਬੈਂਡ ਉਹਨਾਂ ਨਾਲ ਮੈਂ ਸਮਾਂ ਚੰਗੀ ਤਰ੍ਹਾਂ ਬਤੀਤ ਨਹੀਂ ਕਰ ਸਕਦਾ ਹੁਣ ਤਾਂ ਮੈਂ ਕਿ ਬਸ ਕੁਰਸੀ 'ਤੇ ਬੈਠਾ ਚਾਹ ਦੀ ਚੁਸਕੀ ਲਵਾਂ ਅਤੇ ਗੱਲਾਂ ਹੀ ਕਰ ਲਾਂ ਚਾਰ ਉਹੀ ਮੇਰੇ ਲਈ ਸਮਾਂ ਵਧੀਆ
1: ਬਿਲਕੁਲ ਅਤੇ ਇਹ ਚੀਜ਼ ਹੁੰਦੀ ਹੈ ਪਰ ਜਿਵੇਂ ਆਪਾਂ ਗੱਲ ਕਰ ਰਹੇ ਹਾਂ ਕਿ ਆਪਾਂ ਰਿਸ਼ਤੇ ਆਪਣੇ ਆਪ ਗਵਾ ਰਹੇ ਹਾਂ ਬੁਢਾਪੇ ਦੇ ਵਿੱਚ ਇਹ ਚੀਜ਼ ਦਾ ਅਹਿਸਾਸ ਸਭ ਤੋਂ ਜ਼ਿਆਦਾ ਹੁੰਦਾ ਕਿਉਂਕਿ ਉਦੋਂ ਕੀ ਹੁੰਦਾ ਜਿਹੜੇ ਤੁਹਾਡੇ ਪੋਤਾ ਪੋਤੀ ਨੇ ਜਾਂ ਤੁਹਾਡੇ ਘਰ ਦੇ ਬੱਚੇ ਨੇ ਜਾਂ ਤੁਹਾਡੇ ਬੱਚੇ ਆਪ ਦੇ ਬੱਚੇ ਨੇ ਹਨਾ ਉਹਨਾਂ ਕੋਲ ਬਜ਼ੁਰਗਾਂ ਨਾਲ ਬਿਤਾਉਣ ਲਈ ਸਮਾਂ ਨਹੀਂ ਰਹਿੰਦਾ ਤੇ ਬਹੁਤੀ ਵਾਰ ਇਹ ਵੀ ਹੁੰਦਾ ਕਿ ਬਜ਼ੁਰਗਾਂ ਨੂੰ ਵੀ ਬੱਚਿਆਂ ਦੀ ਗੱਲ ਨਹੀਂ ਸਮਝ ਆਉਂਦੀ ਉਹਨਾਂ ਦੇ ਬੋਲਣ ਦੇ ਤਰੀਕੇ ਕਰਕੇ ਉਹਨਾਂ ਦੇ ਜਿਵੇਂ ਆਪਾਂ ਉਹ ਰਹਿੰਦੇ ਹਾਂ ਹਨਾ ਕਿ ਸ਼ਬਦਾਂ ਦੀ ਜਿਹੜੀ ਨਵੇਂ ਨਵੇਂ ਸ਼ਬਦ ਵਰਤੇ ਜਾਂਦੇ ਨੇ ਤੇ ਉਹਨਾਂ ਨੂੰ ਆਪਣੇ ਸੱਭਿਆਚਾਰ ਦਾ ਨਹੀਂ ਪਤਾ ਹੁੰਦਾ, ਉਹ ਚੀਜ਼ਾਂ ਵਿਲੱਖਣ ਹੋ ਜਾਂਦੀਆਂ ਨੇ ਤੇ ਕਿਤੇ ਨਾ ਕਿਤੇ ਘਾਟ ਉਹਨਾਂ ਨੂੰ ਮਹਿਸੂਸ ਹੁੰਦੀ ਰਹਿੰਦੀ ਹੈ
0: ਜੀ। ਕਮਲ ਕਰਾਂਗੇ ਇੱਦਾਂ ਦੀਆਂ ਕੁਝ ਗੱਲਾਂ, ਪਰ ਪਹਿਲਾਂ ਇੱਕ ਸੁਨੇਹਾ ਸੁਣਦੇ ਆ ਤੇ ਉਸ ਤੋਂ ਬਾਅਦ ਇੱਕ ਗੀਤ ਸੁਣਵਾ ਦਈਏ ਆਪਣੇ ਸਰੋਤਿਆਂ ਨੂੰ ਤੇ ਫਿਰ ਮੁੜ ਵਾਪਸ ਹਾਜ਼ਰ ਹੁੰਦੇ ਆ।
2: ਇਹਨਾਂ ਦਿਨਾਂ ਦੇ ਵਿੱਚ ਗਰਮੀ ਸ਼ੁਰੂਆਤ ਤੋਂ ਹੀ ਕਾਫੀ ਜ਼ਿਆਦਾ ਪੈ ਰਹੀ ਹੈ ਤੇ ਆਉਣ ਵਾਲੇ ਸਮੇਂ ਦੌਰਾਨ ਤਾਪਮਾਨ ਹੋਰ ਵੀ ਵਧੇਗਾ, ਇਸ ਲਈ ਗਰਮੀ ਤੋਂ ਆਪਣੇ ਆਪ ਨੂੰ ਬਚਾਉਣ ਲਈ ਤਰਲ ਪਦਾਰਥਾਂ ਜਿਵੇਂ ਲੱਸੀ, ਨਿੰਬੂ ਪਾਣੀ ਦਾ ਵੱਧ ਤੋਂ ਵੱਧ ਸੇਵਨ ਕਰੋ ਤੇ ਤਿੱਖੀ ਧੁੱਪ ਤੋਂ ਬਚੋ। ਦੁਪਹਿਰ ਵੇਲੇ ਘਰ ਤੋਂ ਬਾਹਰ ਘੱਟ ਨਿਕਲੋ, ਜੇਕਰ ਫਿਰ ਵੀ ਜਾਣ ਦੀ ਜ਼ਰੂਰਤ ਪਵੇ ਤਾਂ ਛੱਤਰੀ ਜਾਂ ਫਿਰ ਗਿੱਲਾ ਸੂਤੀ ਕੱਪੜਾ ਸਿਰ ਤੇ ਲੈ ਕੇ ਹੀ ਨਿਕਲੋ। ਛੋਟੇ ਬੱਚਿਆਂ ਤੇ ਬਜ਼ੁਰਗਾਂ ਤੇ ਗਰਭਵਤੀ ਔਰਤਾਂ ਨੂੰ ਤੇਜ਼ ਧੁੱਪ ਵਾਲੇ ਸਮੇਂ ਭਾਵ 12 ਵਜੇ ਤੋਂ ਲੈ ਕੇ 4 ਵਜੇ ਤੱਕ ਘਰ ਤੋਂ ਨਾ ਨਿਕਲਣ ਦੀ ਸਲਾਹ ਦਿੱਤੀ ਜਾਂਦੀ ਹੈ। ਤੇਜ਼ ਸਿਰ ਦਰਦ, ਉਲਟੀ ਆਉਣਾ ਜਾਂ ਫਿਰ ਚੱਕਰ ਆਉਣਾ ਲੂ ਦੇ ਲੱਛਣ ਹੋ ਸਕਦੇ ਨੇ। ਅਜਿਹੇ 'ਚ ਤੁਰੰਤ ਮਰੀਜ਼ ਨੂੰ ਠੰਡੀ ਛਾਂ ਵਾਲੀ ਥਾਂ ਤੇ ਲੈ ਕੇ ਜਾਇਆ ਜਾਵੇ, ਉਹਨੂੰ ਠੰਡਾ ਪਾਣੀ ਜਾਂ ਫਿਰ ਨਮਕ ਤੇ ਚੀਨੀ ਦਾ ਘੋਲ ਪਿਆਇਆ ਜਾਵੇ। ਠੰਡੇ ਬਜ਼ਾਰੂ ਪਦਾਰਥਾਂ ਜਾਂ ਕਿਸੇ ਵੀ ਤਰ੍ਹਾਂ ਦੇ ਸੌਫਟ ਡਰਿੰਕ ਦਾ ਪਰਹੇਜ਼ ਇਸ ਵੇਲੇ ਬਹੁਤ ਜ਼ਰੂਰੀ ਹੈ, ਨਹੀਂ ਤਾਂ ਇਹ ਜਾਨਲੇਵਾ ਹੋ ਸਕਦਾ ਹੈ। ਘਰ ਤੋਂ ਬਾਹਰ ਨਿਕਲਣ ਵੇਲੇ ਆਪਣੇ ਕੋਲ ਪਾਣੀ ਅਤੇ ਗਲੂਕੋਜ਼ ਜ਼ਰੂਰ ਰੱਖੋ ਅਤੇ ਲੋੜ ਪੈਣ ਤੇ ਤੁਰੰਤ ਇਹਦਾ ਘੋਲ ਬਣਾ ਕੇ ਪੀਓ। ਇਹ ਬਹੁਤ ਮਦਦਗਾਰ ਹੋਵੇਗਾ। ਆਪਣਾ ਤੇ ਆਪਣੇ ਘਰ ਪਰਿਵਾਰ ਦਾ ਗਰਮੀ ਦੇ ਮੌਸਮ ਦੌਰਾਨ ਧਿਆਨ ਰੱਖੋ।

0: ਨੀ ਉਹ ਦੇਖੀ ਨੀ ਉਹ ਤੇਰੀ ਨਣਦ ਨੀ ਆਉਂਦੀ
1: ਨੀ ਹਾਂ ਲੈ ਅੱਜ ਫੇਰ ਆਉਂਦੀ ਹੈ ਮੂੰਹ ਚੱਕੀ
2: ਬੀਬੀ ਮੈਂ ਨੀ ਜਾਣਾ ਉੱਥੇ ਬੀਬੀ ਉਹਨੇ ਮੈਨੂੰ ਫੇਰ ਕੁੱਟਿਆ
1: ਨਾ ਜਾਣਾ ਕਿਉਂ ਨੀ ਅਸੀਂ ਨੀ ਭਾਈ ਤੈਨੂੰ ਰੱਖ ਸਕਦੇ ਇੱਕ ਦੋ ਦਿਨ ਦੀ ਗੱਲ ਤਾਂ ਹੋਰ ਹੁੰਦੀ ਹੈ ਸਾਰੀ ਉਮਰ ਨੀ ਅਸੀਂ ਰੱਖ ਸਕਦੇ ਤੈਨੂੰ ਚਾਹੇ ਮਾਰੇ ਚਾਹੇ ਕੁੱਟੇ ਤੇਰੇ ਸਿਰ ਦਾ ਸਾਈ ਹੈ ਹੁਣ ਤਾਂ ਤੈਨੂੰ ਉੱਥੇ ਟਾਈਮ ਕੱਢਣਾ ਪੈਣਾ
2: ਹੜਾ ਹੜਾ ਭਾਬੀ ਆਏ ਨਾ ਕਹਿ ਜੇ ਮੈਂ ਉੱਥੇ ਗਈ ਉਹਨੇ ਮੈਨੂੰ ਕੁੱਟ ਕੁੱਟ ਕੇ ਮਾਰ ਦੇਣਾ ਭਾਬੀ ਤੁਹਾਡੇ ਤੋਂ ਬਿਨਾਂ ਮੇਰਾ ਕੌਣ ਹੈ ਮੈਂ ਕਿੱਥੇ ਜਾਊਂਗੀ
0: ਤੂੰ ਚੱਲੇਗੀ ਮੇਰੇ ਨਾਲ ਥਾਣੇ ਆਪਣੇ ਹੱਕਾਂ ਲਈ ਲੜ ਜੇ ਅੱਜ ਤੂੰ ਜਾਂ ਤੇਰੀ ਭਾਬੀ ਪੜੀਆਂ ਲਿਖੀਆਂ ਹੁੰਦੀਆਂ ਤਾਂ ਏਦਾਂ ਡਰਦੀਆਂ ਨਾ ਸਗੋਂ ਡਟ ਕੇ ਮੁਕਾਬਲਾ ਕਰਦੀਆਂ ਤੇ ਤੁਹਾਨੂੰ ਕਾਨੂੰਨੀ ਕਾਰਵਾਈ ਦਾ ਸਾਰਾ ਪਤਾ ਹੁੰਦਾ
3: ਮਾਂ ਧੀ ਨੂੰ ਜਦ ਪੜ ਜਾਵੇਗੀ ਦੇਸ਼ ਦੀ ਗੁੱਡੀ ਚੜ ਜਾਵੇਗੀ
4: ਜੀ ਜੀ ਸਰੋਤਿਓ ਗੱਲ ਕਰ ਰਹੇ ਸੀ ਆਪਾਂ ਕੱਚੇ ਘਰਾਂ ਦੀ ਅਤੇ ਰਿਸ਼ਤਿਆਂ ਦੇ ਵਿੱਚ ਜੋ ਬਦਲਾਵ ਆ ਰਿਹਾ ਉਹਨਾਂ ਦੀ ਹੈ ਨਾ ਅਤੇ ਪਹਿਲਾਂ ਕੀ ਹੁੰਦਾ ਸੀ ਨਾ ਪੰਜਾਬ ਦੇ ਪਿੰਡਾਂ ਵਿੱਚ ਮੈਮ ਜ਼ਿਆਦਾਤਰ ਕੱਚੇ ਘਰ ਹੁੰਦੇ ਸੀ ਆਪਾਂ ਵੀ ਆਪਣੇ ਬਚਪਨਾਂ 'ਚ ਦੇਖਿਆ ਅਤੇ ਉਹ ਮਿੱਟੀ ਦੀਆਂ ਕੰਧਾਂ ਹੈ ਨਾ ਖੱਖਰਾਂ ਜਾਂ ਪੁਰਾਣੀ ਜਿਹੜੀਆਂ ਨੇ ਛੱਤਾਂ ਹੁੰਦੀਆਂ ਸੀ ਖੁੱਲ੍ਹੇ ਵਿਹੜੇ ਹੁੰਦੇ ਸੀ ਉਹ ਹੁੰਦੀ ਸੀ ਪਿੰਡਾਂ ਦੀ ਪਹਿਚਾਣ ਕਿ ਅਸੀਂ ਕਿਸੇ ਪਿੰਡ ਦੇ ਵਿੱਚ ਆ ਗਏ ਹੈ ਨਾ ਪਰ ਇਹਨਾਂ ਘਰਾਂ ਦੇ ਵਿੱਚ ਸਹੂਲਤਾਂ ਘੱਟ ਸਨ ਅਤੇ ਜਿੰਨੀਆਂ ਸਹੂਲਤਾਂ ਘੱਟ ਸੀ ਉਨਾ ਪਿਆਰ ਸੀ ਆਪਣਾਪਨ ਸੀ ਸਾਂਝ ਸੀ ਅਤੇ ਜਿਹੜੇ ਗੁਆਂਢੀ ਨੇ ਉਹ ਵੀ ਇੱਕ ਦੂਜੇ ਤੋਂ ਬਿਨਾਂ ਜਿਹੜਾ ਘਰਾਂ ਦੇ ਵਿੱਚ ਰਹਿੰਦੇ ਨਹੀਂ ਹੁੰਦੇ ਸੀ ਕਿਉਂਕਿ ਉਹ ਕਈ ਵਾਰ ਕੀ ਹੁੰਦਾ ਸੀਗਾ ਰਾਤ ਨੂੰ ਅਗਲਾ ਦਾਲ ਦੀ ਕੌਲੀ ਮੰਗ ਲੈਂਦਾ ਹਨਾ ਤੇ ਇੱਕ ਦੂਜੇ ਸਾਥ ਜਿਹੜਾ ਲੰਘ ਜਾਂਦਾ ਸੀ ਤੇ ਇਹੀ ਸਾਥ ਕਰਕੇ ਜਿਹੜੀਆਂ ਕੁੜੀਆਂ ਹੁੰਦੀਆਂ ਸੀਗੀਆਂ ਹਨਾ ਉਹ ਆਪਣੇ ਪੇਕੇ ਜਾਇਆ ਹੁੰਦੀਆਂ ਸੀ
5: ਕਮਲ ਮੈਂ ਨਾ ਤੁਹਾਨੂੰ ਇੱਕ ਗੱਲ ਦੱਸਦੀ ਹਾਂ ਪਿਛਲੇ ਦਿਨਾਂ 'ਚ ਨਾ ਜਿਵੇਂ ਹੁਣ ਤੁਸੀਂ ਜਾਣਦੇ ਹੋ ਕਿ ਬੱਚਿਆਂ ਦੀ ਛੁੱਟੀਆਂ ਚੱਲ ਰਹੀਆਂ ਸਕੂਲ ਦੀਆਂ ਹਨਾ ਬੱਚੇ ਘਰ ਹੁੰਦੇ ਆ ਤੇ ਫਿਰ ਜ਼ਿੱਦ ਕਰਦੇ ਆ ਕਿ ਕਿਤੇ ਨਾ ਕਿਤੇ ਸਾਨੂੰ ਲੈ ਕੇ ਜਾਓ ਘੁਮਾਓ ਹਨਾ ਤਾਂ ਕਿ ਉਹਨਾਂ ਦਾ ਟਾਈਮ ਜਿਹੜਾ ਥੋੜ੍ਹਾ ਜਿਹਾ ਅੱਛਾ ਸਪੈਂਡ ਹੋ ਜਾਵੇ ਅਤੇ ਪਿਛਲੇ ਦਿਨ ਨਾ ਅਸੀਂ ਇੱਕ ਮੂਵੀ ਦੇਖਣ ਦਾ ਪਲਾਨ ਕੀਤਾ ਮੂਵੀ ਦੇਖ ਕੇ ਆਏ ਅੱਛਾ ਕਮਲ ਤੁਸੀਂ ਦੇਖੋ ਮੈਂ ਨਾ ਸ਼ਹਿਰ 'ਚ ਰਹੀ ਹਾਂ ਪਿੰਡ ਦਾ ਮਾਹੌਲ ਮੈਂ ਨਹੀਂ ਦੇਖਿਆ ਪਰ ਹਾਂ ਸੁਣੀਆਂ ਸੁਣਾਈਆਂ ਗੱਲਾਂ ਮੇਰੇ ਦਿਮਾਗ 'ਚ ਬਹੁਤ ਸਾਰੀਆਂ ਹੈਗੀਆਂ ਅਤੇ ਮੈਂ ਫਿਲਮ ਜਿਹੜੀ ਦੇਖ ਕੇ ਆਈ ਰੱਬ ਦਾ ਰੇਡੀਓ ਹੈ ਨਾ ਉਸ 'ਚ ਪਿੰਡ ਦਾ ਮਾਹੌਲ ਦੇਖ ਕੇ ਨਾ ਮੇਰਾ ਮਨ ਮੋਇਆ ਗਿਆ ਮਤਲਬ ਜਿਹੜੀਆਂ ਗੱਲਾਂ ਸੁਣੀਆਂ ਸੀ ਨਾ ਉਹ ਦੇਖਣ ਨੂੰ ਇੰਨੀਆਂ ਸੋਹਣੀਆਂ ਲੱਗ ਰਹੀਆਂ ਸੀ ਪਿੰਡ ਵਿੱਚ ਕਿਵੇਂ ਦੇ ਘਰ ਹੁੰਦੇ ਆ ਕੱਚੇ ਘਰ ਮੈਂ ਦੇਖੇ ਅੱਛਾ ਮਿੱਟੀ ਦਾ ਲੇਪ ਕਰ ਰਹੀ ਸੀ ਉੱਥੇ ਇੱਕ ਬੀਬੀ ਬੈਠੀ ਹੈ ਨਾ ਮਿੱਟੀ ਦਾ ਲੇਪ ਕਰ ਰਹੀ ਸੀ ਮਤਲਬ ਜਦੋਂ ਅਸੀਂ ਸੋਚੀਏ ਨਾ ਕਿ ਪ੍ਰੈਕਟੀਕਲ 'ਚ ਅਸੀਂ ਉਹ ਚੀਜ਼ਾਂ ਕਰਨੀ ਹੈ ਤਾਂ ਕੀ ਮਿੱਟੀ ਨਾਲ ਹੱਥ ਭਰ ਕੇ ਜਦੋਂ ਅਸੀਂ ਗਾਰੇ ਨਾਲ ਉਹ ਕਰਦੇ ਹਾਂ ਤਾਂ ਕਿੰਨਾ ਅਜੀਬ ਲੱਗਦਾ ਸੋਚ ਕੇ ਹੈ ਨਾ ਕਿ ਅਸੀਂ ਉਹ ਚੀਜ਼ ਕਰਨੀ ਹੈ ਇੱਕ ਤਾਂ ਸਾਨੂੰ ਪਹਿਲਾਂ ਅੱਜ ਕੱਲ੍ਹ ਦੇ ਸਮੇਂ ਤਾਂ ਇਹ ਚੀਜ਼ਾਂ ਕਰਨ ਦੀ ਆਦਤ ਨਹੀਂ ਹੈ ਦੂਸਰਾ ਅਸੀਂ ਜਦੋਂ ਕਰਨ ਪੈਂਦੇ ਹਾਂ ਸਾਨੂੰ ਖੁਦ ਨੂੰ ਅਲਕਤ ਆਉਂਦੀ ਹੈ ਕਿ ਇਹ ਚੀਜ਼ ਅਸੀਂ ਕਿਵੇਂ ਕਰ ਸਕਦੇ ਹਾਂ ਖੁਦ ਨੂੰ ਅਲਕਤ ਆ ਜਾਂਦੀ ਹੈ ਫਿਰ ਅਸੀਂ ਆਪਣੇ ਬੱਚਿਆਂ ਨੂੰ ਕਿਵੇਂ ਸਮਝਾਵਾਂਗੇ ਪਹਿਲਾਂ ਤਾਂ ਸਾਨੂੰ ਖੁਦ ਨੂੰ ਇਹ ਚੀਜ਼ਾਂ ਕਰਨੀਆਂ ਚਾਹੀਦੀਆਂ
4: ਬਿਲਕੁਲ
5: ਤੇ ਮੈਨੂੰ ਉਹ ਚੀਜ਼ਾਂ ਬਹੁਤ ਸੋਹਣੀਆਂ ਲੱਗ ਰਹੀਆਂ ਸੀ ਕਿਵੇਂ ਉਹ ਆਪਣੇ ਉਹਨਾਂ ਦਾ ਪਰਿਵਾਰ ਜਿਹੜਾ ਪਰਿਵਾਰ 'ਚ ਇੰਨੀ ਸੋਹਣੀ ਸਾਂਝ ਉਹਨਾਂ ਨੇ ਦਿਖਾਈ ਕਿ ਕਿਵੇਂ ਭਰਾ ਭਰਾ ਇਕੱਠੇ ਹੁੰਦੇ ਆ ਹੈ ਨਾ ਤੇ ਉਹਨਾਂ 'ਚ ਭਾਵੇਂ ਕਹਿ ਲਓ ਕਿ ਰਿਸ਼ਤੇ ਚਾਚੇ ਤਾਏ ਦੇ ਹੋਣ ਪਰ ਉਹਨਾਂ 'ਚ ਚਾਚੇ ਤਾਏ ਵਾਲਾ ਸੰਬੰਧ ਜਿਹੜਾ ਉਹ ਮੂਵੀ 'ਚ ਨਹੀਂ ਦਿਖਾਇਆ ਗਿਆ ਉਹਨਾਂ 'ਚ ਇਹ ਸੰਬੰਧ ਦਿਖਾਇਆ ਗਿਆ ਕਿ ਜਿਹੜੇ ਚਾਚੇ ਤਾਏ ਦੇ ਮੁੰਡੇ ਵੀ ਹੈ ਨਾ ਉਹ ਐਵੇਂ ਰਹਿੰਦੇ ਕਿ ਜਿਵੇਂ ਸੱਕੇ ਭਰਾ ਹੋਣ ਕੋਈ ਕਹਿ ਹੀ ਨਹੀਂ ਸਕਦਾ ਕਿ ਇਹਨਾਂ 'ਚ ਚਾਚੇ ਤਾਏ ਦਾ ਕਿਹੜਾ ਬੱਚਾ ਹੈ ਕਿ ਜਾਂ ਇੱਕੋ ਹੀ ਮਾਂ ਪਿਓ ਦੇ ਬੱਚੇ ਨੇ
4: ਜੀ ਅਤੇ ਇਹ ਸਭ ਤੋਂ ਖੂਬਸੂਰਤ ਗੱਲ ਹੁੰਦੀ ਹੈ ਜਦੋਂ ਆਪਾਂ ਰਿਸ਼ਤਿਆਂ ਨੂੰ ਜਿਹੜਾ ਹੈ ਰਿਸ਼ਤਿਆਂ ਦੇ ਵਿੱਚ ਆਪਾਂ ਆਪਣਾ ਮੇਰਾ ਤੇਰਾ ਜਾਂ ਪਰਾਏ ਦਾ ਮਤਲਬ ਚਾਚੇ ਦਾ ਮੁੰਡਾ ਤਾਏ ਦਾ ਮੁੰਡਾ ਜਦੋਂ ਆਪਾਂ ਇਹ ਗੱਲਾਂ ਕਰਦੇ ਨਾ ਬੁਰੀਆਂ ਲੱਗਦੀਆਂ ਜਦੋਂ ਆਪਾਂ ਕਹਿੰਦੇ ਵੀ ਮੇਰਾ ਭਰਾ ਹੈ ਤਾਂ ਬਹੁਤ ਖੂਬਸੂਰਤ ਲੱਗਦਾ ਸੋ ਇਸੇ ਕੱਚੇ ਘਰਾਂ ਤੋਂ ਮੈਨੂੰ ਇੱਕ ਮਤਲਬ ਦੋ ਕੁ ਲਾਈਨਾਂ ਯਾਦ ਆਉਂਦੀਆਂ ਨੇ ਉਹ ਕਹਿੰਦੇ ਨੇ ਕਿ ਕੱਚੇ ਘਰਾਂ ਦੀਆਂ ਗੱਲਾਂ ਯਾਦਾਂ ਵਿੱਚ ਵੱਸਦੀਆਂ ਨੇ ਮਿੱਟੀ ਦੀ ਖੁਸ਼ਬੂ ਅੱਜ ਵੀ ਦਿਲ ਨੂੰ ਰੱਜਦੀਆਂ ਨੇ ਉਹ ਖੁੱਲ੍ਹੇ ਵਿਹੜੇ ਪਿੱਪਲ ਦੀ ਛਾਂ ਸੀ ਹਰ ਰਿਸ਼ਤੇ ਵਿੱਚ ਪਿਆਰ ਅਤੇ ਆਪਣੇਪਨ ਦੀ ਥਾਂ ਸੀ ਹੁਣ ਪੱਕੇ ਮਕਾਨ ਨੇ ਉੱਚੀਆਂ ਕੰਧਾਂ ਹੋ ਗਈਆਂ ਪਰ ਦਿਲ ਦੀਆਂ ਨੇੜਤਾਂ ਕਿਤੇ ਦੂਰ ਹੋ ਗਈਆਂ ਪਹਿਲਾਂ ਸੱਤਾਂ ਵਿੱਚ ਬੈਠ ਕੇ ਹਾਸੇ ਵੰਡੇ ਜਾਂਦੇ ਸਨ ਅਤੇ ਅੱਜ ਫੋਨਾਂ ਦੀ ਦੁਨੀਆਂ ਵਿੱਚ ਲੋਕ ਖੋਏ ਰਹਿੰਦੇ ਨੇ ਸੁੱਖ ਦੁੱਖ ਸਾਰੇ ਮਿਲ ਕੇ ਪਹਿਲਾਂ ਸਹਿ ਲੈਂਦੇ ਸੀ ਰਿਸ਼ਤਿਆਂ ਦੇ ਧਾਗੇ ਕਿੰਨੇ ਮਜ਼ਬੂਤ ਰਹਿੰਦੇ ਸੀ ਵਕਤ ਨੇ ਬਹੁਤ ਕੁਛ ਬਦਲਿਆ ਇੱਕ ਸੱਚਾਈ ਹੈ ਪਰ ਪਿਆਰ ਤੇ ਸਾਂਝ ਹੀ ਅਸਲ ਕਮਾਈ ਹੈ ਕੱਚੇ ਘਰ ਭਾਵੇਂ ਨਾ ਰਹੇ ਯਾਦਾਂ ਰਹਿ ਜਾਣਗੀਆਂ ਰਿਸ਼ਤਿਆਂ ਦੀ ਮਿੱਠੀ ਖੁਸ਼ਬੂ ਸਦਾ ਮਹਿਕਾ ਪਾਣਗੀਆਂ
5: ਕਿਆ ਬਾਤ ਹੈ। ਦੇਖੋ ਇਹ ਸਾਰੀ ਚੀਜ਼ਾਂ ਅਸੀਂ ਦੇਖਦੇ ਵੀ ਹਾਂ, ਜਿਹੜੀਆਂ ਪੁਰਾਣੀਆਂ ਮੂਵੀਜ਼ ਜਿਹੜੇ ਆਪਣੇ ਕਲਚਰ 'ਤੇ ਜਾਂ ਆਪਣੇ ਵਿਰਸੇ ਨੂੰ ਸੰਭਾਲਣ ਲਈ ਇਹ ਜਿਹੜੀਆਂ ਮੂਵੀਜ਼ ਆਉਂਦੀਆਂ ਇਹਨਾਂ 'ਚ ਵੀ ਦੇਖਦੇ ਹਾਂ। ਅਤੇ ਇਹ ਕਵਿਤਾ 'ਚ ਵੀ ਤੁਸੀਂ ਬਹੁਤ ਖੂਬ ਹਰ ਚੀਜ਼ ਕਹਿ ਦਿੱਤੀ ਹੈ ਕਿ ਕਿਵੇਂ ਸੰਯੁਕਤ ਪਰਿਵਾਰ ਹੁੰਦੇ ਹੈ, ਕਦਰਾਂ ਕੀਮਤਾਂ ਦੀ ਕਿੰਨੇ ਇਹਨਾਂ ਨੇ ਸੰਭਾਲ ਰੱਖੀ ਹੋਈ ਹੈ, ਰਿਸ਼ਤੇਦਾਰਾਂ 'ਚ ਕਿੰਨਾ ਆਪਸੀ ਪ੍ਰੇਮ ਪਿਆਰ ਹੈ, ਸਾਂਝ ਹੈ, ਭਾਈਚਾਰਕ ਸਦਭਾਵਨਾ ਹੈਗੀ ਹੈ, ਸਾਦਗੀ ਹੈ ਫਿਲਮਾਂ 'ਚ, ਹੈ ਨਾ। ਅਤੇ ਇਹਨਾਂ ਗੱਲਾਂ 'ਚ ਸਾਰੀਆਂ 'ਚ ਸਾਦਗੀ ਹੈ, ਰਿਸ਼ਤਿਆਂ 'ਚ ਸਾਦਗੀ ਹੈ, ਕਿਵੇਂ ਯਾਦਾਂ ਇਹਨਾਂ ਦੀਆਂ ਅਸੀਂ ਆਪਣੇ ਦਿਲਾਂ 'ਚ ਸੰਜੋ ਕੇ ਰੱਖੀਆਂ ਹੋਈਆਂ। ਅੱਛਾ, ਇਹਨਾਂ ਰਿਸ਼ਤਿਆਂ 'ਚ ਮੈਂ ਕਹਿੰਦੀ ਹਾਂ ਬਜ਼ੁਰਗਾਂ ਦਾ ਬੜਾ ਮਾਣ ਸਤਿਕਾਰ ਕੀਤਾ ਜਾਂਦਾ ਹੈ ਨਾ। ਅੱਜ ਕੱਲ੍ਹ ਤਾਂ ਬਜ਼ੁਰਗਾਂ ਨੂੰ ਅਸੀਂ ਕਹਿੰਦੇ ਹਾਂ ਕਿ ਹਾਏ ਇਹਨਾਂ ਨੂੰ ਕਿਹੜੀ ਸਮਝ ਹੈ, ਅਸੀਂ ਸਮਝਦੇ ਹਾਂ ਗੱਲਾਂ, ਇਹ ਤਾਂ ਹੁਣ ਪੁਰਾਣੇ ਹੋ ਗਏ ਹਨ, ਇਹਨਾਂ ਨੂੰ ਉਹ ਚੀਜ਼ਾਂ ਨਹੀਂ ਪਤਾ ਜੋ ਅਸੀਂ ਜਾਣਦੇ ਹਾਂ।
4: ਕਈ ਵਾਰੀ ਹੁੰਦਾ ਜਿਵੇਂ ਕੋਈ ਫੰਕਸ਼ਨ ਹੁੰਦਾ ਘਰੇ, ਹੈ ਨਾ, ਜਾਂ ਕੋਈ ਵਿਆਹ ਸ਼ਾਦੀ ਲਾ ਲਓ ਜਾਂ ਕੋਈ ਦੁੱਖ ਦਾ ਵੀ ਵਕਤ ਆਉਂਦਾ, ਤਾਂ ਆਪਣੇ ਪੰਜਾਬ ਦੇ ਵਿੱਚ ਜ਼ਿਆਦਾਤਰ ਰੀਤੀ ਰਿਵਾਜ਼ ਕੀਤੇ ਜਾਂਦੇ ਨੇ। ਤੇ ਜਦੋਂ ਆਪਾਂ ਨੂੰ ਆਪਣੇ ਬਜ਼ੁਰਗ ਦਾਦਾ ਦਾਦੀ ਚਾਚਾ ਤਾਏ ਜਿਹੜੇ ਬਜ਼ੁਰਗ ਹੁੰਦੇ ਨੇ, ਹੈ ਨਾ, ਤੇ ਉਹ ਆਪਾਂ ਨੂੰ ਰੀਤੀ ਰਿਵਾਜ਼ ਕਰਨ ਲਈ ਕਹਿੰਦੇ ਨੇ, ਆਪਾਂ ਕਹਿੰਦੇ ਨਹੀਂ ਨਹੀਂ ਤੁਹਾਨੂੰ ਨਹੀਂ ਪਤਾ, ਹੁਣ ਉਹ ਜ਼ਮਾਨਾ ਨਹੀਂ ਰਿਹਾ, ਹੈ ਨਾ। ਜਦੋਂ ਆਪਾਂ ਕਹਿੰਦੇ ਉਹ ਜ਼ਮਾਨਾ ਨਹੀਂ ਰਿਹਾ, ਆਪਾਂ ਰਸਮਾਂ ਚੜ੍ਹ ਕੇ ਅੱਗੇ ਵੱਧ ਜਾਂਦੇ ਹਾਂ, ਤੇ ਜ਼ਿੰਦਗੀ ਦੇ ਵਿੱਚ ਕੋਈ ਅਸਖਾਵੀ ਘਟਨਾ ਵਾਪਰ ਜਾਂਦੀ ਹੈ, ਫਿਰ ਸਾਨੂੰ ਇਹ ਅਹਿਸਾਸ ਹੁੰਦਾ ਵੀ ਜੇ ਅਸੀਂ ਉਦੋਂ ਇਹ ਗੱਲ ਮੰਨੀ ਹੁੰਦੀ ਤਾਂ ਅੱਜ ਸ਼ਾਇਦ ਸੋਹਣੀਆਂ ਚੀਜ਼ਾਂ ਹੁੰਦੀਆਂ।
5: ਜੀ ਬਿਲਕੁਲ।

0: आकाशवाणी एट 90।
1: ਤੁਸੀਂ ਟਿਊਨ ਇਨ ਕੀਤਾ ਹੋਇਆ ਐਫ ਐਮ ਬੈਂਡ 100.2 ਮੈਗਾਹਰਟਜ਼ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਅਤੇ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ। ਸਮਾਂ ਮਿਲਾਓ ਜੀ, ਇਸ ਵੇਲੇ ਸਵੇਰ ਦੇ 11:52 ਦੇ ਠੀਕ 20 ਸੈਕਿੰਡ ਹੋ ਰਹੇ ਨੇ। ਤੁਸੀਂ ਇਹਨਾਂ ਮੰਨ ਰਹੇ ਪ੍ਰੋਗਰਾਮ ਫੁਲਕਾਰੀ ਦਾ ਆਪਣੀ ਰੇਡੀਓ ਦੋਸਤ ਬਬਲੀਨ ਕੌਰ ਅਤੇ
2: ਕਮਲਪ੍ਰੀਤ ਕੌਰ ਨਾਲ।
1: ਜੀ ਕਮਲਪ੍ਰੀਤ, ਅਸੀਂ ਗੱਲ ਕਰ ਰਹੇ ਸੀ ਪਿਛਲੇ ਸਮੇਂ ਦੀ, ਹੈ ਨਾ, ਆਪਣੇ ਵਿਰਸੇ ਨੂੰ ਸੰਭਾਲਣ ਦੀਆਂ ਗੱਲਾਂ ਕਰ ਰਹੇ ਸੀ। ਅੱਛਾ ਕਮਲ, ਹਰ ਘਰ 'ਚ ਬਹੁਤ ਸਾਰੇ ਵਹੀਕਲਸ ਹੈ, ਅਸੀਂ ਸਕੂਟਰ, ਮੋਟਰਸਾਈਕਲ, ਕਾਰਾਂ, ਬੜਾ ਕੁਛ ਚਲਾਉਂਦੇ ਹਾਂ, ਅਤੇ ਇੱਕ ਚੀਜ਼ ਐਸੀ ਹੈ ਜਿਹੜੀ ਸਾਡੇ ਬੱਚੇ ਚਲਾਉਣ ਤੋਂ ਅੱਜ ਕੱਲ੍ਹ ਕਿਤੇ ਨਾ ਕਿਤੇ ਝਿਜਕ ਰਹੇ ਹੈ।
2: ਹਾਂ ਬਿਲਕੁਲ,
1: ਅਤੇ ਮੈਨੂੰ ਲੱਗਦਾ ਤੁਸੀਂ ਸਮਝ ਗਏ ਹੋ ਕਿਸ ਚੀਜ਼ ਦੀ ਗੱਲ ਕਰ ਰਹੇ ਹਾਂ,
2: ਉਹਨੂੰ ਸਾਈਕਲ ਕਹਿੰਦੇ ਨੇ।
1: ਜੀ ਬਿਲਕੁਲ, ਦੇਖੋ ਸਾਈਕਲ ਜਦੋਂ ਅਸੀਂ ਬੱਚਿਆਂ ਨੂੰ ਸਕੂਟਰ ਚਲਾਉਣਾ ਸਿਖਾਉਂਦੇ ਨਾ, ਅਸੀਂ ਸਭ ਤੋਂ ਪਹਿਲਾਂ ਕਹਿੰਦੇ ਹਾਂ ਕਿ ਸਾਈਕਲ ਚਲਾਓ, ਤੁਹਾਨੂੰ ਬੈਲੈਂਸ ਕਰਨਾ ਆ ਜੇ, ਤੁਸੀਂ ਆਰਾਮ ਨਾਲ ਸਕੂਟਰ ਸਿੱਖ ਸਕਦੇ ਹੋ। ਅਤੇ ਸਾਈਕਲ ਬੱਚਾ ਉਦੋਂ ਤਾਂ ਚਾਅ ਚਾਅ 'ਚ ਬੜੇ ਸ਼ੌਂਕ ਨਾਲ ਚਲਾਉਂਦਾ ਹੈ ਨਾ, ਨਵੇਂ ਤੋਂ ਨਵਾਂ ਸਾਈਕਲ। ਅੱਛਾ ਸਾਈਕਲ ਦੀ ਵੀ ਅੱਜ ਕੱਲ੍ਹ ਇੰਨੀ ਵਰਾਇਟੀ ਆ ਗਈ, ਗੇਰਾਂ ਵਾਲੇ ਸਾਈਕਲ ਆ ਗਏ ਹੈ, ਹੈ ਨਾ, ਮਹਿੰਗੇ ਤੋਂ ਮਹਿੰਗਾ ਸਾਈਕਲ ਆ ਗਿਆ। ਜਿਹੜਾ ਸਾਈਕਲ ਪਹਿਲਾਂ 500, 1000, 1500 ਤੱਕ ਦਾ ਵਧੀਆ ਮਿਲ ਜਾਂਦਾ ਸੀ, ਹੁਣ ਉਹ ਮਿਲਦਾ ਹੀ ਨਹੀਂ ਇੰਨੇ ਦਾ। ਹੁਣ ਤਾਂ ਮੈਂ ਕਹਿੰਦੀ ਹਾਂ ਸਾਈਕਲ 5-7 ਹਜ਼ਾਰ ਤੋਂ ਘੱਟ ਤਾਂ ਵਧੀਆ ਮਿਲ ਹੀ ਨਹੀਂ ਸਕਦਾ।
2: ਮੈਨੂੰ ਲੱਗਦਾ ਹੁੰਦਾ ਕਿ ਜਿਵੇਂ ਆਪਾਂ ਜ਼ਿੰਦਗੀ ਦੇ ਵਿੱਚ ਨਾ ਸੰਤੁਲਨ ਬੈਲੈਂਸ ਕਰਨਾ ਸਿੱਖਦੇ ਹਾਂ, ਤਾਂ ਜਦੋਂ ਬੱਚਾ ਵੱਡਾ ਹੁੰਦਾ ਤਾਂ ਸਭ ਤੋਂ ਪਹਿਲਾਂ ਸਾਈਕਲ ਚਲਾਉਣਾ ਬਹੁਤ ਵਾਰ ਗਿਰਦਾ।
1: ਹਾਂ,
2: ਤੇ ਉਹਦਾ ਜਿਹੜਾ ਸੰਤੁਲਨ ਉੱਥੇ ਹਿੱਲਦਾ ਆ ਨਾ
1: ਜੀ,
2: ਤੇ ਉਹਨੂੰ ਬਹੁਤ ਕੁਝ ਸਿਖਾਉਂਦਾ। ਤੇ ਜਦੋਂ ਆਪਾਂ ਹੁਣ ਵੀ ਯਾਦ ਕਰਦੇ ਆਪਾਂ ਕਹਿੰਦੇ ਹੁੰਦੇ ਵੀ ਮੈਂ ਪਹਿਲੀ ਵਾਰ ਸਾਈਕਲ ਚਲਾਇਆ ਸੀ, ਮੈਂ ਕੰਧ 'ਚ ਮਾਰਿਆ, ਹੈਨਾ, ਤਾਂ ਉੱਥੋਂ ਉਹ ਸਿਖਾਉਂਦਾ ਕਿ ਆਪਾਂ ਗਿਰ ਗਿਰ ਕੇ ਉੱਠਦੇ ਹਾਂ।
1: ਹਾਂਜੀ,
2: ਹੈਨਾ, ਤੇ ਸਾਈਕਲ ਬਹੁਤ ਮਤਲਬ ਆਪਾਂ ਨੂੰ ਉਹ ਚੀਜ਼ਾਂ ਸਿਖਾਉਂਦਾ। ਪਰ ਮੈਨੂੰ ਸਭ ਤੋਂ ਸੋਹਣਾ ਸਫ਼ਰ ਪਤਾ ਸਾਈਕਲ ਦੇ ਬਜ਼ੁਰਗਾਂ ਦਾ ਲੱਗਦਾ ਹੁੰਦਾ, ਜਦੋਂ ਇੱਕ ਬਜ਼ੁਰਗ ਬਾਪੂ ਮਤਲਬ ਆਪਣੀ ਘਰ ਵਾਲੀ ਆਪਣੀ ਪਤਨੀ ਨੂੰ ਬਿਠਾ ਕੇ ਬੀਬੀ ਨੂੰ ਲੈ ਕੇ ਜਾ ਰਿਹਾ ਹੁੰਦਾ, ਤਾਂ ਬਹੁਤ ਖੂਬਸੂਰਤ ਲੱਗਦਾ ਹੁੰਦਾ, ਹੈਨਾ। ਤੇ ਜਦੋਂ ਆਪਣੇ ਦਾਦਾ ਦਾਦੀ, ਨਾਨਾ ਨਾਨੀ ਪੁਰਾਣੇ ਵਕਤ ਦੇ ਵਿੱਚ ਉਹ ਐਵੇਂ ਸਫ਼ਰ ਕਰਿਆ ਕਰਦੇ ਸੀ, ਤੇ ਉਹ ਦੱਸਦੇ ਹੁੰਦੇ ਨੇ ਕਿ ਅਸੀਂ 50-50 ਕਿਲੋਮੀਟਰ ਵੀ ਸਾਈਕਲ ਤੇ ਕੱਢ ਲੈਂਦੇ ਸੀ, ਤੇ ਹੁਣ ਅਸੀਂ ਮੈਨੂੰ ਲੱਗਦਾ ਕਿ 5 ਕਿਲੋਮੀਟਰ ਨਹੀਂ ਕੱਢ ਸਕਦੇ
1: ਜੀ। ਅਸੀਂ ਸਾਈਕਲ 5 ਕਿਲੋਮੀਟਰ ਤਾਂ ਬਹੁਤ ਦੂਰ ਦੀ ਗੱਲ ਹੈ, ਮੈਨੂੰ ਤਾਂ ਲੱਗਦਾ ਅਸੀਂ ਕਿੰਨੇ ਦਿਨਾਂ ਤੋਂ ਸਾਈਕਲ ਨੂੰ ਹੱਥ ਵੀ ਨਹੀਂ ਲਗਾਇਆ, ਅਸੀਂ ਚਲਾ ਹੀ ਨਹੀਂ ਰਹੇ ਸਾਈਕਲ, ਜੇ ਘਰ ਖੜੇ ਹੈ ਤੇ ਇੱਕ ਸ਼ੋਪੀਸ ਦੀ ਤਰ੍ਹਾਂ ਖੜੇ ਹੈ ਬਸ। ਕਿਉਂਕਿ ਜਿਵੇਂ ਬੱਚੇ ਵੱਡੇ ਹੁੰਦੇ ਆ, ਬੈਲੈਂਸ ਕਰਨਾ ਸਿੱਖ ਲੈਂਦੇ ਆ, ਉਹ ਫਿਰ ਕਹਿੰਦੇ ਕਿ ਨਹੀਂ ਸਾਨੂੰ ਤਾਂ ਸਕੂਟਰ ਦਿਓ
2: ਜੀ,
1: ਸਾਨੂੰ ਤਾਂ ਮੋਟਰਸਾਈਕਲ ਦਿਓ, ਅਸੀਂ ਸਾਈਕਲ ਨਹੀਂ ਚਲਾਉਣਾ, ਸਾਡੀ ਬੇਇੱਜ਼ਤੀ ਹੁੰਦੀ ਹੈ।
2: ਬਿਲਕੁਲ,
1: ਬੱਚਿਆਂ ਦੀ ਇਹ ਸੋਚ ਅੱਜ ਬਣ ਗਈ ਹੈ ਕਿ ਜੇ ਅਸੀਂ ਸਾਈਕਲ ਚਲਾਵਾਂਗੇ ਅਸੀਂ ਕਿਤੇ ਆਪਣੇ ਦੋਸਤਾਂ ਤੋਂ ਪਿੱਛੇ ਕਿਤੇ ਘੱਟ ਦਿਖਾਂਗੇ, ਹਨਾ। ਤੇ ਸਾਈਕਲ ਸਿੱਖਦੇ ਜ਼ਰੂਰ ਹੈ, ਚਲਾਉਂਦੇ ਜ਼ਰੂਰ ਹੈ, ਪਰ ਇੱਕ ਅਗਲੀ ਗੱਡੀ ਤੱਕ ਪਹੁੰਚਣ ਦੀ, ਕਹਿ ਲਓ ਕਿ ਇਹ ਵੀ ਇੱਕ ਰੇਸ ਦਾ ਹਿੱਸਾ ਹੀ ਬਣੇ ਹੋਏ ਨੇ
2: ਜੀ। ਮਤਲਬ ਅਸੀਂ ਸਾਈਕਲ ਲੈਂਦੇ ਹਾਂ, ਸਿਰਫ ਉਹੀ ਬੱਚੇ ਵੀ, ਬੱਚੇ ਐਂ ਕਰਦੇ ਅੱਜ ਕੱਲ੍ਹ ਦੇ ਕਿ ਉਹ ਲੋਕ ਆਪਣੇ ਨਾਲ ਦੇ ਬੱਚਿਆਂ ਦੇ ਦਿਖਾਵੇ ਦੇ ਵਿੱਚ ਲੈ ਲੈਂਦੇ ਨੇ। ਹਾਂ, ਚਲਾਉਂਦੇ ਨੇ ਗਿਣ ਕੇ 15-20 ਦਿਨ ਜਦੋਂ ਉਹਨਾਂ ਦਾ ਸ਼ੌਂਕ ਪੂਰਾ ਹੋ ਜਾਂਦਾ ਤੇ ਰੱਖ ਦਿੰਦੇ ਨੇ, ਕਿਉਂਕਿ ਉਹਨਾਂ ਦਾ ਸਭ ਤੋਂ ਜ਼ਿਆਦਾ ਜਿਹੜਾ ਦਿਲਚਸਪੀ ਹੁੰਦੀ, ਇੰਟਰਸਟ ਹੁੰਦਾ, ਉਹ ਚੀਜ਼ 'ਚ ਹੁੰਦਾ ਕਿ ਸਾਈਕਲ ਛੱਡ ਕੇ ਅੱਗੇ ਸਕੂਟੀ ਸਿੱਖੀਏ, ਬਾਈਕ ਸਿੱਖੀਏ।
1: ਬਿਲਕੁਲ,
2: ਤੇ ਮੈਨੂੰ ਲੱਗਦਾ ਜਦੋਂ ਅਸੀਂ ਸਕੂਲ 'ਚ ਪੜ੍ਹਦੇ ਹੁੰਦੇ ਸੀ ਨਾ, ਅਸੀਂ 12ਵੀਂ ਤੱਕ ਸਾਈਕਲ 'ਤੇ ਸਕੂਲ 'ਚ ਗਏ ਹਾਂ, ਤੇ ਹੁਣ ਦੇ ਬੱਚੇ ਮੈਨੂੰ ਲੱਗਦਾ ਹੈਗਾ ਕਿ 6ਵੀਂ 7ਵੀਂ 'ਚ ਹੀ ਸਾਧਨ ਲੈਣ ਲੱਗ ਜਾਂਦੇ ਨੇ ਆਪਣਾ।
1: ਬਿਲਕੁਲ,
2: ਤੇ ਉਹਦੇ 'ਚੋਂ ਮਤਲਬ ਰੋਕਿਆ ਵੀ ਜਾਂਦਾ, ਹਾਲਾਂਕਿ ਇਹ ਗੱਲ ਜ਼ਰੂਰੀ ਹੁੰਦੀ ਹੈ ਕਿ ਸਾਡੇ ਕੋਲ ਹੈਲਮੇਟ ਹੋਣਾ ਜ਼ਰੂਰੀ ਹੈ, ਲਾਇਸੈਂਸ ਹੋਣਾ ਜ਼ਰੂਰੀ ਹੈ,
1: ਇੱਕ ਉਮਰ ਸੀਮਾ ਜਿਹੜੀ ਤੈਅ ਕੀਤੀ ਗਈ ਹੈ ਸਰਕਾਰ ਵੱਲੋਂ, ਉਸਦਾ ਵੀ ਧਿਆਨ ਰੱਖਣਾ ਜ਼ਰੂਰੀ ਹੈ ਕਿ ਤੁਸੀਂ ਜੇ ਕੋਈ ਵੀ ਸਕੂਟਰ ਵਗੈਰਾ ਚਲਾਇਆ ਤਾਂ ਇੱਕ ਉਮਰ ਸੀਮਾ ਦਾ ਧਿਆਨ ਹੋਣਾ ਚਾਹੀਦਾ। ਬਾਕੀ ਕਮਲ, ਉਹ ਯਾਦਾਂ ਦੇਖੋ ਕਿੱਥੇ ਗਈਆਂ, ਜਦੋਂ ਅਸੀਂ ਬਚਪਨ ਵਿੱਚ ਸਾਈਕਲ ਚਲਾਉਂਦੇ ਸੀ, ਅਸੀਂ ਵੀ ਚਲਾਏ ਹਾਂ ਸਾਈਕਲ ਬਚਪਨ ਵਿੱਚ, ਸਾਈਕਲ ਚਲਾਉਂਦੇ ਸੀ ਸਾਰਾ ਸਾਰਾ ਦਿਨ, ਸ਼ਾਮ ਹੋਣੀ ਤੇ ਸਾਈਕਲ ਲੈ ਕੇ ਨਿਕਲ ਪੈਣੇ ਆਪਣੇ ਦੋਸਤਾਂ ਨਾਲ, ਹੈ ਨਾ, ਕਿ ਗਲੀਆਂ 'ਚ ਗੇੜੇ ਮਾਰਨੇ ਹੈ, ਜੇ ਪਿੰਡਾਂ 'ਚ ਰਹਿੰਦੇ ਆ ਤਾਂ ਪਿੰਡਾਂ ਦਾ ਪੂਰਾ ਪੂਰਾ ਚੱਕਰ ਕੱਟ ਲੈਣਾ।
2: ਜ਼ਿਆਦਾ ਮਜ਼ਾ ਮੈਨੂੰ ਲੱਗਦਾ ਜਦੋਂ ਬਾਰਿਸ਼ ਹੁੰਦੀ ਸੀ ਸਾਈਕਲ ਚਲਾਉਂਦਾ ਉਦੋਂ ਆਉਂਦਾ ਹੁੰਦਾ ਸੀ।
1: ਬਿਲਕੁਲ, ਤੇ ਆਹ ਦੇਖੀਏ ਕੀ ਕਹਿੰਦੇ ਨੇ ਸਾਈਕਲ ਬਾਰੇ ਸੁਨੇਧੀ ਚੌਹਾਨ।

0: जी भैनों, बहुत बहुत स्वागत है तुहाडा सारिआं दा तुहाडे अपने प्रोग्राम नारी लोक च। मैं हाँ तुहाडे नाल बबलीन कौर ते मेरे नाल नहीं अज
1: कमलप्रीत कौर
0: जी। कमल, उम्मीद करदे आ साडीआं सारिआं भैणां दा इह पसंदीदा प्रोग्राम है ते रेडियो सैट दे नेड़े हो गए होणगे
1: जी। बिल्कुल जी।
0: ਅਤੇ ਅੱਜ ਕਮਲ ਅਸੀਂ ਆਪਣੀ ਭੈਣਾਂ ਦੀ ਫਰਮਾਇਸ਼ਾਂ ਪੂਰੀਆਂ ਕਰਨੀਆਂ। ਹਫ਼ਤੇ ਦਾ ਇਹ ਦਿਨ ਇੱਕ ਦਿਨ ਹੁੰਦਾ ਹੈ ਜਦੋਂ ਅਸੀਂ ਆਪਣੀ ਭੈਣਾਂ ਦੀ ਹਿੰਦੀ ਫਿਲਮੀ ਗੀਤਾਂ ਦੀ ਫਰਮਾਇਸ਼ ਪੂਰੀ ਕਰਦੇ ਹਾਂ। ਬੜੇ ਚਾਅ ਨਾਲ ਸਾਨੂੰ ਚਿੱਠੀਆਂ ਭੇਜਦੀਆਂ ਨੇ ਸਾਡੀਆਂ ਭੈਣਾਂ, ਹੈ ਨਾ, ਅਤੇ ਅਸੀਂ ਉਹਨਾਂ ਭੈਣਾਂ ਨੂੰ ਗੁਜ਼ਾਰਿਸ਼ ਕਰਾਂਗੇ ਕਿ ਜਿਨ੍ਹਾਂ ਨੂੰ ਚਿੱਠੀ ਪਾਉਣ ਦਾ ਸਮਾਂ ਨਹੀਂ ਮਿਲਿਆ ਜਾਂ ਫਿਰ ਲਿਖ ਕੇ ਪਾਉਣਾ ਭੁੱਲ ਗਈਆਂ ਨੇ, ਉਹ ਸਾਨੂੰ ਵਟਸਐਪ 'ਤੇ ਹੀ ਸੁਨੇਹੇ ਰਾਹੀਂ ਵੀ ਭੇਜ ਸਕਦੀਆਂ ਨੇ। ਅਤੇ ਸਾਡਾ ਨੰਬਰ ਨੂੰ ਦੱਸ ਦਿਉ ਭੈਣਾਂ।
1: 9965026868, ਇੱਕ ਵਾਰ ਭੈਣੋ ਫਿਰ ਸੁਣ ਲਓ, 9965026868
0: जी। इस नंबर ते तुसी अपने व्हाट्सएप मैसेज राही अपनी फरमाइशा हिंदी फिल्मी गीतां दी सानू दस सकदे हो। ते एक सुरखी असी अपनी भैणां नाल सांझी करदे हां, ओह भी जरूर करांगे इस प्रोग्राम
1: जी। सो इस तो पहला सुनवाने एक गीत
0: जी।

0: ਪਲਾਸਟਿਕ ਦਾ ਲਿਫਾਫਾ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਣ ਦਾ ਪ੍ਰਮੁੱਖ ਕਾਰਨ ਹੈ। ਨਾ ਤਾਂ ਇਹ ਗਲਦਾ ਹੈ ਤੇ ਨਾ ਹੀ ਸੜਦਾ ਹੈ। ਕੂੜੇਦਾਨ ਵਿੱਚੋਂ ਕਈ ਵਾਰ ਪਲਾਸਟਿਕ ਦੇ ਲਿਫਾਫੇ ਪਸ਼ੂਆਂ ਦੇ ਢਿੱਡ ਵਿੱਚ ਪਹੁੰਚ ਜਾਂਦੇ ਨੇ ਜੋ ਉਹਨਾਂ ਦੀ ਮੌਤ ਦਾ ਕਾਰਨ ਬਣਦੇ ਨੇ। ਬਾਜ਼ਾਰ ਜਾਣ ਵਕਤ ਘਰੋਂ ਕੱਪੜੇ ਦਾ ਥੈਲਾ ਲੈ ਕੇ ਤੁਰੋ ਤਾਂ ਜੋ ਕਿਸੇ ਵੀ ਵਸਤੂ ਨੂੰ ਢੋਣ ਲਈ ਤੁਸੀਂ ਪਲਾਸਟਿਕ ਦਾ ਲਿਫਾਫਾ ਲੈਣ ਲਈ ਮਜਬੂਰ ਨਾ ਹੋ। ਜਿਹੜੀਆਂ ਦੁਕਾਨਾਂ ਤੇ ਪਲਾਸਟਿਕ ਦਾ ਲਿਫਾਫਾ ਦਿੱਤਾ ਜਾਂਦਾ ਹੈ ਉਹਨਾਂ ਨੂੰ ਰੋਕੋ, ਜਾਗਰੂਕ ਕਰੋ। ਇਹ ਸਾਂਝੇ ਵਾਤਾਵਰਣ ਨੂੰ ਬਚਾਉਣ ਦਾ ਸਾਡਾ ਫਰਜ਼ ਵੀ ਸਾਂਝਾ ਹੈ। ਪਲਾਸਟਿਕ ਦੇ ਲਿਫਾਫੇ ਤੋਂ ਨਿਜਾਤ ਪਾਈਏ। ਇਸ ਮੁਹਿੰਮ ਤਹਿਤ ਵਾਤਾਵਰਣ ਬਚਾਈਏ, ਧਰਤੀ ਬਚਾਈਏ।
1: ਨੀ ਉਹ ਦੇਖੀ ਨੀ, ਉਹ ਤੇਰੀ ਨਣਦ ਨੀ ਆਉਂਦੀ?
2: ਨੀ ਹਾਂ, ਲੈ ਅੱਜ ਫੇਰ ਆਉਂਦੀ ਹੈ ਮੂੰਹ ਚੱਕੀ।
3: ਬੀਬੀ ਮੈਂ ਨੀ ਜਾਣਾ ਉੱਥੇ, ਬੀਬੀ ਉਹਨੇ ਮੈਨੂੰ ਫੇਰ ਕੁੱਟਿਆ।
2: ਨਾ ਜਾਣਾ ਕਿਉਂ ਨੀ, ਅਸੀਂ ਨੀ ਭਾਈ ਤੈਨੂੰ ਰੱਖ ਸਕਦੇ। ਇੱਕ ਦੋ ਦਿਨ ਦੀ ਗੱਲ ਤਾਂ ਹੋਰ ਹੁੰਦੀ ਹੈ, ਸਾਰੀ ਉਮਰ ਨੀ ਅਸੀਂ ਰੱਖ ਸਕਦੇ ਤੈਨੂੰ। ਚਾਹੇ ਮਾਰੇ ਚਾਹੇ ਕੁੱਟੇ, ਤੇਰੇ ਸਿਰ ਦਾ ਸਾਈ ਹੈ, ਹੁਣ ਤਾਂ ਤੈਨੂੰ ਉੱਥੇ ਟਾਈਮ ਕੱਢਣਾ ਪੈਣਾ।
3: ਹੜਾ ਹੜਾ ਭਾਬੀ ਆਏ ਨਾ ਕਹਿ, ਜੇ ਮੈਂ ਉੱਥੇ ਗਈ ਉਹਨੇ ਮੈਨੂੰ ਕੁੱਟ ਕੁੱਟ ਕੇ ਮਾਰ ਦੇਣਾ। ਭਾਬੀ ਤੁਹਾਡੇ ਤੋਂ ਬਿਨਾਂ ਮੇਰਾ ਕੌਣ ਹੈ, ਮੈਂ ਕਿੱਥੇ ਜਾਊਂਗੀ?
4: ਤੂੰ ਚੱਲੇਗੀ ਮੇਰੇ ਨਾਲ ਥਾਣੇ, ਆਪਣੇ ਹੱਕਾਂ ਲਈ ਲੜ। ਜੇ ਅੱਜ ਤੂੰ ਜਾਂ ਤੇਰੀ ਭਾਬੀ ਪੜ੍ਹੀਆਂ ਲਿਖੀਆਂ ਹੁੰਦੀਆਂ ਤਾਂ ਏਦਾਂ ਡਰ

0: ਕਰਦੀਆਂ ਨਾ ਸਗੋਂ ਡਟ ਕੇ ਮੁਕਾਬਲਾ ਕਰਦੀਆਂ ਤੇ ਤੁਹਾਨੂੰ ਕਾਨੂੰਨੀ ਕਾਰਵਾਈ ਦਾ ਸਾਰਾ ਪਤਾ ਹੁੰਦਾ।
1: ਮਾਂ ਧੀ ਨੂੰ ਜਦ ਪੜ ਜਾਵੇਗੀ ਦੇਸ਼ ਦੀ ਗੁੱਡੀ ਚੜ ਜਾਵੇਗੀ।

0: ਜੀ ਭੈਣੋ, ਪ੍ਰੋਗਰਾਮ ਚੱਲ ਰਿਹਾ ਹੈ ਨਾਰੀ ਲੋਕ, ਅਤੇ ਅਸੀਂ ਦੋਵੇਂ ਤੁਹਾਡੇ ਨਾਲ ਹਾਂ, ਮੈਂ ਕਮਲਪ੍ਰੀਤ ਕੌਰ ਅਤੇ ਮੇਰੇ ਨਾਲ ਨੇ
1: ਬਬਲੀਨ ਕੌਰ
0: ਜੀ। ਸੋ ਬਬਲੀਨ ਮੈਮ, ਆਪਾਂ ਗੱਲ ਕਰ ਰਹੇ ਸੀ ਸੁਰਖੀ ਦੀ ਕਿ ਆਪਾਂ ਗੀਤ ਤੋਂ ਬਾਅਦ ਸੁਣਾਵਾਂਗੇ।
1: ਜੀ
0: ਸੋ ਅੱਜ ਦੀ ਸੁਰਖੀ ਹੈਗੀ ਹੈ ਸਵ੍ਰਿਤੀ ਬਾਈ ਫੁਲੇ ਦੇ ਬਾਰੇ। ਸਵ੍ਰਿਤੀ ਬਾਈ ਫੁਲੇ ਕੌਣ ਸੀ? ਉਹ ਸੀਗੇ ਜਿਨ੍ਹਾਂ ਨੇ ਕੁੜੀਆਂ ਦੀ ਸਿੱਖਿਆ ਲਈ ਸਮਾਜ ਨਾਲ ਟੱਕਰ ਲਈ। ਸਵ੍ਰਿਤੀ ਬਾਈ ਫੁਲੇ ਭਾਰਤ ਦੀ ਪਹਿਲੀ ਮਹਿਲਾ ਅਧਿਆਪਿਕਾ ਮੰਨੀ ਜਾਂਦੀ ਹੈ। ਤੇ ਉਸ ਸਮੇਂ ਜਦੋਂ ਕੁੜੀਆਂ ਨੂੰ ਪੜ੍ਹਾਉਣਾ ਗਲਤ ਸਮਝਿਆ ਜਾਂਦਾ ਸੀ ਤਾਂ ਸਵ੍ਰਿਤੀ ਬਾਈ ਫੁਲੇ ਨੇ ਹਿੰਮਤ ਨਾਲ ਅੱਗੇ ਵੱਧ ਕੇ ਕੁੜੀਆਂ ਲਈ ਸਕੂਲ ਖੋਲ੍ਹੇ ਅਤੇ ਸਮਾਜ ਦੇ ਵੱਲੋਂ ਵਿਰੋਧ ਤਾਣੇ ਅਤੇ ਮੁਸ਼ਕਲਾਂ ਦੇ ਬਾਵਜੂਦ ਆਪਣੇ ਮਕਸਦ ਤੋਂ ਪਿੱਛੇ ਨਹੀਂ ਹਟੇ। ਉਹਨਾਂ ਨੇ ਸਿੱਖਿਆ ਨੂੰ ਹਰ ਇੱਕ ਅਧਿਕਾਰ ਮੰਨਿਆ ਅਤੇ ਹਜ਼ਾਰਾਂ ਕੁੜੀਆਂ ਦੀ ਜ਼ਿੰਦਗੀ ਬਦਲਣ ਦੇ ਵਿੱਚ ਯੋਗਦਾਨ ਪਾਇਆ। ਅੱਜ ਸਵ੍ਰਿਤੀ ਬਾਈ ਫੁਲੇ ਨੂੰ ਮਹਿਲਾ ਸਿੱਖਿਆ ਅਤੇ ਸਮਾਜਿਕ ਸੁਧਾਰ ਦੀ ਇੱਕ ਮਾਹਿਰ ਨਾਇਕਾ ਦੇ ਵਜੋਂ ਵੀ ਯਾਦ ਕੀਤਾ ਜਾਂਦਾ ਹੈ। ਉਸ ਦੀ ਜ਼ਿੰਦਗੀ ਸਾਨੂੰ ਇਹ ਸਿਖਾਉਂਦੀ ਹੈ ਕਿ ਇੱਕ ਵਿਅਕਤੀ ਵੀ ਸਮਾਜ ਦੇ ਵਿੱਚ ਬਦਲਾਅ ਜਿਹੜਾ ਹੈ ਲਿਆ ਸਕਦਾ ਅਤੇ ਖਾਸ ਕਰਕੇ ਜੇਕਰ ਔਰਤ ਹੋਵੇ।
1: ਜੀ ਬਿਲਕੁਲ।
0: ਅਤੇ ਜਦੋਂ ਇੱਕ ਔਰਤ ਪੜ੍ਹਦੀ ਹੈ ਤਾਂ ਸਿਰਫ ਉਹ ਪੜ੍ਹਦੀ ਨਹੀਂ ਸਗੋਂ ਪੂਰਾ ਸਮਾਜ ਪੜ੍ਹ ਜਾਂਦਾ ਅਤੇ ਅੱਗੇ ਵੱਧ ਜਾਂਦਾ ਹੈ। ਇਹ ਗੱਲ ਸਾਨੂੰ ਸਵ੍ਰਿਤੀ ਬਾਈ ਸਿਖਾਉਂਦੇ ਨੇ।
1: ਜੀ ਬਿਲਕੁਲ। ਦੇਖੋ, ਪੜ੍ਹਨਾ ਤਾਂ ਬਹੁਤ ਜਣੇ ਪੜ੍ਹ ਜਾਂਦੇ ਨੇ, ਹੈ ਨਾ, ਪਰ ਆਪ ਪੜ੍ਹ ਕੇ ਕਿਸੇ ਹੋਰ ਨੂੰ ਪੜ੍ਹਾਉਣ 'ਚ ਜਿਹੜਾ ਇਹਨਾਂ ਨੇ ਸੰਘਰਸ਼ ਕੀਤਾ ਹੈ, ਉਹ ਵਾਕਈ ਉਹਦੇ ਲਈ ਸੈਲਿਊਟ ਬਣਦਾ ਹੈ। ਅੱਜ ਅਸੀਂ ਸਲਾਮ ਕਰਦੇ ਹਾਂ ਇਹਨਾਂ ਦੇ ਇਸ ਮੰਤਵ ਨੂੰ ਕਿ ਇਹਨਾਂ ਨੇ ਸਮਾਜ ਨੂੰ ਬਣਾਉਣ ਲਈ ਬਹੁਤ ਜੱਦੋਜਹਿਦ ਕੀਤੀ ਹੋਣੀ ਉਸ ਸਮੇਂ ਜਦੋਂ ਕਿ ਬੱਚਿਆਂ ਨੂੰ ਪੜ੍ਹਨਾ ਜਿਹੜਾ ਕਹਿੰਦੇ ਕਿ ਲਾਜ਼ਮੀ ਨਹੀਂ ਮੰਨਿਆ ਜਾਂਦਾ ਸੀ।
0: ਜੀ। ਸੋ ਸੁਣਾਉਂਦੇ ਹਾਂ ਇੱਕ ਗੀਤ।
1: ਜੀ।
2: ਸਮਝ ਕੇ ਲੜੀਓ,
3: ਬਸ ਛੋਰੀ ਸਮਝ ਕੇ ਨਾ ਲੜੀਓ।

0: ਗੁੱਡੀ ਤੁਹਾ ਬਿਸਕੁਟ ਕਿੱਥੋਂ ਲਏ ਪੁੱਤ?
1: ਮੰਮੀ ਆ ਨਾ, ਬਿੰਦਰ ਚਾਚੇ ਨੇ ਦਿੱਤੇ ਆ।
0: ਕਿਹੜਾ ਬਿੰਦਰ ਪੁੱਤ?
1: ਓਹੀ ਜਿਨ੍ਹਾਂ ਦਾ ਆਟੀ ਕੋਲ ਘਰ ਹੈ। ਓ ਮੰਮੀ, ਉਹ ਤਾਂ ਮੈਨੂੰ ਇਹ ਵੀ ਕਹਿੰਦੇ ਸੀ ਵੀ ਤੂੰ ਕੱਲ ਨੂੰ ਵੀ ਆਈ, ਮੈਂ ਤੈਨੂੰ ਦਵਾਉਂਗਾ, ਫਿਰ ਆਪਾਂ ਬਾਦੀ ਚ ਖੇਡਣ ਜਾਵਾਂਗੇ।
0: ਅੱਛਾ ਬਿੰਦਰ, ਜਾਣਦੀ ਆ ਮੈਂ ਜੈਖਾਣੇ ਨੂੰ। ਉਰਿਆ ਪੁੱਤ, ਮੈਂ ਤੈਨੂੰ ਇੱਕ ਗੱਲ ਦੱਸਾਂ।
1: ਹਾਂਜੀ ਮੰਮੀ, ਕੀ ਕਹਿੰਦੇ ਹੋ?
0: ਮੈਂ ਤਾਂ ਇਹ ਕਹਿੰਦੀ ਸੀ ਆਪਣੇ ਪੁੱਤ ਨੂੰ ਵੀ ਜੇ ਕੋਈ ਤੈਨੂੰ ਕੱਲੇ ਨੂੰ ਬਾਹਰ ਕਿਤੇ ਲੈ ਕੇ ਜਾਵੇ ਜਾਂ ਕੋਈ ਕੁਝ ਖਾਣ ਨੂੰ ਦਵੇ ਤਾਂ ਨਾ ਮੇਰੀ ਧੀ ਨੇ ਬਾਹਰ ਜਾਣਾ ਹੈ ਤੇ ਨਾ ਕੁਝ ਲੈ ਕੇ ਖਾਣਾ ਪੁੱਤ।
1: ਠੀਕ ਹੈ ਮੰਮਾ, ਮੈਂ ਅੱਗੇ ਤੋਂ ਨਹੀਂ ਖਾਂਦੀ, ਪਰ ਆ ਵਾਲੀ ਤਾਂ ਖਾ ਲਾ ਹੁਣ ਮੈਂ।
0: ਹਾਂ ਹਾਂ, ਹੁਣ ਤਾਂ ਤੂੰ ਖਾ ਲੈ। ਗੁੱਡੀ, ਇੱਕ ਗੱਲ ਹੋਰ ਦੱਸਾਂ ਪੁੱਤ, ਜੇ ਕੋਈ ਤੇਰੇ ਮੂੰਹ ਨੂੰ ਹੱਥ ਲਾਵੇ ਜਾਂ ਤੈਨੂੰ ਧੱਕੇ ਤੋਂ ਗੋਦੀ ਚੱਕੇ ਜਾਂ ਜੇ ਕੋਈ ਤੇਰੀਆਂ ਲੱਤਾਂ ਤੇ ਹੱਥ ਲਾਵੇ, ਇਹ ਬਹੁਤ ਬੁਰੀ ਗੱਲ ਹੁੰਦੀ ਹੈ। ਜੇ ਤੈਨੂੰ ਕਦੇ ਐ ਲੱਗਿਆ ਨਾ ਤਾਂ ਮੇਰੀ ਧੀ ਸਭ ਤੋਂ ਪਹਿਲਾਂ ਆ ਕੇ ਮੰਮੀ ਨੂੰ ਜ਼ਰੂਰ ਦੱਸੂਗੀ।
1: ਹਾਂ ਮੰਮੀ, ਮੈਂ ਤੁਹਾਨੂੰ ਜ਼ਰੂਰ ਦੱਸੂਗੀ।
0: ਤੇ ਤੁਸੀਂ ਵੀ ਸਾਰੇ ਆਪਣੇ ਬੱਚਿਆਂ ਨੂੰ ਚੰਗੀ ਤੇ ਮਾੜੀ ਛੋਹ ਦੇ ਬਾਰੇ 'ਚ ਜ਼ਰੂਰ ਦੱਸੋ। ਇਹ ਤੁਹਾਡੇ ਬੱਚੇ ਦੀ ਸਰੀਰਕ ਤੇ ਮਾਨਸਿਕ ਸੁਰੱਖਿਆ ਤੇ ਵਿਕਾਸ ਲਈ ਬਹੁਤ ਜ਼ਰੂਰੀ ਹੈ।
2: ਜੀ, ਪ੍ਰੋਗਰਾਮ ਚੱਲ ਰਿਹਾ ਨਾਰੀ ਲੋਕ, ਭੈਣੋ ਤੁਸੀਂ ਵੀ ਸਾਨੂੰ ਆਪਣੇ ਮੈਸੇਜਿਸ ਭੇਜ ਸਕਦੇ ਹੋ ਅਤੇ ਆਪਣੀ ਫਰਮਾਇਸ਼ ਸਾਡੇ ਤੱਕ ਪਹੁੰਚਾ ਸਕਦੇ ਹੋ। ਸਾਡਾ ਨੰਬਰ ਹੈ 9965006268। ਸੋ ਸਾਨੂੰ ਅਗਲਾ ਖੱਤ ਭੇਜਣ ਵਾਲੇ ਨੇ
3: ਜੀ। ਅਗਲਾ ਖੱਤ ਸਾਨੂੰ ਭੇਜ ਰਿਹਾ ਪਿੰਡ ਬਾਲਦ ਖੁਰਦ ਨੇੜੇ ਭਵਾਨੀਗੜ੍ਹ ਸੰਗਰੂਰ ਤੋਂ। ਇੱਕ ਖੱਤ ਭੇਜਿਆ ਸਾਡੀਆਂ ਭੈਣਾਂ ਅਮਨਦੀਪ ਗਰਗ, ਪ੍ਰਿਯੰਕਾ ਗਰਗ ਅਤੇ ਇਹਨਾਂ ਦੀਆਂ ਹੋਰ ਗਰਗ ਪਰਿਵਾਰ ਦੀਆਂ ਭੈਣਾਂ ਨੇ
2: ਜੀ। ਸੋ ਸਾਨੂੰ ਅਗਲਾ ਮੈਸੇਜ ਭੇਜ ਰਹੇ ਨੇ ਚੱਕਣਾ ਬਾਜ਼ਾਰ ਸਮਾਣਾ ਤੋਂ ਸੰਗੀਤਾ ਰਾਣੀ ਜੰਦਲ, ਸੰਜੀਵ, ਸੁਨੀਤਾ ਬੰਟੀ, ਆਰਜੂ ਮਹਿਕ ਅਤੇ ਇਹਨਾਂ ਦਾ ਪੂਰਾ ਖੁਸ਼ ਦਿਲ ਪਰਿਵਾਰ
3: ਜੀ। ਪਿੰਡ ਸਿਉਣਾ ਤੋਂ ਸਾਨੂੰ ਖੱਤ ਭੇਜ ਰਹੀ ਹੈ ਜੀ ਪਾਲ ਕੌਰ, ਮਨਵੀਰ ਕੌਰ, ਮਨਜੀਤ ਕੌਰ ਅਤੇ ਅਰਸ਼ਦੀਪ ਕੌਰ
2: ਜੀ। ਸਾਨੂੰ ਅਗਲਾ ਮੈਸੇਜ ਭੇਜ ਰਹੇ ਨੇ ਅਲੀਸ਼ਾ ਗਿਰੀ, ਪ੍ਰਤੀਕ ਗਿਰੀ, ਹਰਪ੍ਰੀਤ, ਅਮਰਜੀਤ ਅਤੇ ਇਹਨਾਂ ਨੇ ਸਾਨੂੰ ਮੈਸੇਜ ਭੇਜਿਆ ਹੈ ਦਸ਼ਮੇਸ਼ ਨਗਰ ਤ੍ਰਿਪੜੀ ਪਟਿਆਲਾ ਤੋਂ
3: ਜੀ। ਸੁਨੀਤਾ, ਸ਼ਮੀ, ਰਜਨੀ, ਆਕਾਸ਼ਦੀਪ ਸਾਨੂੰ ਖੱਤ ਭੇਜ ਰਹੀਆਂ ਨੇ ਪਿੰਡ ਕੈਰੋਂ, ਜ਼ਿਲ੍ਹਾ ਤਰਨ ਤਾਰਨ ਤੋਂ।
2: ਅਤੇ ਸਵਿਤਾ, ਨੈਨਸੀ, ਅਲੀਸ਼ਾ ਨੇ ਸਾਨੂੰ ਮੈਸੇਜ ਭੇਜਿਆ ਅਤੇ ਇਹਨਾਂ ਦੀ ਫਰਮਾਇਸ਼ ਹੈ ਫਿਲਮ ਦੇਵਦਾਸ ਦੇ ਵਿੱਚੋਂ ਕਿਸੇ ਵੀ ਗੀਤ ਨੂੰ ਸੁਣਵਾਇਆ ਜਾਵੇ
3: ਜੀ। ਫਿਰ
2: ਸੁਣਦੇ ਹਾਂ ਫਿਲਮ ਦੇਵਦਾਸ ਦੇ ਵਿੱਚੋਂ ਇਸ ਗੀਤ ਨੂੰ
3: ਜੀ।

0: ਨੀ ਓ ਦੇਖੀ ਨੀ ਉਹ ਤੇਰੀ ਨਣਦ ਨੀ ਆਉਂਦੀ
1: ਨੀ ਹਾਂ ਲੈ ਅੱਜ ਫੇਰ ਆਉਂਦੀ ਹੈ ਮੂੰਹ ਚੱਕੀ
2: ਬੀਬੀ ਮੈਂ ਨੀ ਜਾਣਾ ਉੱਥੇ ਬੀਬੀ ਉਹਨੇ ਮੈਨੂੰ ਫੇਰ ਕੁੱਟਿਆ
1: ਨਾ ਜਾਣਾ ਕਿਉਂ ਨੀ ਅਸੀਂ ਨੀ ਭਾਈ ਤੈਨੂੰ ਰੱਖ ਸਕਦੇ ਇੱਕ ਦੋ ਦਿਨ ਦੀ ਗੱਲ ਤਾਂ ਹੋਰ ਹੁੰਦੀ ਹੈ ਸਾਰੀ ਉਮਰ ਨੀ ਅਸੀਂ ਰੱਖ ਸਕਦੇ ਤੈਨੂੰ ਚਾਹੇ ਮਾਰੇ ਚਾਹੇ ਕੁੱਟੇ ਤੇਰੇ ਸਿਰ ਦਾ ਸਾਈ ਹੈ ਹੁਣ ਤਾਂ ਤੈਨੂੰ ਉੱਥੇ ਟਾਈਮ ਕੱਢਣਾ ਪੈਣਾ
2: ਹੜਾ ਹੜਾ ਭਾਬੀ ਆਏ ਨਾ ਕਹਿ ਜੇ ਮੈਂ ਉੱਥੇ ਗਈ ਉਹਨੇ ਮੈਨੂੰ ਕੁੱਟ ਕੁੱਟ ਕੇ ਮਾਰ ਦੇਣਾ ਭਾਬੀ ਤੁਹਾਡੇ ਤੋਂ ਬਿਨਾਂ ਮੇਰਾ ਕੌਣ ਹੈ ਮੈਂ ਕਿੱਥੇ ਜਾਊਂਗੀ
0: ਤੂੰ ਚੱਲੇਗੀ ਮੇਰੇ ਨਾਲ ਥਾਣੇ ਆਪਣੇ ਹੱਕਾਂ ਲਈ ਲੜ ਜੇ ਅੱਜ ਤੂੰ ਜਾਂ ਤੇਰੀ ਭਾਬੀ ਪੜ੍ਹੀਆਂ ਲਿਖੀਆਂ ਹੁੰਦੀਆਂ ਤਾਂ ਏਦਾਂ ਡਰਦੀਆਂ ਨਾ ਸਗੋਂ ਡਟ ਕੇ ਮੁਕਾਬਲਾ ਕਰਦੀਆਂ ਤੇ ਤੁਹਾਨੂੰ ਕਾਨੂੰਨੀ ਕਾਰਵਾਈ ਦਾ ਸਾਰਾ ਪਤਾ ਹੁੰਦਾ
3: ਮਾਂ ਧੀ ਨੂੰ ਜਦ ਪੜ ਜਾਵੇਗੀ ਦੇਸ਼ ਦੀ ਗੁੱਡੀ ਚੜ ਜਾਵੇ

0: ਨਿਬੂ ਨੀ ਵਿਆਹ ਚ ਤਾਂ ਭਾਈ ਰੌਣਕਾਂ ਹੀ ਲੱਗੀਆਂ ਪਈਆਂ ਨੇ, ਨਜ਼ਾਰੇ ਕਿੰਨੀ ਤਰ੍ਹਾਂ ਦੇ ਤਾਂ ਪਤੌੜੇ ਪਏ ਨੇ ਖਾਣ ਨੂੰ।
1: ਨੀ ਹਾਂ ਭੈਣੇ, ਵਿਆਹ ਤਾਂ ਬਾਲਾ ਵਧੀਆ, ਪਰ ਤੂੰ ਆ ਇੰਨੀ ਪਲੇਟ ਕਾਹਦੇ ਲਈ ਭਰੀ ਹੈ, ਨੀ ਚੰਗੀ ਨੀ ਲੱਗਦੀ।
0: ਨੀ ਤੂੰ ਮਾਰ ਗੋਲਾ, ਨਾ ਲੱਗੇ ਚੰਗਾ। ਮੈਂ ਤਾਂ ਭਾਈ ਕੇਰਾਂ ਹੀ ਪਲੇਟ ਭਰ ਕੇ ਸੀਟ ਮੱਲ ਲੈਣੀ, ਨੀ ਬਾਕੀ ਨਿੱਕ ਸੁੱਕ ਮੈਂ ਉੱਥੇ ਹੀ ਮੰਗਾਈ ਜਾਊਂਗੀ ਵਿਆਹਿਆਂ ਤੋਂ।
1: ਨੀ ਭੈਣੇ, ਜਿੰਨੀ ਪਲੇਟ ਤੂੰ ਭਰੀ ਹੈ, ਨਾ ਤੇਰੇ ਤੋਂ ਖਾ ਨੀ ਹੋਣਾ।
0: ਨੀ ਨਾ ਖਾ ਹੋਵੇ, ਤੇਰਾ ਉਂਜਿਡ ਦੁਖੀ ਜਾਂਦਾ, ਬਚਿਆ ਪਿਆ ਰਹੂ। ਮੈਂ ਦੁਬਾਰਾ ਸੀਟ ਛੱਡ ਕੇ ਨੀ ਜਾਣਾ, ਮੈਂ ਤੈਨੂੰ ਗੱਲ ਦੱਸਤੀ, ਮੈਂ ਖਾਣ ਪੀਣ ਨੂੰ ਉਰੀ ਮੰਗਾਈ ਜਾਊ, ਨਾ ਖਾ ਹੋਇਆ ਬਚਿਆ ਪਿਆ ਰਹੂ। ਨਾਲੇ ਪਾਸੇ ਹੋ, ਉਰੇ ਮੈਨੂੰ ਸਿੱਧੀ ਸਟੇਜ ਦੀ ਹੁੰਦੀ ਆ ਮੂਹਰੇ।
1: ਨੀ ਭੈਣੇ, ਕਿਉਂ ਕਮਲੀ ਹੋਈ ਆ, ਜੇ ਘਰ ਬਗਾਨਾ ਢਿੱਡ ਤਾਵਦਾ, ਨੀ ਕਿਉਂ ਤੂੰ ਖਾਣੇ ਦੀ ਬਰਬਾਦੀ ਕੀਤੀ ਹੈ। ਨਾਲੇ ਇਹ ਬਰਬਾਦੀ ਕੱਲੀ ਭੋਜਨ ਦੀ ਨੀ, ਇਹ ਕਿਸੇ ਦੀ ਮਿਹਨਤ ਤੇ ਲੱਖਾਂ ਰੁਪਈਆਂ ਦੀ ਵੀ ਬਰਬਾਦੀ ਹੈ। ਇਸ ਪਾਸੇ ਭੈਣੇ ਗੰਭੀਰਤਾ ਨਾਲ ਸੋਚ।
2: ਜੀ ਭੈਣੋ, ਕੁਛ ਹੋਰ ਖਤ ਸ਼ਾਮਲ ਕਰ ਰਿਹਾ ਇਸ ਪ੍ਰੋਗਰਾਮ ਚ। ਅਗਲਾ ਖਤ ਸਾਨੂੰ ਆਇਆ ਕਨੇਰਾ ਮਹੱਲਾ ਪਟਿਆਲਾ ਤੋਂ, ਨੀਲਮ ਬੱਤਾ ਪਲਕ ਬੱਤਾ ਗੀਤੂ ਨਿਤੀ ਨਿਹਾਰਿਕਾ ਦਾ ਜੀ। ਇੱਕ ਖਤ ਸ਼ਾਮਲ ਕਰ ਰਿਹਾ ਕਰਨਵੀਰ ਹਾਊਸ ਗੁਰੂ ਗੋਬਿੰਦ ਸਿੰਘ ਨਗਰ ਪੁੱਜੋ ਕੈਂਚੀਆਂ ਤੋਂ। ਇੱਕ ਖਤ ਸਾਨੂੰ ਭੇਜਿਆ ਹੈ ਮਨਜੀਤ ਕੌਰ, ਸਿਮਰਨ ਏਕਮ ਤੇ ਦਮਨ ਹੋਰਾਂ ਨੇ
3: ਜੀ ਸਾਨੂੰ ਮੈਸੇਜ ਭੇਜਣ ਵਾਲੀਆਂ ਭੈਣਾਂ ਨੇ ਆਨੰਦ ਨਗਰ ਬੀ ਤੋਂ ਰਾਣੀ ਭੁੱਕਲ ਤੇ ਗੁਰਪ੍ਰੀਤ ਕੌਰ
2: ਜੀ। ਪਿੰਡ ਕੁੜਿਆਣਾ ਜ਼ਿਲ੍ਹਾ ਫਾਜ਼ਿਲਕਾ ਤੋਂ ਇੱਕ ਚਿੱਠੀ ਅਸੀਂ ਸ਼ਾਮਲ ਕਰ ਰਹੇ ਹਾਂ। ਇਸ ਚਿੱਠੀ ਵਿੱਚ ਸਾਡੀ ਭੈਣਾਂ ਦੇ ਨਾਂ ਮਨਜੀਤ ਕੌਰ ਹੈ ਅਤੇ ਇਸ ਦੇ ਨਾਲ ਹੀ ਇਹਨਾਂ ਦੇ ਬਾਕੀਆਂ ਭੈਣਾਂ ਵੀ ਸਾਨੂੰ ਖਤ ਭੇਜ ਰਹੀਆਂ ਨੇ। ਪਟੇਲ ਨਗਰ ਮਲੌਟ ਤੋਂ ਖਤ ਭੇਜ ਰਹੇ ਨੇ ਗੀਤਾ ਰਾਣੀ ਜਜੋਰੀਆ ਅਤੇ ਇਹਨਾਂ ਦੇ ਨਾਲ ਬੇਬੀ ਆਰਜ਼ੂ ਜਜੋਰੀਆ
3: ਜੀ। ਸੋ ਸਾਨੂੰ ਇਸੀ ਪ੍ਰੋਗਰਾਮ ਦੇ ਵਿੱਚ ਹੋਰ ਮੈਸੇਜਿਸ ਭੇਜਣ ਵਾਲੀਆਂ ਭੈਣਾਂ ਨੇ ਰਿਧੀ, ਸਮ੍ਰਿਤੀ ਅਤੇ ਆਸ਼ਾ, ਇਹਨਾਂ ਨੇ ਸਾਨੂੰ ਮੈਸੇਜ ਭੇਜਿਆ ਮਹਾਰਾਸ਼ਟਰ ਤੋਂ। ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਇਹ ਅਗਲਾ ਗੀਤ।

0: ਜੀ ਸਾਨੂੰ ਅਗਲਾ ਮੈਸੇਜ ਭੇਜਣ ਵਾਲੀਆਂ ਭੈਣਾਂ ਨੇ ਬਠਿੰਡਾ ਰੋਡ ਡੱਬਵਾਲੀ ਤੋਂ ਪ੍ਰਿਯੰਕਾ, ਰੇਖਾ, ਸ਼ੀਤਲ, ਰੁਬੀਨਾ, ਕਿਰਨ, ਸੁਨੀਤਾ, ਆਂਚਲ, ਕੁਸੁਮ ਅਤੇ ਅੰਸ਼ਿਕਾ ਔਰ ਪਾਇਲ
1: ਜੀ। ਕਮਲ, ਚਿੱਠੀਆਂ ਤਾਂ ਨਾ ਬਹੁਤ ਸਾਰੀਆਂ ਨੇ, ਐਂ ਲੱਗਦਾ ਕਿ ਕਿਹੜੀ ਭੈਣ ਦੀ ਪੜ੍ਹੀਏ ਅਤੇ ਕਿਹੜੀ ਭੈਣ ਦੀ ਨਾ ਪੜ੍ਹੀਏ, ਹੈ ਨਾ। ਪਰ ਇੱਕ ਦਸਤੂਰ ਹੈ ਕਿ ਪ੍ਰੋਗਰਾਮ ਜਿਹੜਾ ਆਪਣੇ ਸਮੇਂ 'ਤੇ ਹੀ ਸਾਨੂੰ ਖਤਮ ਕਰਨਾ ਪਵੇਗਾ, ਕਿਉਂਕਿ ਕਹਿੰਦੇ ਨਾ ਕਿ ਜੇ ਇੱਕ ਪ੍ਰੋਗਰਾਮ ਖਤਮ ਕਰਾਂਗੇ ਤਾਂ ਹੀ ਅਗਲੇ ਦੀ ਸ਼ੁਰੂਆਤ ਕਰਾਂਗੇ। ਤਾਂ ਜਿਹੜੀਆਂ ਵੀ ਭੈਣਾਂ ਦੀਆਂ ਚਿੱਠੀਆਂ ਅਸੀਂ ਪੜ੍ਹ ਰਹੇ ਹਾਂ, ਉਹਨਾਂ ਦਾ ਅਸੀਂ ਬਹੁਤ ਸ਼ੁਕਰ ਕਰਦੇ ਹਾਂ ਕਿ ਇਹਨਾਂ ਨੇ ਆਪਣਾ ਕੀਮਤੀ ਸਮਾਂ ਕੱਢਿਆ ਅਤੇ ਸਾਨੂੰ ਚਿੱਠੀ ਭੇਜੀ। ਅਤੇ ਜਿਨ੍ਹਾਂ ਨੇ ਨਹੀਂ ਵੀ ਭੇਜੀ, ਅਸੀਂ ਉਹਨਾਂ ਨੂੰ ਆਪਣਾ ਖਤ ਭੇਜਣ ਦਾ ਜਿਹੜਾ ਹੈ ਐਡਰੈਸ ਜ਼ਰੂਰ ਦੱਸਾਂਗੇ। ਅਤੇ ਪਹਿਲਾਂ ਸ਼ਾਮਿਲ ਕਰ ਲਈ ਇੱਕ ਦੋ ਹੋਰ ਖਤ, ਹੈ ਨਾ
0: ਜੀ।
1: ਅਗਲਾ ਖਤ ਸਾਨੂੰ ਆਇਆ ਪਿੰਡ ਕੈਰੋ, ਜ਼ਿਲ੍ਹਾ ਤਰਨ ਤਾਰਨ ਤੋਂ, ਸੁਨੀਤਾ, ਸ਼ਮੀ ਅਤੇ ਰਜਨੀ ਹੋਰਾਂ ਦਾ
0: ਜੀ।
1: ਅਤੇ ਇੱਕ ਖਤ ਅਸੀਂ ਸ਼ਾਮਿਲ ਕਰ ਰਹੇ ਹਾਂ ਜੀ ਬਲਜਿੰਦਰ ਕੌਰ, ਰਵਨੀਤ, ਨਿਸ਼ੂ ਹੋਰਾਂ ਦਾ। ਇੱਕ ਖਤ ਸਾਨੂੰ ਭੇਜ ਰਿਹਾ ਮੁਕਤਸਰ ਸਾਹਿਬ ਤੋਂ
0: ਜੀ।
1: ਅਤੇ ਜੀ ਜਿਹੜੀਆਂ ਵੀ ਭੈਣਾਂ ਸਾਨੂੰ ਖਤ ਭੇਜਣਾ ਚਾਹੁੰਦੀਆਂ ਉਹ ਸਾਡਾ ਨਾਂ ਪਤਾ ਨੋਟ ਕਰ ਲੈਣ। ਸਾਡਾ ਪਤਾ ਹੈ ਜੀ ਪ੍ਰੋਗਰਾਮ ਨਾਰੀ ਲੋਕ, ਮਾਫਾ ਸਟੇਸ਼ਨ ਡਾਇਰੈਕਟਰ, ਆਕਾਸ਼ਵਾਣੀ ਪਟਿਆਲਾ। ਅਤੇ ਸਾਡੇ ਏਰੀਆ ਦਾ ਪਿੰਨ ਕੋਡ ਹੈ 147002
0: ਜੀ। ਸੋ ਸੁਣਵਾਉਂਦੇ ਹਾਂ ਪ੍ਰੋਗਰਾਮ ਦਾ ਇਹ ਆਖਰੀ ਗੀਤ।

ਐਫਐਮ ਬੈਂਡ 100.2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੀ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸੋ ਮਿਲਾਓ, ਇਸ ਵੇਲੇ ਦੁਪਹਿਰ ਦੇ 1 ਵਜ ਰਹੇ ਨੇ। ਹੁਣ ਵੇਲਾ ਹੁੰਦਾ ਹੈ ਸਾਡੇ ਕੇਂਦਰ ਤੋਂ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦੇ ਵੇਰਵੇ ਅਤੇ ਉਹਨਾਂ ਦੇ ਪ੍ਰਸਾਰਣ ਵਕਤ ਦਾ। ਹੁਣ ਤੋਂ ਬਾਅਦ ਯਾਨੀ ਕਿ 1:02 ਤੇ ਪੇਸ਼ ਕਰਾਂਗੇ ਪ੍ਰੋਗਰਾਮ ਨਗਮੇ। ਇੱਕ ਵੱਜ ਕੇ 10 ਮਿੰਟ ਤੇ ਤੁਸੀਂ ਸੁਣੋਗੇ ਪ੍ਰਦੇਸ਼ਿਕ ਸਮਾਚਾਰ ਸਾਡੇ ਜਲੰਧਰ ਕੇਂਦਰ ਤੋਂ। ਇੱਕ ਵੱਜ ਕੇ 15 ਮਿੰਟ ਤੇ ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਨਗਮੇ ਦਾ ਬਾਕੀ ਰਹਿੰਦਾ ਹਿੱਸਾ। ਇੱਕ ਵੱਜ ਕੇ 40 ਮਿੰਟ ਤੇ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ ਤੇ 1:50 ਤੇ ਉਰਦੂ ਵਿੱਚ ਖਬਰਾਂ ਸਾਡੇ ਦਿੱਲੀ ਕੇਂਦਰ ਤੋਂ। 2 ਵਜੇ ਲੈ ਕੇ ਹਾਜ਼ਰ ਹੋਵਾਂਗੇ ਫੌਜੀ ਵੀਰਾਂ ਲਈ ਵਿਸ਼ੇਸ਼ ਪ੍ਰੋਗਰਾਮ ਸਰਫਰੋਸ਼। ਸਵਾ 2 ਵਜੇ ਤੁਸੀਂ ਸੁਣੋਗੇ ਦੁਪਹਿਰ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ। 2:30 ਵਜੇ ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਹਾਸਿਆਂ ਦੀ ਗੋਲ ਗੱਪੇ, ਜਿਸ ਦੇ ਵਿੱਚ ਅੱਜ ਦਾ ਸ਼ਬਦ ਹੈ ਗੋਲ ਗੱਪੇ। 3 ਵਜੇ ਤੋਂ ਲੈ ਕੇ 3:55 ਤੱਕ ਤੁਸੀਂ ਸੁਣੋਗੇ ਕੌਮੀ ਸੇਵਾ ਵਿਵਧ ਭਾਰਤੀ ਦਾ ਪ੍ਰਸਾਰਣ ਸਾਡੇ ਮੁੰਬਈ ਕੇਂਦਰ ਤੋਂ। 3:55 ਤੇ ਤੁਸੀਂ ਸੁਣੋਗੇ ਸ਼੍ਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੁਆਰਾ ਵੈਸਟ ਬੰਗਾਲ ਦੇ ਹੁਗਲੀ ਦੇ ਤਰਕੇਸ਼ਵਰ ਵਿਖੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ 23ਵੀਂ ਕਿਸ਼ਤ ਰਿਲੀਜ਼ ਕਰਨ ਸੰਬੰਧੀ ਤੇ ਇਸ ਬਾਰੇ ਜਿਹੜੀ ਜਾਣਕਾਰੀ ਹੈ ਤੁਹਾਨੂੰ ਮਿਲੇਗੀ ਸਾਡੇ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 5 ਵਜੇ ਤੋਂ ਲੈ ਕੇ 5:02 ਤੱਕ ਤੁਸੀਂ ਸੁਣੋਗੇ ਨਿਊਜ਼ ਹੈਡਲਾਈਨ। 5:02 ਤੇ ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਗੱਲਾਂ ਚੋਂ ਗੱਲ। 5:30 ਵਜੇ ਲੈ ਕੇ ਹਾਜ਼ਰ ਹੋਵਾਂਗੇ ਕਿਸਾਨ ਵੀਰਾਂ ਤੇ ਕਿਸਾਨ ਭੈਣਾਂ ਦਾ ਵਿਸ਼ੇਸ਼ ਪ੍ਰੋਗਰਾਮ ਕਿਸਾਨ ਵਾਣੀ। 6 ਵਜੇ ਤੁਸੀਂ ਸੁਣੋਗੇ ਹਿੰਦੀ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ। 6:05 ਤੇ ਤੁਹਾਨੂੰ ਇੱਕ ਵਾਰ ਫਿਰ ਦੱਸਿਆ ਜਾਵੇਗਾ ਆਕਾਸ਼ਵਾਣੀ ਪਟਿਆਲਾ ਤੋਂ ਰਿਲੇਅ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਤੇ ਉਹਨਾਂ ਦਾ ਪ੍ਰਸਾਰਣ ਵਕਤ। 6:20 ਤੇ ਤੁਸੀਂ ਸੁਣੋਗੇ ਪ੍ਰਦੇਸ਼ਿਕ ਸਮਾਚਾਰ ਸਾਡੇ ਜਲੰਧਰ ਕੇਂਦਰ ਤੋਂ। 6:30 ਵਜੇ ਲੈ ਕੇ ਹਾਜ਼ਰ ਹੋਵਾਂਗੇ ਨੌਜਵਾਨਾਂ ਲਈ ਵਿਸ਼ੇਸ਼ ਪ੍ਰੋਗਰਾਮ ਵਿਪਕਿਓਰ। 7 ਵਜੇ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ। 7:10 ਤੇ ਲੈ ਕੇ ਹਾਜ਼ਰ ਹੋਵਾਂਗੇ ਸਰਕਾਰ ਦੇ 12 ਸਾਲ ਪੂਰੇ ਹੋਣ ਤੇ ਇੱਕ ਸਪੈਸ਼ਲ ਸੀਰੀਜ਼। 7:40 ਤੇ ਪੇਸ਼ ਕਰਾਂਗੇ ਪ੍ਰੋਗਰਾਮ ਸ਼ਾਮ ਸੁਹਾਨੀ, ਇਸ ਦੇ ਵਿੱਚ ਇੱਕ ਛੋਟਾ ਜਿਹਾ ਵਕਫਾ ਲੈ ਕੇ ਤੁਹਾਨੂੰ ਸੁਣਵਾਵਾਂਗੇ 8 ਵਜੇ ਤੋਂ ਲੈ ਕੇ 8:02 ਤੱਕ ਨਿਊਜ਼ ਹੈਡਲਾਈਨ ਤੇ ਉਸ ਤੋਂ ਬਾਅਦ ਸ਼ਾਮ ਸੁਹਾਨੀ ਕੰਟੀਨਿਊ ਕੀਤਾ ਜਾਵੇਗਾ। ਸਵਾ 8 ਵਜੇ ਪੇਸ਼ ਕਰਾਂਗੇ ਪ੍ਰੋਗਰਾਮ ਰੇਡੀਓ OPD, ਜਿਸ ਦੇ ਵਿੱਚ ਅੱਜ ਤੁਹਾਨੂੰ ਯੋਗ ਨੂੰ ਅਪਣਾਓ ਰੋਗ ਨੂੰ ਭਜਾਓ ਇਸ ਬਾਰੇ ਗੱਲਬਾਤ ਕਰ ਰਹੇ ਨੇ ਮਨਦੀਪ ਕੌਰ, ਅਤੇ ਗੱਲਬਾਤ ਜਿਨ੍ਹਾਂ ਨਾਲ ਕਰ ਰਹੇ ਨੇ ਉਹ ਨੇ ਕਿਰਨਜੋਤ ਕੌਰ, ਅਤੇ ਯੋਗ ਬਾਰੇ ਤੁਹਾਨੂੰ ਜਾਣਕਾਰੀ ਸਾਂਝੀ ਕਰਨਗੇ। 9:15 ਵਜੇ ਲੈ ਕੇ ਹਾਜ਼ਰ ਹੋਵਾਂਗੇ ਸਮਾਚਾਰ ਸੰਧਿਆ ਸਾਡੇ ਦਿੱਲੀ ਕੇਂਦਰ ਤੋਂ। 9:00 ਵਜੇ ਤੋਂ ਲੈ ਕੇ 10 ਵਜੇ ਤੱਕ ਤੁਸੀਂ ਸੁਣੋਗੇ ਕੌਮੀ ਸੇਵਾ ਵਿਵਧ ਭਾਰਤੀ ਦਾ ਪ੍ਰਸਾਰਣ ਸਾਡੇ ਦਿੱਲੀ ਕੇਂਦਰ ਤੋਂ। 10 ਵਜੇ ਤੋਂ ਲੈ ਕੇ 10:02 ਤੱਕ ਤੁਸੀਂ ਸੁਣੋਗੇ ਨਿਊਜ਼ ਹੈਡਲਾਈਨ। 10:02 ਤੇ ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਪੰਜਾਬੀ ਤੜਕਾ, ਅਤੇ 10:30 ਵਜੇ ਤੋਂ ਸੁਣੋਗੇ ਪ੍ਰੋਗਰਾਮ ਰਜਨੀਗੰਧਾ।
11 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਸਮਾਚਾਰ ਤੇ 11:05 ਤੇ ਅੰਗਰੇਜ਼ੀ ਵਿੱਚ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ। 11:10 ਤੇ ਸਾਡੀ ਅੱਜ ਦੀ ਸਭਾ ਦੀ ਸਮਾਪਤੀ ਹੋਵੇਗੀ। ਇਹ ਸੀ ਸਾਡੇ ਕੇਂਦਰ ਤੋਂ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਤੇ ਉਹਨਾਂ ਦਾ ਪ੍ਰਸਾਰਣ ਵਕਤ।

ਤੁਸੀਂ ਟਿਊਨ ਕੀਤਾ ਹੋਇਆ ਹੈ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ, ਅਤੇ ਹੁਣ ਪੇਸ਼ ਹੈ ਪ੍ਰੋਗਰਾਮ ਨਗਮੀ। ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਕਮਲਪ੍ਰੀਤ ਕੌਰ। ਸਰੋਤਿਓ, ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਭੇਜੇ ਗਏ ਖੱਤਾਂ ਦੇ ਆਧਾਰ 'ਤੇ ਤੁਹਾਡੇ ਪਸੰਦੀਦਾ ਗੀਤ ਸੁਣਵਾਏ ਜਾਣਗੇ। ਸਾਨੂੰ ਪ੍ਰੋਗਰਾਮ ਦੇ ਵਿੱਚ ਪਹਿਲਾ ਖੱਤ ਭੇਜਣ ਵਾਲੇ ਨੇ ਚੱਕਲਾ ਬਾਜ਼ਾਰ ਸਮਾਣਾ ਤੋਂ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਜਿੰਦਲ, ਹਸਮੁਖ ਜਿੰਦਲ ਅਤੇ ਇਹਨਾਂ ਦਾ ਪੂਰਾ ਖੁਸ਼ਦਿਲ ਪਰਿਵਾਰ। ਪ੍ਰੋਗਰਾਮ ਦੇ ਵਿੱਚ ਅਗਲਾ ਖੱਤ ਸਾਨੂੰ ਭੇਜ ਰਹੇ ਨੇ ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ, ਪਲਕ, ਕਰਨ, ਗੀਤੂ ਅਤੇ ਨਿਹਾਰਿਕਾ। ਪ੍ਰੋਗਰਾਮ ਨਗਮੇ ਦੇ ਵਿੱਚ ਸਾਨੂੰ ਅਗਲਾ ਖੱਤ ਭੇਜਣ ਵਾਲੇ ਨੇ ਪਿੰਡ ਥਾਣਾ ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਛਿੰਦਾ, ਜਸਵੀਰ, ਰੇਖਾ, ਗਗਨ, ਸੋਨੀ, ਸੀਤਾ ਔਰ ਗੀਤਾ। ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਤੁਹਾਨੂੰ ਸੁਣਵਾਉਂਦੇ ਹਾਂ ਫਿਲਮ ਜ਼ਿੰਦਗੀ ਨਾ ਮਿਲੇਗੀ ਦੁਬਾਰਾ ਦੇ ਵਿੱਚੋਂ ਇਸ ਗੀਤ ਨੂੰ।

FM and 100.2 MHz ਦੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਨਗਮੇ ਅਤੇ ਹੁਣ ਵੇਲਾ ਹੁੰਦਾ ਹੈ ਖਬਰਾਂ ਦਾ, ਅਤੇ ਤੁਸੀਂ ਹੁਣ ਸੁਣੋਗੇ ਪ੍ਰਦੇਸ਼ਿਕ ਸਮਾਚਾਰ ਸਾਡੇ ਜਲੰਧਰ ਕੇਂਦਰ ਤੋਂ, ਅਤੇ 1:15 'ਤੇ ਫਿਰ ਤੋਂ ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਨਗਮੇ ਦਾ ਬਾਕੀ ਰਹਿੰਦਾ ਹਿੱਸਾ। ਖਬਰਾਂ ਲਈ ਕੁਝ ਪਲ ਕਰੋ ਉਡੀਕ।

0: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਕੱਲ ਦੁਨੀਆ ਭਰ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾਵੇਗਾ। ਇਸ ਸਾਲ 12ਵੇਂ ਅੰਤਰਰਾਸ਼ਟਰੀ ਯੋਗ ਦਿਵਸ ਦਾ ਵਿਸ਼ਾ ਸਿਹਤਮੰਦ ਉਮਰ ਲਈ ਯੋਗ ਰੱਖਿਆ ਗਿਐ। ਇਹ ਵਿਸ਼ਾ ਹਰ ਉਮਰ ਵਿੱਚ ਯੋਗ ਦੀ ਮਹੱਤਤਾ ਨੂੰ ਦਰਸਾਉਂਦਾ ਹੈ। ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਲਈ ਸਭਿਆਚਾਰਕ ਮੰਤਰਾਲਾ ਦੇਸ਼ ਭਰ ਵਿੱਚ 100 ਥਾਵਾਂ ਤੇ ਵਿਸ਼ੇਸ਼ ਸਮਾਗਮਾਂ ਦਾ ਆਯੋਜਨ ਕਰ ਰਿਹੈ। ਇਹ ਸਮਾਗਮ ਭਾਰਤ ਦੀ ਅਮੀਰ ਵਿਰਾਸਤ ਤੇ ਯੋਗ ਰਿਵਾਇਤਾਂ ਦਾ ਵਿਖਾਲਾ ਕਰਨਗੇ। ਇਸ ਦੌਰਾਨ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਕੇਂਦਰੀ ਸੰਚਾਰ ਬਿਊਰੋ ਜਲੰਧਰ ਵੱਲੋਂ ਅੰਤਰਰਾਸ਼ਟਰੀ ਯੋਗ ਦਿਵਸ ਦੇ ਸਿਲਸਿਲੇ 'ਚ ਬੀਤੇ ਦਿਨੀ DAV ਕਾਲਜ ਜਲੰਧਰ ਵਿਖੇ ਇੱਕ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਯੋਗ ਸੈਸ਼ਨ ਵਿੱਚ 200 ਤੋਂ ਵੱਧ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਹਿੱਸਾ ਲਿਆ। ਯੋਗ ਸੈਸ਼ਨ ਦੀ ਅਗਵਾਈ ਯੋਗ ਇੰਸਟ੍ਰਕਟਰ ਸੈਲੇਸ਼ ਜੈਨ ਅਤੇ ਜੈ ਮਿੱਤਲ ਨੇ ਕੀਤੀ। ਉਨ੍ਹਾਂ ਆਯੁਸ਼ ਮੰਤਰਾਲੇ ਵੱਲੋਂ ਨਿਰਧਾਰਿਤ ਯੋਗ ਪ੍ਰੋਟੋਕਾਲ ਮੁਤਾਬਕ ਸਿਖਲਾਈ ਦਿੰਦਿਆਂ ਸੰਤੁਲਨ ਤੇ ਤਣਾਅ ਤੋਂ ਰਾਹਤ ਲਈ ਵੱਖ ਵੱਖ ਯੋਗ ਆਸਣਾਂ ਅਤੇ ਪ੍ਰਾਣਾਯਾਮ ਕਰਵਾਏ। ਕਾਲਜ ਦੇ ਪ੍ਰਿੰਸੀਪਲ ਡਾ. ਅਨੂਪ ਕੁਮਾਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਵਿਦਿਆਰਥੀ ਜੀਵਨ 'ਚ ਯੋਗ ਦੀ ਮਹੱਤਤਾ ਤੇ ਚਾਨਣਾ ਪਾਇਆ। ਉਨ੍ਹਾਂ ਵਿਦਿਆਰਥੀਆਂ ਨੂੰ ਲੰਮੇ ਸਮੇਂ ਦੀ ਸਿਹਤ ਤੇ ਤੰਦਰੁਸਤੀ ਵਾਸਤੇ ਯੋਗ ਨੂੰ ਆਪਣੀ ਰੋਜ਼ਮਰਾ ਦਾ ਹਿੱਸਾ ਬਣਾਉਣ ਦੀ ਸਲਾਹ ਦਿੱਤੀ। ਉਨ੍ਹਾਂ ਪ੍ਰੋਗਰਾਮ ਦੇ ਆਯੋਜਨ ਲਈ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਉਪਰਾਲਿਆਂ ਦੀ ਵੀ ਸ਼ਲਾਘਾ ਕੀਤੀ। ਕੇਂਦਰੀ ਸੰਚਾਰ ਬਿਊਰੋ ਦੀ ਨੁਮਾਇੰਦਗੀ ਕਰਦੇ ਹੋਏ ਗੁਰਕਮਲ ਸਿੰਘ ਨੇ ਦਸਿਆ ਕਿ ਕੇਂਦਰੀ ਸੰਚਾਰ ਬਿਊਰੋ ਲੋਕਾਂ ਤੱਕ ਕੇਂਦਰ ਸਰਕਾਰ ਦੀਆਂ ਵੱਖ ਵੱਖ ਯੋਜਨਾਵਾਂ ਬਾਰੇ ਜਾਣਕਾਰੀ ਪਹੁੰਚਾਉਣ ਲਈ ਇਕ ਨੋਡਲ ਏਜੰਸੀ ਵਜੋਂ ਕੰਮ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੂੰ ਅੱਜ ਉਨ੍ਹਾਂ ਦੇ ਜਨਮ ਦਿਨ ਦੇ ਮੌਕੇ ਤੇ ਵਧਾਈ ਦਿੱਤੀ ਹੈ। ਸ੍ਰੀ ਮੋਦੀ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੀ ਸਾਦਗੀ, ਨਿਮਰਤਾ ਅਤੇ ਲੋਕ ਸੇਵਾ ਪ੍ਰਤੀ ਵਚਨਬੱਧਤਾ ਦੇਸ਼ ਵਾਸੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ। ਸ੍ਰੀ ਮੋਦੀ ਨੇ ਕਿਹਾ ਕਿ ਰਾਸ਼ਟਰਪਤੀ ਮੁਰਮੂ ਨੇ ਦੇਸ਼ ਦੀ ਸ਼ਾਨਦਾਰ ਸੇਵਾ ਕੀਤੀ ਹੈ ਅਤੇ ਖਾਸ ਤੌਰ ਤੇ ਸਮਾਜ ਦੇ ਵਾਂਝੇ ਵਰਗਾਂ ਦੀ ਭਲਾਈ ਲਈ ਵਚਨਬੱਧ ਰਹੇ ਨੇ। ਉਨ੍ਹਾਂ ਨੇ ਰਾਸ਼ਟਰਪਤੀ ਮੁਰਮੂ ਦੀ ਲੰਬੀ ਉਮਰ ਤੇ ਤੰਦਰੁਸਤ ਜੀਵਨ ਦੀ ਕਾਮਨਾ ਕੀਤੀ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਪਣੇ ਸੰਦੇਸ਼ 'ਚ ਕਿਹਾ ਕਿ ਰਾਸ਼ਟਰਪਤੀ ਮੁਰਮੂ ਦੇ ਕਾਰਜਕਾਲ ਦੌਰਾਨ ਦੇਸ਼ ਦੇ ਔਰਤਾਂ ਦੇ ਸਨਮਾਨ ਤੇ ਲੋਕ ਭਲਾਈ ਦੇ ਖੇਤਰ 'ਚ ਅਨੇਕ ਪ੍ਰਾਪਤੀਆਂ ਕੀਤੀਆਂ ਨੇ। ਉਨ੍ਹਾਂ ਕਿਹਾ ਕਿ ਸੰਘਰਸ਼, ਸਮਰਪਣ ਤੇ ਦੇਸ਼ ਭਗਤੀ ਨਾਲ ਭਰਪੂਰ ਰਾਸ਼ਟਰਪਤੀ ਮੁਰਮੂ ਦਾ ਜੀਵਨ ਨਾਰੀ ਸ਼ਕਤੀ ਨੌਜਵਾਨਾਂ ਤੇ ਦੇਸ਼ ਦੇ ਹਰ ਨਾਗਰਿਕ ਲਈ ਪ੍ਰੇਰਣਾ ਦਾ ਸਰੋਤ ਹੈ। ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿਚ ਆਪਣੇ ਘਰਾਂ ਤੋਂ ਦੂਰ ਰਹਿਣ ਵਾਲੀਆਂ ਕੰਮਕਾਜੀ ਔਰਤਾਂ ਦੀ ਸੁਰੱਖਿਆ ਅਤੇ ਸਹੂਲਤ ਵਾਸਤੇ ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਮੋਹਾਲੀ, ਜਲੰਧਰ ਤੇ ਅੰਮ੍ਰਿਤਸਰ ਵਿਖੇ 5 ਵਰਕਿੰਗ ਵਿਮੈਨ ਹੋਸਟਲ ਬਣਾਏ ਜਾ ਰਹੇ ਨੇ। ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕੱਲ੍ਹ ਮੋਹਾਲੀ ਵਿਖੇ ਸੈਕਟਰ 66 ਵਿਖੇ 7 ਮੰਜ਼ਿਲਾਂ ਦੇ ਵਰਕਿੰਗ ਵਿਮੈਨ ਹੋਸਟਲ ਦੀ ਉਸਾਰੀ ਸ਼ੁਰੂ ਕਰਵਾਉਣ ਮੌਕੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦਸਿਆ ਕਿ ਇਸ ਹੋਸਟਲ ਦੇ ਕਰੀਬ 70 ਕਰੋੜ ਰੁਪਏ ਦੀ ਲਾਗਤ ਆਵੇਗੀ, ਜਿਸ ਵਿਚ ਉਸਾਰੀ ਲੋਕ ਨਿਰਮਾਣ ਵਿਭਾਗ ਵੱਲੋਂ ਜੰਗੀ ਪੱਧਰ ਤੇ ਜਾਰੀ ਹੈ। ਉਨ੍ਹਾਂ ਦਸਿਆ ਕਿ ਇਹ ਮੋਹਾਲੀ ਵਿਖੇ ਬਣ ਰਿਹਾ 3ਜਾ ਵਰਕਿੰਗ ਵਿਮੈਨ ਹੋਸਟਲ ਹੈ। ਇਸ ਤੋਂ ਇਲਾਵਾ ਨਿਫਟ ਮੋਹਾਲੀ ਫੇਜ਼ 1 ਵਿਖੇ 25 ਕਰੋੜ ਤੋਂ ਵੱਧ ਦੀ ਲਾਗਤ ਨਾਲ 150 ਔਰਤਾਂ ਦੇ ਰਹਿਣ ਦੀ ਸਮਰੱਥਾ ਵਾਲਾ ਹੋਸਟਲ ਵੀ ਨਿਰਮਾਣ ਅਧੀਨ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਇਨ੍ਹਾਂ ਹੋਸਟਲਾਂ 'ਚ ਰਹਿਣ ਵਾਲੀਆਂ ਮਹਿਲਾਵਾਂ ਨੂੰ ਬਹੁਤ ਹੀ ਵਾਜਬ ਕਿਰਾਏ ਤੇ ਰਿਹਾਇਸ਼ ਉਪਲਬਧ ਕਰਵਾਈ ਜਾਵੇਗੀ। ਸੀਮਾ ਸੁਰੱਖਿਆ ਬਲ BSF ਨੇ ਬੀਤੇ ਕੱਲ੍ਹ ਪੰਜਾਬ ਪੁਲਿਸ ਦੇ ਨਾਲ ਇੱਕ ਸਾਂਝੇ ਆਪਰੇਸ਼ਨ 'ਚ ਇੱਕ ਵਿਅਕਤੀ ਨੂੰ ਅੰਮ੍ਰਿਤਸਰ 'ਚ ਭਾਰਤ ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਨੇੜਿਓਂ ਗ੍ਰਿਫ਼ਤਾਰ ਕਰਕੇ ਉਸਦੇ ਕਬਜ਼ੇ 'ਚੋਂ 1 AK-47 ਰਾਈਫਲ, 25 ਪਿਸਤੌਲਾਂ, 368 ਅਣਚੱਲੇ ਕਾਰਤੂਸ ਤੇ 48 ਮੈਗਜ਼ੀਨ ਬਰਾਮਦ ਕੀਤੇ ਨੇ। ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਦਸਿਆ ਕਿ ਇਹ ਕਾਰਵਾਈ ਸੂਬਾ ਵਿਸ਼ੇਸ਼ ਆਪਰੇਸ਼ਨ ਸੈੱਲ ਅੰਮ੍ਰਿਤਸਰ ਵੱਲੋਂ ਅਮਲ 'ਚ ਲਿਆਂਦੀ ਗਈ। ਮੁਲਜ਼ਮ ਦੀ ਪਛਾਣ ਅੰਮ੍ਰਿਤਸਰ ਦੀ ਰੂਪਨਗਰ ਕਲੋਨੀ ਵਾਸੀ ਰੋਹਨ ਖੌਸਲਾ ਵਜੋਂ ਹੋਈ ਹੈ। ਟੀਮ ਨੇ ਮੁਲਜ਼ਮ ਕੋਲੋਂ ਅਮਰੀਕਾ ਦੀ ਬਣੀ ਇੱਕ ਬੁਲੇਟ ਪਰੂਫ ਜੈਕਟ ਅਤੇ ਹਥਿਆਰ ਤਸਕਰੀ ਲਈ ਵਰਤੀ ਜਾਂਦੀ ਉਸਦੀ ਕਾਰ ਵੀ ਜ਼ਬਤ ਕੀਤੀ ਹੈ। ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਇਧਰ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਵੀ ਵਿਦੇਸ਼ੀ ਆਧਾਰਿਤ ਹੈਂਡਲਾਂ ਨਾਲ ਜੁੜੇ ਇੱਕ ਗਿਰੋਹ ਦੇ 4 ਮੈਂਬਰਾਂ ਨੂੰ 3 ਪਿਸਤੌਲਾਂ ਅਤੇ ਅਣਚੱਲੇ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕੀਤੈ। ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਜਾਣਕਾਰੀ ਦਿੰਦਿਆਂ ਦਸਿਆ ਕਿ ਮੁਲਜ਼ਮ ਵਿਦੇਸ਼ੀ ਆਧਾਰਿਤ ਹੈਂਡਲਾਂ ਦੇ ਨਿਰਦੇਸ਼ਾਂ ਤੇ ਕੰਮ ਕਰ ਰਹੇ ਸਨ ਅਤੇ ਜਲੰਧਰ ਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਿਆਂ 'ਚ ਕਈ ਗੋਲੀਬਾਰੀ ਦੀਆਂ ਘਟਨਾਵਾਂ ਦੀ ਯੋਜਨਾ ਬਣਾਉਣ 'ਚ ਵੀ ਸ਼ਾਮਲ ਸਨ। ਜਲੰਧਰ ਕਮਿਸ਼ਨਰੇਟ ਵਿਖੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਉੱਤਰਾਖੰਡ ਅਤੇ ਜੰਮੂ ਕਸ਼ਮੀਰ 'ਚ ਤੇਜ਼ ਹਵਾਵਾਂ ਦੇ ਨਾਲ ਗਰਜ ਚਮਕ ਨਾਲ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਹੈ। ਭਾਰਤ ਅਤੇ ਅਫਗਾਨਿਸਤਾਨ ਦਰਮਿਆਨ 3ਜਾ ਅਤੇ ਆਖਰੀ ਇੱਕ ਰੋਜ਼ਾ ਕ੍ਰਿਕਟ ਮੈਚ ਅੱਜ ਦੁਪਹਿਰ ਚੇਨਈ ਦੇ MA ਚਿਦੰਬਰਮ ਸਟੇਡੀਅਮ 'ਚ ਖੇਡਿਆ ਜਾਵੇਗਾ। ਇਹ ਮੈਚ ਹੁਣ ਤੋਂ ਥੋੜ੍ਹੀ ਦੇਰ ਬਾਅਦ ਦੁਪਹਿਰ 1:30 ਵਜੇ ਸ਼ੁਰੂ ਹੋਵੇਗਾ। ਮੇਜ਼ਬਾਨ ਟੀਮ ਪਹਿਲਾਂ ਹੀ 2-0 ਦੀ ਲੀਡ ਨਾਲ ਲੜੀ ਜਿੱਤ ਚੁੱਕੀ ਹੈ। ਤੇਜ਼ ਗੇਂਦਬਾਜ਼ ਹਰਸ਼ਿਤ ਰਾਣਾ ਗੋਡੇ ਦੀ ਸੱਟ ਠੀਕ ਹੋਣ ਤੋਂ ਬਾਅਦ ਆਖਰੀ ਮੈਚ ਲਈ ਟੀਮ 'ਚ ਵਾਪਸ ਆ ਗਏ ਨੇ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਸਾਡਾ ਐਕਸ ਹੈਂਡਲ ਹੈ @RIARRNU ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 ਤੇ। ਨਮਸਕਾਰ।
1: FM 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ON EIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮ ਲਓ, ਇਸ ਵੇਲੇ 1:15 ਹੋ ਰਹੇ ਨੇ। ਹੁਣ ਪੇਸ਼ ਹੈ ਪ੍ਰੋਗਰਾਮ ਨਗਮੇ ਦਾ ਬਾਕੀ ਰਹਿੰਦਾ ਹਿੱਸਾ। ਇਸ ਪ੍ਰੋਗਰਾਮ ਦੇ ਵਿੱਚ ਸਾਨੂੰ ਅਗਲਾ ਖੱਤ ਭੇਜਣ ਵਾਲੇ ਨੇ ਗੋਵਿੰਦਗੜ੍ਹ ਮਾਝੀ ਵਾਲਾ ਤੋਂ ਰਾਜੂ, ਖੁਸ਼ਦਿਲ, ਗੁੱਡੂ, ਜੀਨੂ, ਮਨੂ, ਆਦਿਤਿਆ, ਭੂਮੀ, ਰਾਖੀ, ਅੰਮ੍ਰਿਤ ਅਤੇ ਸ਼ਿਵ। ਇਹਨਾਂ ਦੇ ਨਾਲ ਹੀ ਸਾਨੂੰ ਅਗਲਾ ਖੱਤ ਮਿਲਿਆ ਪਿੰਡ ਮਾਧੋਪੁਰ ਨੇੜੇ ਸਰਹੰਦੀ ਮੱਡੀ ਤੋਂ ਬਲਵਿੰਦਰ ਬਿੱਲਾ ਮਾਧੋਪੁਰੀ, ਰਾਜਕੌਰ, ਜੋਤੀ, ਗੋਲਡੀ, ਪੱਪੂ, ਗੱਗੀ, ਆਸ਼ੂ, ਗਗਨਾ, ਕਰਨ, ਬਲਜੀਤ, ਬੇਅੰਤ ਅਤੇ ਰਾਜਵੰਤ ਅਤੇ ਉਹਨਾਂ ਦੀ ਮਾਤਾ ਜੀ ਮਹਿੰਦਰ ਕੌਰ। ਇਸ ਪ੍ਰੋਗਰਾਮ ਦੇ ਵਿੱਚ ਸਾਨੂੰ ਅਗਲਾ ਖੱਤ ਭੇਜਣ ਵਾਲੇ ਨੇ ਜਮਸ਼ੇਦਪੁਰ ਤੋਂ ਹਰਜਿੰਦਰ ਸਿੰਘ ਭਾਟੀਆ, ਏਜਲ ਭਾਟੀਆ, ਨਵਨੀਤ ਭਾਟੀਆ ਅਤੇ ਪੱਪੀ ਭਾਟੀਆ। ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਤੁਹਾਨੂੰ ਸੁਣਵਾਉਂਦੇ ਹਾਂ ਫਿਲਮ ਫਨਾਂ ਦੇ ਵਿੱਚੋਂ ਇਸ ਗੀਤ ਨੂੰ।

ਪ੍ਰੋਗਰਾਮ ਚੱਲ ਰਿਹਾ ਹੈ ਨਗਮੀ, ਅਤੇ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਨੂੰ ਜਿਹੜੇ ਖੱਤ ਭੇਜਦੇ ਹੋ, ਅਸੀਂ ਉਹਨਾਂ ਦੇ ਖੱਤਾਂ ਦੀ ਫਰਮਾਇਸ਼ ਜੋ ਲਿਖੀ ਹੁੰਦੀ ਹੈ ਉਸਦੇ ਆਧਾਰ 'ਤੇ ਤੁਹਾਨੂੰ ਤੁਹਾਡੇ ਫੇਵਰੇਟ ਜਿਹੜੇ ਤੁਹਾਡੇ ਪਸੰਦੀਦਾ ਹਿੰਦੀ ਗੀਤ ਸੁਣਵਾਉਂਦੇ ਹਾਂ। ਸੋ ਸਾਨੂੰ ਅਗਲਾ ਖੱਤ ਭੇਜਣ ਵਾਲੇ ਨੇ ਲਾਜੋ, ਦਿਆਲੋ, ਰਾਜਬਾਲਾ, ਗੁਰਮੇਲ, ਵਰਨੀਤ, ਪਵਨੀਤ ਅਤੇ ਸਾਰਾ ਸੰਧੂ, ਅਤੇ ਇਹਨਾਂ ਨੇ ਖੱਤ ਭੇਜਿਆ ਹੈ ਪਿੰਡ ਤੇਜਾ ਮੋੜੀ ਅੰਬਾਲਾ ਤੋਂ। ਪ੍ਰੋਗਰਾਮ ਦੇ ਵਿੱਚ ਸਾਨੂੰ ਅਗਲਾ ਖੱਤ ਮਿਲਿਆ ਗਾਂਧੀ ਚੌਂਕ ਰੋਪੜ ਤੋਂ ਹਰਦੇਵ ਮੀਕਾ, ਬਲਵਿੰਦਰ ਵਿਰਕ ਜਾਂ ਤੇਗ ਵਿਰਕ ਮੀਕਾ ਵਿਰਕ ਹੋਰਾਂ ਦਾ। ਮੈਸਕੇਟ ਨਾਭਾ ਤੋਂ ਸੋਮਦੱਤ, ਕੈਰਵ, ਜੋਤੀ ਰਾਣੀ, ਗੁਰਮੰਨਤ, ਕਰਨਵੀਰ ਹਾਊਸ, ਗੁਰੂ ਗੋਬਿੰਦ ਸਿੰਘ ਨਗਰ ਭੁੱਚੋ ਕੈਂਚੀਆਂ ਤੋਂ ਖੱਤ ਭੇਜਣ ਵਾਲੇ ਨੇ ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ ਕਰਨ, ਦਪਿੰਦਰ, ਵਰਿੰਦਰ, ਸਿਮਰਨ, ਕੁਲਦੀਪ, ਏਕਮ ਦਮਨ ਅਤੇ ਅਭਿਜੋਤ। ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਤੁਹਾਨੂੰ ਸੁਣਵਾਉਂਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ, ਜਿਸ ਗੀਤ ਨੂੰ ਅਸੀਂ ਲਿਆ ਫਿਲਮ ਯਾਰੀਆਂ ਦੇ ਵਿੱਚੋਂ।

ਪ੍ਰੋਗਰਾਮ ਚੱਲ ਰਿਹਾ ਨਗਮੇ ਅਤੇ ਮੈਂ ਤੁਹਾਡੇ ਨਾਲ ਕਮਲਪ੍ਰੀਤ ਕੌਰ। ਇਸ ਪ੍ਰੋਗਰਾਮ ਦੇ ਵਿੱਚ ਸਾਨੂੰ ਅਗਲਾ ਖੱਤ ਭੇਜਣ ਵਾਲੇ ਨੇ ਅਲੀਕਾ ਤਹਿਸੀਲ ਡੱਬ ਵਾਲੀ ਤੋਂ ਰੂਪ ਸਿੰਘ ਚਲਹੋਤਰਾ, ਕਰਮਜੀਤ, ਸਰਬਜੀਤ, ਰਾਣੀ, ਸੋਨੂੰ ਅਤੇ ਰਜਨੀ, ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬਿਰ, ਮਹਾਰਾਜਾ। ਇਹ ਸਾਨੂੰ ਖੱਤ ਭੇਜ ਰਹੇ ਨੇ ਆਜ਼ਾਦ ਨਗਰ ਲਕਸਰ ਹਰਿਦੁਆਰ ਤੋਂ। ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਖੱਤ ਭੇਜਣ ਵਾਲੇ ਨੇ ਰਾਮਨਾਥ ਅਤਾਪੁਰ, ਸੁਖਮਨਜੀਤ ਕੌਰ ਅਤੇ ਸਹਿਜਪ੍ਰੀਤ ਕੌਰ।

ਔਰ ਪ੍ਰੋਗਰਾਮ ਨਗਮੇ ਦੇ ਵਿੱਚ ਸਾਨੂੰ ਅਗਲਾ ਖੱਤ ਭੇਜ ਰਹੇ ਨੇ ਸੁਖਵਿੰਦਰ ਸਿੰਘ, ਰੁਪਿੰਦਰ ਸਿੰਘ, ਅਮਰਜੀਤ ਸਿੰਘ, ਭੋਲਾ ਸਿੰਘ, ਦਰਸ਼ਨ ਸਿੰਘ, ਸੁਰਿੰਦਰ ਸੰਧੂ, ਨੀਰਜ ਅਤੇ ਜਸ਼ਨ ਪਿੰਡ ਬਨਵਾੜੀ ਰਾਜਪੁਰਾ ਟਾਊਨ ਤੋਂ। ਪ੍ਰੋਗਰਾਮ ਨਗਮੇ ਲਈ ਸਾਨੂੰ ਅਗਲਾ ਖੱਤ ਮਿਲਿਆ ਜੀ ਸੈਦੂਲ ਸ਼ਹਿਰ ਤੋਂ, ਓਮ ਪ੍ਰਕਾਸ਼ ਚੌਹਾਨ, ਮਨੂ ਪ੍ਰਕਾਸ਼, ਸ਼ਿਵ ਪ੍ਰਕਾਸ਼ ਅਤੇ ਵੇਦ ਪ੍ਰਕਾਸ਼ ਚੌਹਾਨ ਹੋਰਾਂ ਦਾ। ਮਸੀਤਾ ਡੱਬ ਵਾਲੀ ਤੋਂ ਖੱਤ ਭੇਜਣ ਵਾਲੇ ਨੇ ਦਰਸ਼ਨ ਲੋਟ, ਸਰਗੁਣ, ਇੰਦਰਜੀਤ, ਕਮਲਜੀਤ, ਮੀਨਾਕਸ਼ੀ, ਸਾਗਰ, ਹਨੀ, ਪਾਲ ਕੌਰ, ਮਨਵੀਰ ਕੌਰ, ਮਨਜੀਤ ਕੌਰ, ਅਰਸ਼ਦੀਪ ਕੌਰ ਅਤੇ ਖੱਤ ਭੇਜ ਰਹੇ ਨੇ ਪਿੰਡ ਸਿਆਉਣਾ, ਜ਼ਿਲ੍ਹਾ ਪਟਿਆਲਾ ਤੋਂ। ਪ੍ਰੋਗਰਾਮ ਨਗਮੇ ਲਈ ਅਗਲਾ ਖੱਤ ਭੇਜਣ ਵਾਲੇ ਨੇ ਛੱਤੀਸਗੜ੍ਹ ਭਾਟਾਪਾਰਾ ਦਤਰੰਗੀ ਤੋਂ, ਦੁਆਰਿਕਾ ਪ੍ਰਸ਼ਾਦ, ਕਿਸ਼ੋਰ ਕੁਮਾਰ, ਦੀਪਕ ਕੁਮਾਰ ਅਤੇ ਇੰਦਰ ਕੁਮਾਰ, ਜਗਮਾਲ ਸਿੰਘ ਡਾਗਲਾ, ਹੈਪੀ ਡਾਗਲਾ, ਜੀ ਐੱਸ ਨਾਇਕ ਅਤੇ ਸ਼ੋਭਾ ਨਾਇਕ ਸਾਨੂੰ ਖੱਤ ਭੇਜ ਰਹੇ ਨੇ ਹਨੂੰਮਾਨਗੜ੍ਹ ਰੇਲਵੇ ਕਲੋਨੀ ਰਾਜਸਥਾਨ ਤੋਂ। ਪ੍ਰੋਗਰਾਮ ਲਈ ਸਾਨੂੰ ਅਗਲਾ ਖੱਤ ਭੇਜਿਆ ਵੱਡੀਆਂ ਜਾਲਾਂ ਤੋਂ ਦਰਸ਼ਨ ਸਿੰਘ ਸੈਣੀ ਅਤੇ ਭੁਪਿੰਦਰ ਕੌਰ ਸੈਣੀ ਹੋਰਾਂ ਦਾ। ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਜੀ ਅਰਸ਼ਦੀਪ ਸਿੰਘ ਅਤੇ ਅਰਿਜੀਤ ਸਿੰਘ ਹੋਰਾਂ ਨੂੰ।

ਇਸੇ ਗੀਤ ਲਈ ਸਾਨੂੰ ਅਗਲਾ ਮੈਸੇਜ ਭੇਜਣ ਵਾਲੇ ਨੇ ਪੁਰਾਣੀ ਮੰਡੀ ਮੁੱਲਾਪੁਰ ਤੋਂ ਰਾਜੇਸ਼, ਅਰੁਣਾ, ਅਭਿਸ਼ੇਕ, ਗੌਤਮ, ਕ੍ਰਿਸ਼ਨ ਅਤੇ ਰਾਜ। ਅਗਲਾ ਮੈਸੇਜ ਸਾਨੂੰ ਮਿਲਿਆ ਜੀ ਫਤਿਹਗੜ੍ਹ ਸਾਹਿਬ ਤੋਂ ਇੰਦਰਪਾਲ ਹੋਰਾਂ ਦਾ। ਜਗੀਰ ਸਿੰਘ ਸੂਬੇਦਾਰ, ਜੁਗਰਾਜ ਸਿੰਘ ਗਿੱਲ, ਸੋਭਾ ਸਿੰਘ ਗਿੱਲ ਇਹ ਸਾਨੂੰ ਮੈਸੇਜ ਭੇਜ ਰਹੇ ਨੇ ਪਿੰਡ ਫਰੀਦ ਸਰਾਏ, ਸੁਲਤਾਨਪੁਰ ਲੋਧੀ ਤੋਂ।

FM band 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੀ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸ਼ਾਮਿਲ ਆਓ, ਇਸ ਵੇਲੇ 1:40 ਹੋਣ ਵਾਲੇ ਨੇ। ਹੁਣ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ ਅਤੇ 1:50 ਤੇ ਉਰਦੂ ਵਿੱਚ ਖਬਰਾਂ ਸਾਡੇ ਦਿੱਲੀ ਕੇਂਦਰ ਤੋਂ। ਖਬਰਾਂ ਲਈ ਕੁਝ ਪਲ ਕਰੋ ਉਡੀਕ।

0: नमस्कार, ये आकाशवाणी है। खबरां दे नाल मैं यादविंदर सिंह। पहला इस बुलेटिन दियां खास खबरां। राष्ट्रपति द्रौपदी मुर्मू ते प्रधानमंत्री नरेंद्र मोदी आज ओडिशा विच मयूरभंज जिले दे पहाड़पुर पहुंचे ने। वो आज 47,000 करोड़ रुपए तो वध दे विकास प्रोजेक्टां दा उद्घाटन करनगे अते नींह पत्थर रखणगे। नैशनल टैसटिंग एजेंसी कल होण वाली नीट यूजी 2026 दी मुड़ प्रीख्या दीआं तैयारियां दे हिस्से वजों अज देश व्यापी मॉक ड्रिल कर रही है। सेबी ने बाजार समर्था वधाउण, पालणा दीआं जरूरतां नूं आसान बनाउण अते नेमबंद ढांचे नूं मजबूत करन लई कई सुधारां नूं प्रवानगी दे दित्ती है। ते क्रिकेट च भारत ते अफगानिस्तान विचकार तीजा ते आखिरी एक रोजा मैच आज चेन्नई च खेडिया जा रहा है। ते हुण खबरां विस्थार नाल। प्रधानमंत्री नरेंद्र मोदी आज ओडिशा विच मयूरभंज जिले दे पहाड़पुर पहुंच गए ने। ओडिशा दे राज्यपाल डॉक्टर हरिबाबू कंबमपति अते मुख्यमंत्री मोहन चरण मांझी ने उन्हां दा निग्गा स्वागत किया। इस तो पहला राष्ट्रपति द्रौपदी मुर्मू प्रधानमंत्री की मौजूदगी च अपना 68वां जन्मदिन मनाने लई अपने पिंड पहाड़पुर पहुंचे सन। दोवें उत्थे पवित्र संथाली जहीरा अते हो जहीरा दे बागां विच पूजा करनगे। वह हुनर विकास केंद्र अते पहाड़पुर स्कूल का भी दौरा करनगे। इस तो बाद राष्ट्रपति अते प्रधानमंत्री ओडिशा सरकार के 2 साल मुकम्मल होने के मौके पर राय रंगपुर च एक विशाल जनसभा च शामिल होंगे। वो ऊर्जा, बुनियादी ढांचा, सेहत संभाल, सिक्ख्या अते सिंचाई समेत वख-वख खेत्रां च 47,000 करोड़ रुपए तो वध दे विकास प्रोजेक्टां दा उद्घाटन करनगे ते नींह पत्थर रखणगे। प्रधानमंत्री नरेंद्र मोदी ने राष्ट्रपति द्रौपदी मुर्मू नूं उन्हां दे जन्मदिन दीआं वधाईआं दित्तीआं ने। श्री मोदी ने सोशल मीडिया पोस्ट विच कहा है कि राष्ट्रपति मुर्मू दी सादगी, निम्रता अते लोक सेवा प्रति वचनबद्धता देशवासियों नूं प्रेरित करदी रहेगी। उन्हां ने राष्ट्रपति मुर्मू की लंबी उम्र ते तंदुरुस्त जीवन की कामना की। गृह मंत्री अमित शाह ने अज राष्ट्रपति द्रौपदी मुर्मू नूं उन्हां दे जन्मदिन ते वधाईआं दित्तीआं ने। सोशल मीडिया उत्ते अपने संदेश विच श्री शाह ने कहा कि राष्ट्रपति मुर्मू दे कार्य काल दौरान देश ने औरतों के सम्मान ते लोक भलाई के खेत्र च अनेक प्राप्तियां कीतियां ने। कल दुनिया भर में अंतरराष्ट्रीय योग दिवस मनाया जाएगा। इस साल 12वें अंतरराष्ट्रीय योग दिवस का विशा सेहतमंद जिंदगी लई योग है। यह विशा हर उम्र च योग की अहमियत नूं उजागर करता है। अंतरराष्ट्रीय योग दिवस के मौके पर सभ्याचार मंत्रालय देश विच 100 थावां ते खास प्रोग्राम करवा रहा है। इन्हां च भारत की खुशहाल विरासत अते योग परंपरावां दा विखाला किया जाएगा। राष्ट्रपति द्रौपदी मुर्मू भलके मध्य प्रदेश के जबलपुर में अंतरराष्ट्रीय योग दिवस के संबंध में करवाए जाने वाले प्रोग्राम च मुख्य मेहमान वजों शिरकत करनगे। यह प्रोग्राम सवेरे 7:30 बजे तो सगर इलाके के गैरीसन ग्राउंड च शुरू होगा। राष्ट्रपति अज शाम जबलपुर पहुंचणगे। मध्य प्रदेश के राज्यपाल मंगू भाई पटेल हवाई अड्डे उत्ते उन्हां दा स्वागत करनगे। योग प्रोग्राम तो बाद श्रीमती मुर्मू राणी दुर्गावती विश्वविद्यालय के 36वें कन्वोकेशन समागम च मुख्य मेहमान वजों शामिल होणगे। नैशनल टैसटिंग एजेंसी NTA कल होने वाली नीट यूजी 2026 की मुड़ प्रीख्या दीआं तैयारियां दे हिस्से वजों अज देश व्यापी मॉक ड्रिल कर रही है। यह अभ्यास सवेरे 9 बजे शुरू होया अते सारा दिन जारी रहेगा। देश भर के प्रीख्या केंद्रां च कीते जा रहे इस अभ्यास विच 2.5 लाख तो वध सुरक्षा मुलाजम हिस्सा लै रहे ने। इस दौरान NTA ने कहा है कि वह कल होने वाली नीट यूजी 2026 की मुड़ प्रीख्या के सुचारू, निरपक्ष अते पारदर्शी संचालन लई पूरी तरह तैयार है। एक बयान विच NTA ने कहा है कि यह प्रीख्या भारत के 551 शहरां अते विदेशां दे 14 केंद्रां विच 2,79,000 तो वध उम्मीदवारां लई करवाई जाएगी। एजेंसी ने कहा कि अबजरवर, कोआर्डीनेटर, पुलिस बल अते प्रशासकां समेत 2 लाख तो वध मुलाजम तैनात किए गए ने। राष्ट्रपति द्रौपदी मुर्मू, उपराष्ट्रपति CP राधा कृष्णन अते प्रधानमंत्री नरेंद्र मोदी ने अज पछमी बंगाल दिवस के मौके पर इस सूबे के लोगों को शुभकामनावां दित्तियां ने। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਏ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਏ @AIR ਜਲੰਧਰ। ਪ੍ਰਧਾਨਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਸਬਕਾ ਸਾਥ ਸਬਕਾ ਵਿਕਾਸ ਸਬਕਾ ਵਿਸ਼ਵਾਸ ਤੇ ਸਬਕਾ ਪ੍ਰਯਾਸ ਦੇ ਸਿਧਾਂਤਾਂ ਤੋਂ ਪ੍ਰੇਰਿਤ ਹੋ ਕੇ ਭਾਰਤ ਨੇ ਪਿਛਲੇ 12 ਸਾਲਾਂ ਵਿੱਚ ਬੇਮਿਸਾਲ ਤਬਦੀਲੀ ਦੇਖੀ ਏ। ਆਕਾਸ਼ਵਾਣੀ ਖਬਰਾਂ ਇਸ ਮੌਕੇ 12 ਸਾਲ ਵਿਸ਼ਵਾਸ ਕੇ ਵਿਕਾਸ ਕੇ ਜਨ ਕਲਿਆਣ ਕੇ ਪੇਸ਼ ਕਰ ਰਿਹਾ ਏ। ਅੱਜ ਅਸੀਂ ਸਰਕਾਰ ਦੀਆਂ ਪਰਿਵਰਤਨਕਾਰੀ ਪਹਿਲਕਦਮੀਆਂ ਬਾਰੇ ਜਾਣਕਾਰੀ ਦੇ ਰਹੇ ਹਾਂ ਜੋ ਕਿ ਸਮਰੱਥ ਭਾਰਤ ਦੇ ਸੰਕਲਪ ਨੂੰ ਸਾਕਾਰ ਕਰੇਗਾ। ਪੇਸ਼ ਹੈ ਇੱਕ ਰਿਪੋਰਟ।
1: ਪਿਛਲੇ 12 ਸਾਲਾਂ ਵਿੱਚ ਸਰਕਾਰ ਨੇ ਭਾਰਤ ਦੇ ਹਾਈਟੈਕ ਖੇਤਰ 'ਚ ਇੱਕ ਵੱਡਾ ਬਦਲਾਅ ਲਿਆਂਦਾ। ਸਮਰੱਥ ਭਾਰਤ ਦੇ ਦੋ ਮੁੱਖ ਥੰਮ ਨੇ ਸੈਮੀਕੰਡਕਟਰ ਇਕੋਸਿਸਟਮ ਦਾ ਵਿਕਾਸ ਅਤੇ ਸਪੇਸ ਸਟਾਰਟਅਪਸ ਦੀ ਤੇਜ਼ੀ ਨਾਲ ਵੱਧ ਰਹੀ ਗਿਣਤੀ। ਸਰਕਾਰ ਦੀਆਂ ਨੀਤੀਆਂ ਅਤੇ ਫੈਸਲਿਆਂ ਨਾਲ ਸੈਮੀਕੰਡਕਟਰ ਸੈਕਟਰ 'ਚ ਸਿਰਫ ਯੋਜਨਾਵਾਂ ਹੀ ਨਹੀਂ ਬਣੀਆਂ, ਸਗੋਂ ਹੁਣ ਨਿਰਮਾਣ ਤੇ ਡਿਜ਼ਾਈਨ ਨਾਲ ਜੁੜੀਆਂ ਕਈ ਇਕਾਈਆਂ ਵੀ ਕੰਮ ਕਰ ਰਹੀਆਂ ਨੇ। ਦਸੰਬਰ 2021 ਵਿੱਚ ਇੰਡੀਆ ਸੈਮੀਕੰਡਕਟਰ ਮਿਸ਼ਨ ਸ਼ੁਰੂ ਕੀਤਾ ਗਿਆ ਸੀ। ਇਸ ਲਈ 76,000 ਕਰੋੜ ਰੁਪਏ ਦਾ ਵੱਡਾ ਬਜਟ ਰੱਖਿਆ ਗਿਆ। ਇਸ ਯੋਜਨਾ ਤਹਿਤ ਸਿਲੀਕੋਨ ਫੈਬ ਕੰਪਾਊਂਡ ਸੈਮੀਕੰਡਕਟਰ ਯੂਨਿਟ ਅਸੈਂਬਲੀ ਅਤੇ ਟੈਸਟਿੰਗ ਸਹੂਲਤਾਂ ਅਤੇ ਚਿਪ ਡਿਜ਼ਾਈਨ ਲਈ 50% ਤੱਕ ਦੀ ਮਾਲੀ ਸਹਾਇਤਾ ਪ੍ਰਦਾਨ ਕੀਤੀ ਗਈ ਸੀ। ਸਾਲ 2026 ਵਿੱਚ ਸਰਕਾਰ ਨੇ ਸੈਮੀਕੰਡਕਟਰ ਮਿਸ਼ਨ 2 ਸ਼ੁਰੂ ਕੀਤਾ, ਜਿਸ ਲਈ 1,000 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ। ਇਸ ਦਾ ਮੁੱਖ ਉਦੇਸ਼ ਸਨਅਤਾਂ ਦੇ ਸਹਿਯੋਗ ਨਾਲ ਖੋਜ ਤੇ ਸਿਖਲਾਈ ਕੇਂਦਰ ਸਥਾਪਿਤ ਕਰਨਾ, ਨਵੀਆਂ ਤਕਨਾਲੋਜੀਆਂ ਵਿਕਸਿਤ ਕਰਨਾ ਤੇ ਭਵਿੱਖ ਲਈ ਹੁਨਰਮੰਦ ਮਨੁੱਖੀ ਸਰੋਤ ਤਿਆਰ ਕਰਨਾ। ਇਸ ਦੇ ਨਾਲ ਹੀ ਭਾਰਤੀ ਪੁਲਾੜ ਨੀਤੀ 2023 ਨੇ ਵੀ ਨਿੱਜੀ ਕੰਪਨੀਆਂ ਨੂੰ ਪੁਲਾੜ ਖੇਤਰ ਵਿੱਚ ਪੂਰੀ ਤਰ੍ਹਾਂ ਕੰਮ ਕਰਨ ਦੀ ਇਜਾਜ਼ਤ ਦਿੱਤੀ ਹੈ। ਹੁਣ ਨਿੱਜੀ ਸੰਸਥਾਵਾਂ ਰਾਕੇਟ ਲਾਂਚ, ਉਪਗ੍ਰਹਿ ਨਿਰਮਾਣ ਤੇ ਸੰਚਾਲਨ, ਡੇਟਾ ਇਕੱਠਾ ਕਰਨ ਤੇ ਵੰਡ ਅਤੇ ਗਰਾਊਂਡ ਸਟੇਸ਼ਨਾਂ ਵਰਗੀਆਂ ਗਤੀਵਿਧੀਆਂ ਕਰ ਸਕਦੀਆਂ ਨੇ। ਇਸ ਨੀਤੀ ਦੇ ਬਾਅਦ ਭਾਰਤ ਵਿੱਚ ਸਪੇਸ ਸਟਾਰਟਅਪ ਦੀ ਗਿਣਤੀ 2014 'ਚ ਸਿਰਫ 1 ਤੋਂ ਵੱਧ ਕੇ ਅੱਜ 400 ਤੋਂ ਵੱਧ ਹੋ ਗਈ ਹੈ। ਇਸ ਨਾਲ ਦੇਸ਼ ਦੀ ਨਿੱਜੀ ਪੁਲਾੜ ਆਰਥਿਕਤਾ ਨੂੰ ਵੀ ਨਵੀਂ ਗਤੀ ਮਿਲੀ ਹੈ। ਸੈਮੀਕੰਡਕਟਰ ਮਿਸ਼ਨ ਦੀਆਂ ਪ੍ਰਾਪਤੀਆਂ ਅਤੇ ਤੇਜ਼ੀ ਨਾਲ ਵੱਧ ਰਹੇ ਨਿੱਜੀ ਪੁਲਾੜ ਖੇਤਰ ਰਾਹੀਂ ਭਾਰਤ ਇੱਕ ਵਿਕਸਿਤ ਰਾਸ਼ਟਰ ਬਣਨ ਵੱਲ ਲਗਾਤਾਰ ਅੱਗੇ ਵੱਧ ਰਿਹਾ। ਬਿਊਰੋ ਰਿਪੋਰਟ ਨਾਲ ਜਲੰਧਰ ਤੋਂ ਆਕਾਸ਼ਵਾਣੀ ਖਬਰਾਂ ਲਈ ਮੈਂ ਚੰਚਲ ਸ਼ਰਮਾ।
0: ਸੇਬੀ ਨੇ ਬਾਜ਼ਾਰ ਸਮਰੱਥਾ ਵਧਾਉਣ, ਪਾਲਣਾ ਦੀਆਂ ਜ਼ਰੂਰਤਾਂ ਨੂੰ ਆਸਾਨ ਬਣਾਉਣ ਅਤੇ ਨੇਮਬੰਦ ਢਾਂਚੇ ਨੂੰ ਮਜ਼ਬੂਤ ਕਰਨ ਲਈ ਕਈ ਸੁਧਾਰਾਂ ਨੂੰ ਪ੍ਰਵਾਨਗੀ ਦਿੱਤੀ ਏ। ਕੱਲ੍ਹ ਮੁੰਬਈ ਵਿੱਚ ਸੇਬੀ ਦੀ 214ਵੀਂ ਮੀਟਿੰਗ 'ਚ ਸੇਬੀ ਨੇ ਮ੍ਰਿਤਕ ਨਿਵੇਸ਼ਕਾਂ ਦੇ ਸ਼ੇਅਰਾਂ ਦੀ ਆਸਾਨੀ ਨਾਲ ਤਬਾਦਲੇ ਦੀ ਸਹੂਲਤ ਨੂੰ ਆਸਾਨ ਬਣਾਇਆ ਏ। ਛੋਟੀ ਰਕਮ ਦੇ ਦਾਅਵਿਆਂ ਦੇ ਨਿਪਟਾਰੇ ਲਈ ਤੇਜ਼ ਟ੍ਰਾਂਸਫਰ ਪ੍ਰਕਿਰਿਆ ਲਾਗੂ ਕਰਨ ਦਾ ਫੈਸਲਾ ਕੀਤਾ ਗਿਆ ਏ। ਸੇਬੀ ਬੋਰਡ ਨੇ ਕੁਝ ਮਾਮਲਿਆਂ 'ਚ ਸਥਾਈ ਖਾਤਾ ਨੰਬਰ ਦੀ ਜ਼ਰੂਰਤ ਨੂੰ ਹਟਾਉਣ ਅਤੇ ਤਸਦੀਕ ਨੂੰ ਸੌਖਾ ਬਣਾਉਣ ਲਈ ਕਿਊਆਰ ਕੋਡ ਯੋਗ ਮੌਤ ਪ੍ਰਮਾਣ ਪੱਤਰ ਸਵੀਕਾਰ ਕਰਨ ਦਾ ਵੀ ਫੈਸਲਾ ਕੀਤਾ ਏ। ਬੋਰਡ ਨੇ ਇਸ ਸਾਲ 1 ਅਗਸਤ ਤੋਂ ਸੋਧੀਆਂ ਹੋਈਆਂ ਸਮਾਂ ਹੱਦਾਂ ਅਤੇ ਸਖ਼ਤ ਪਾਲਣਾ ਨਿਯਮਾਂ ਦੇ ਨਾਲ ਖੁੱਲ੍ਹੇ ਬਾਜ਼ਾਰ ਸ਼ੇਅਰ ਖਰੀਦ ਨੂੰ ਮੁੜ ਸ਼ੁਰੂ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਏ। ਸੁਪਰੀਮ ਕੋਰਟ ਨੇ ਬੈਂਕਾਂ, ਸੰਪਤੀ ਪੁਨਰ ਨਿਰਮਾਣ ਕੰਪਨੀਆਂ ਅਤੇ ਕਰਜ਼ਦਾਰਾਂ ਦਰਮਿਆਨ ਮਿਲੀ ਭੁਗਤ ਉੱਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਏ। ਸਰਵਉੱਚ ਅਦਾਲਤ ਨੇ ਮਾੜੇ ਕਰਜ਼ਿਆਂ ਦੇ ਹੱਲ ਦੀ ਪ੍ਰਕਿਰਿਆ ਉੱਤੇ ਵੀ ਸਵਾਲ ਕੀਤੇ। ਚੀਫ਼ ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਵੀ ਮੋਹਨ ਦੇ ਬੈਂਚ ਨੇ ਕਿਹਾ ਕਿ ਬੈਂਕ ਟੈਕਸ ਅਦਾ ਕਰਨ ਵਾਲਿਆਂ ਦੇ ਪੈਸੇ ਉਧਾਰ ਦੇ ਰਹੇ ਨੇ ਪਰ ਅਸਰਦਾਰ ਰਿਕਵਰੀ ਉਪਾਅ ਲਾਗੂ ਨਹੀਂ ਕੀਤੇ ਗਏ। ਵਿਦੇਸ਼ ਮੰਤਰਾਲੇ ਦੀ ਤੱਥ ਜਾਂਚ ਇਕਾਈ ਨੇ ਸੋਸ਼ਲ ਮੀਡੀਆ ਉੱਤੇ ਪ੍ਰਸਾਰਿਤ ਉਹਨਾਂ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਹੈ ਜਿਨ੍ਹਾਂ 'ਚ ਕਿਹਾ ਗਿਆ ਸੀ ਕਿ ਕੁਝ ਮੀਮਸ ਨੂੰ ਲੈ ਕੇ ਵਿਰੋਧ ਦਰਜ ਕਰਵਾਉਣ ਲਈ ਚੀਨ ਨੇ ਭਾਰਤ ਦੇ ਰਾਜਦੂਤ ਨੂੰ ਤਲਬ ਕੀਤਾ ਸੀ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਉੱਤਰਾਖੰਡ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਅਤੇ ਲੱਦਾਖ ਵਿੱਚ ਗਰਜ ਚਮਕ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਪ੍ਰਗਟ ਕੀਤੀ ਏ। ਭਾਰਤ ਅਤੇ ਅਫਗਾਨਿਸਤਾਨ ਦਰਮਿਆਨ ਤੀਜਾ ਅਤੇ ਆਖਰੀ ਇੱਕ ਰੋਜ਼ਾ ਕ੍ਰਿਕਟ ਮੈਚ ਅੱਜ ਚੇਨਈ ਦੇ MA ਚਿਦੰਬਰਮ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਏ। ਇਹ ਮੈਚ ਹੁਣ ਤੋਂ ਥੋੜ੍ਹੀ ਦੇਰ ਪਹਿਲਾਂ 1:30 ਵਜੇ ਸ਼ੁਰੂ ਹੋਇਆ। ਅਫਗਾਨਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਏ। ਖਾਸ ਖਬਰਾਂ ਇੱਕ ਵਾਰ ਫਿਰ ਸੁਣ ਲਓ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਉੜੀਸਾ 'ਚ ਮਯੂਰਭੰਜ ਜ਼ਿਲ੍ਹੇ ਦੇ ਬਹਾੜਪੁਰ ਪਹੁੰਚੇ। ਉਹ ਅੱਜ 47,000 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਨੈਸ਼ਨਲ ਟੈਸਟਿੰਗ ਏਜੰਸੀ ਕੱਲ੍ਹ ਹੋਣ ਵਾਲੀ ਨੀਟ UG 2026 ਦੀ ਮੁੜ ਪ੍ਰੀਖਿਆ ਦੀਆਂ ਤਿਆਰੀਆਂ ਦੇ ਹਿੱਸੇ ਵਜੋਂ ਅੱਜ ਦੇਸ਼ ਵਿਆਪੀ ਮੌਕ ਡਰਿੱਲ ਕਰ ਰਹੀ ਏ। ਸੇਬੀ ਨੇ ਬਾਜ਼ਾਰ ਸਮਰੱਥਾ ਵਧਾਉਣ, ਪਾਲਣਾ ਦੀਆਂ ਜ਼ਰੂਰਤਾਂ ਨੂੰ ਆਸਾਨ ਬਣਾਉਣ ਅਤੇ ਨੇਮਬੰਦ ਢਾਂਚੇ ਨੂੰ ਮਜ਼ਬੂਤ ਕਰਨ ਲਈ ਕਈ ਸੁਧਾਰਾਂ ਨੂੰ ਪ੍ਰਵਾਨਗੀ ਦਿੱਤੀ ਅਤੇ ਕ੍ਰਿਕਟ 'ਚ ਭਾਰਤ ਅਤੇ ਅਫਗਾਨਿਸਤਾਨ ਵਿਚਕਾਰ ਤੀਜਾ ਅਤੇ ਆਖਰੀ ਇੱਕ ਰੋਜ਼ਾ ਮੈਚ ਅੱਜ ਚੇਨਈ 'ਚ ਖੇਡਿਆ ਜਾ ਰਿਹਾ ਏ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਏ। ਸਾਡਾ ਅਗਲਾ ਪ੍ਰਦੇਸ਼ਿਕ ਖਬਰਾਂ ਦਾ ਬੁਲੇਟਿਨ ਸ਼ਾਮੀ 6:20 'ਤੇ ਹੋਏਗਾ। ਨਮਸਕਾਰ।
2: ਆਦਾਬ। ਇਹ ਆਕਾਸ਼ਵਾਣੀ ਹੈ। ਖਬਰੋਂ ਕੇ ਸਾਥ ਮੈਂ ਫੈਸਲ ਖਾਨ। وزیر اعظم نریندر مودی صدر جمہوریہ دروپدی مرمو کے ہمراہ اڑیشہ میں 47,600 کروڑ روپے سے زیادہ مالیت کے پروجیکٹوں کا افتتاح کریں گے۔ سرکار نے 16 فکسڈ ڈوز کمبینیشن ایف ڈی سی ادویات کی تیاری، فروخت اور تقسیم پر پابندی عائد کر دی ہے۔ امتحانات کرانے والی قومی ایجنسی این ٹی اے نے کل منعقد ہونے والے نیٹ یو جی کے دوبارہ امتحان سے قبل ملک گیر ماک ڈرل کا انعقاد کیا۔

ਪ੍ਰੋਗਰਾਮ ਨਗਮੇ ਦੇ ਵਿੱਚ ਤੁਹਾਨੂੰ ਅਗਲਾ ਗੀਤ ਸੁਣਵਾਉਂਦੇ ਹਾਂ ਹਮ ਕਿਸੀ ਸੇ ਕਮ ਨਹੀਂ ਫਿਲਮ ਦੇ ਵਿੱਚੋਂ। ਪ੍ਰੋਗਰਾਮ ਸਰਫਰੋਸ਼ ਚੱਲ ਰਿਹਾ, ਫੌਜੀ ਵੀਰਾਂ ਲਈ ਵਿਸ਼ੇਸ਼ ਪ੍ਰੋਗਰਾਮ ਹੈ ਅਤੇ ਮੈਂ ਹਾਂ ਤੁਹਾਡੇ ਨਾਲ ਕਮਲਪ੍ਰੀਤ ਕੌਰ।

ਇਸਦੇ ਨਾਲ ਹੀ ਪ੍ਰੋਗਰਾਮ ਨਗਮੀਤ ਹੀ ਸਮਾਪਤ ਹੁੰਦਾ। ਮੈਨੂੰ ਕਮਲਪ੍ਰੀਤ ਕੌਰ ਨੂੰ ਖਤਮ ਕਰਨ ਦੀ ਦਿਓ ਇਜਾਜ਼ਤ। FM 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸੋ

0: देशभर में मॉक ड्रिल। मौसम विभाग ने पश्चिम बंगाल के तराई क्षेत्रों और सिक्किम में कुछ स्थानों पर कल तक मूसलाधार वर्षा का रेड अलर्ट जारी किया। भारत और अफगानिस्तान के बीच तीसरा और अंतिम एक दिवसीय क्रिकेट मैच चेन्नई में जारी। और फीफा विश्व कप में ब्राजील ने हैती को 3-0 से हराकर पहली जीत दर्ज की। इसके साथ ही दोपहर समाचार का ये अंक समाप्त हुआ। नमस्कार।
1: FM 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾਓ, ਇਸ ਵੇਲੇ 2:30 ਵਜ ਰਹੇ ਨੇ ਤੇ ਹੁਣ ਵੇਲਾ ਹੁੰਦਾ ਹੈ ਪ੍ਰੋਗਰਾਮ ਹਾਸਿਆਂ ਦੇ ਗੋਲਗੱਪੇ ਦਾ। ਅੱਜ ਦਾ ਪ੍ਰੋਗਰਾਮ ਹਾਸਿਆਂ ਦੇ ਗੋਲਗੱਪੇ ਲੈ ਕੇ ਹਾਜ਼ਰ ਹਾਂ ਮੈਂ ਕਮਲਪ੍ਰੀਤ ਕੌਰ। ਇਸ ਦੇ ਵਿੱਚ ਤੁਸੀਂ ਆਪਣੇ ਜਿਹੜੇ ਚੁਟਕਲੇ ਨੇ ਉਹ ਸਾਨੂੰ ਸੁਣਾ ਸਕਦੇ ਹੋ ਤੇ ਆਪ ਵੀ ਹੱਸ ਸਕਦੇ ਹੋ ਤੇ ਆਪਣੇ ਸਾਥੀਆਂ ਨੂੰ ਵੀ ਹਸਾ ਸਕਦੇ ਹੋ। ਸਰੋਤਿਓ, ਅੱਜ ਦਾ ਸਾਡਾ ਪ੍ਰੋਗਰਾਮ ਦਾ ਸ਼ਬਦ ਹੈ ਗੋਲਗੱਪੇ ਤੇ ਤੁਸੀਂ ਇਸ ਸ਼ਬਦ ਦੇ ਉੱਤੇ ਆਪਣੇ ਚੁਟਕਲੇ ਸਾਨੂੰ ਸੁਣਾ ਸਕਦੇ ਹੋ ਤੇ ਸਾਡਾ ਨੰਬਰ ਹੈ 2284940175। ਅਸੀਂ ਕਰ ਰਹੇ ਹਾਂ ਤੁਹਾਡੀ ਕਾਲਸ ਦਾ ਇੰਤਜ਼ਾਰ। ਤੁਸੀਂ ਵੀ ਸੋਚੋ ਆਪਣੇ ਚੁਟਕਲੇ ਅਤੇ ਗੱਲਬਾਤ ਕਰੋ ਸਾਡੇ ਨਾਲ।

0: ਸਾਡੇ ਨਾਲ ਪ੍ਰੋਗਰਾਮ ਦੇ ਪਹਿਲੇ ਕਾਲਰ ਜੁੜਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ,
1: ਸਰ ਜੀ
0: ਸਤਿ ਸ਼੍ਰੀ ਅਕਾਲ ਜੀ, ਨਾਮ ਦੱਸ ਦਿਓ ਆਪਣਾ।
1: ਮੇਰਾ ਨਾਮ ਧਰਮਪਾਲ ਹੈ ਜੀ।
0: ਜੀ, ਕੀ ਸੁਣਾਉਣਾ ਚਾਹੋਗੇ ਗੋਲ ਗੱਪੇ ਬਾਰੇ?
1: ਮੈਂ ਅੱਜ ਸੁਣਾਵਾਂਗਾ ਗੋਲ ਗੱਪੇ ਬਾਰੇ ਜੀ। ਦੋ ਦੋਸਤ ਹੁੰਦੇ ਆ ਜੀ,
0: ਜੀ
1: ਉਹਨਾਂ ਸਲਾਹ ਕਰਦੇ ਆ, ਚਲੋ ਅੱਜ ਆਪਾਂ ਦੋਨੋਂ ਗੋਲ ਗੱਪੇ ਖਾਂਦੇ ਆ। ਪੈਸਾ ਉਹਨਾਂ ਕੋਲ

0: ਮੈਡਮ ਜੀ।
1: ਸਤਿ ਸ਼੍ਰੀ ਅਕਾਲ ਜੀ, ਨਾਮ ਦੱਸ ਦਿਓ ਆਪਣਾ।
0: ਧੰਨਾ ਸਿੰਘ ਖਰੌੜ ਬੋਲਦਾ ਜੀ।
1: ਜੀ ਸੁਣਾਓ ਜੀ ਚੁਟਕਲਾ ਗੋਲ ਗੱਪੇ ਬਾਰੇ।
0: ਹਾਂ ਮੈਂ ਸੁਣਾਉਣਾ ਜੀ, ਅੱਜ 20 ਜੂਨ ਹੈ ਮੈਡਮ ਜੀ।
1: ਜੀ
0: 20 ਜੂਨ ਨੂੰ ਮੇਰਾ ਵਿਆਹ ਹੋਇਆ ਤਾ ਜੀ 1973 ਚ, ਅੱਜ 53 ਸਾਲ ਹੋ ਗਏ।
1: ਬਹੁਤ ਮੁਬਾਰਕਾਂ, ਪਰਮਾਤਮਾ ਤੁਹਾਡੀ ਜੋੜੀ ਸਦਾ ਬਣਾਈ ਰੱਖੇ ਤੇ ਵਰਕਤਾਂ।

0: ਸਾਡੇ ਨਾਲ ਪ੍ਰੋਗਰਾਮ ਦੇ ਅਗਲੇ ਕਾਲਰ ਜੁੜੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ ਹੈਲੋ
1: ਹੈਲੋ,
0: ਸਤਿ ਸ਼੍ਰੀ ਅਕਾਲ ਜੀ, ਨਮਸਕਾਰ, ਨਾਮ ਦੱਸ ਦਿਓ ਆਪਣਾ। ਸ਼ਾਇਦ ਉਹਨਾਂ ਦਾ ਕਾਲ ਕੱਟ ਗਿਆ। ਸੋ ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਹਾਸਿਆਂ ਦੇ ਗੋਲ ਗੱਪੇ, ਇਸ ਦੇ ਵਿੱਚ ਤੁਸੀਂ ਵੀ ਆਪਣੇ ਚੁਟਕਲੇ ਸਾਨੂੰ ਸੁਣਾ ਸਕਦੇ ਹੋ। ਸਾਡਾ ਅੱਜ ਦਾ ਸ਼ਬਦ ਹੈ ਗੋਲ ਗੱਪੀ ਅਤੇ ਸਾਡਾ ਨੰਬਰ ਹੈ 2284-94-0174।

0: ਹੁਣ ਗੱਲ ਸੁਣਾਈਏ ਸ਼ੀਰੀ ਤੇ ਫਰਿਹਾਦਾਂ ਦੀ। ਡਾਢੇ ਔਖੇ ਪਰਬਤ ਪਾੜ ਕੇ ਨੀਰ ਵਗਾਣੇ, ਕਰਕੇ ਅੱਖ ਮਟਕੇ ਇਸ਼ਕ ਲੜਾਉਣੇ ਸੌਖੇ ਨੇ, ਹੁੰਦੀ ਮੁਸ਼ਕਿਲ ਇਹ ਜਦ ਪੈਂਦੇ ਤੋੜ ਨਿਭਾਣੇ, ਜਦ ਪੈਂਦੇ ਤੋੜ।
1: ਸਾਡੇ ਨਾਲ ਪ੍ਰੋਗਰਾਮ ਦੇ ਅਗਲੇ ਕਾਲਰ ਜੁੜਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ, ਨਾਮ ਦੱਸ ਦਿਓ ਆਪਣਾ।
2: ਮੈਂ ਬਿੰਦਰ ਸਿੰਘ ਡਕਾਲੇ ਤੋਂ ਬੋਲਦਾ ਮੈਡਮ
1: ਜੀ। ਸੁਣਾਓ ਤੁਸੀਂ ਵੀ ਗੋਲਗੱਪੇ ਦਾ ਕੋਈ ਕਿੱਸਾ।
2: ਗੋਲਗੱਪੇ ਐਵੇਂ ਆ ਮੈਡਮ ਜੀ, ਕਿਸੇ ਦੀ ਘਰੇ ਨਾ ਲੜਾਈ ਪੈ ਜਾਂਦੀ ਹੈ। ਉਹ ਲੜਾਈ ਪੈਣ ਦੇ ਕਾਰਨ ਉਹ ਜਾਂਦਾ ਗੋਲਗੱਪੇ ਕੋਲ, ਜਾਂਦਾ ਕਹਿੰਦਾ ਗੋਲਗੱਪੇ ਬੜੇ ਬੜੇ ਦੇ ਦੇ
1: ਜੀ,
2: ਬੜੇ ਬੜੇ ਗੋਲਗੱਪੇ ਲੈ ਕੇ ਗਿਆ। ਜਦੋਂ ਉਹ ਘਰ ਦੇ ਉਹ ਵੱਡੇ ਜੀ ਉਹ ਪੈਂਦੇ ਨੇ ਮੂੰਹ ਚ ਤਾਂ ਪੈਂਦੇ, ਉਹ ਬੰਦਾ ਹੱਸਦਾ ਹਾਂਦਾ ਹਾਂਦਾ ਕਹਿੰਦਾ ਕਹਿੰਦਾ ਲੜਦੀ ਦਾ ਤੂੰ ਇੰਨਾ, ਕਹਿੰਦਾ ਗੋਲਗੱਪੇ ਖਾਏ ਨੀ ਜਾਂਦੇ।
1: ਹਾਂਜੀ
2: ਹਾਂਜੀ, ਦੇਖੋ ਜੀ ਗੱਲ, ਇਹਦਾ ਗੋਲਗੱਪੇ ਕਿਲਾ ਕਰਵਾ ਜੇ ਆਪਣਾ ਗੋਲਗੱਪੇ ਖਿਲਾ ਦੇ ਗਲੇ ਸੀ ਲਓ, ਕਹਿੰਦਾ ਲੜਦੀ ਹੈ ਵੱਧ ਪਰ ਗੋਲਗੱਪੇ ਖਾਏ ਨੀ ਜਾਂਦੇ।
1: ਠੀਕ ਹੈ ਜੀ, ਧੰਨਵਾਦ ਜੀ ਕਾਲ ਕਰਨ ਲਈ। ਸੋਤਿਓ ਤੁਸੀਂ ਵੀ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਅਤੇ ਮੈਂ ਵੀ ਤੁਹਾਨੂੰ ਇੱਕ ਚੁਟਕਲਾ ਸੁਣਾਉਂਦੀ ਹਾਂ। ਇੱਕ ਵਾਰ ਕੀ ਹੁੰਦਾ ਨਾ, ਇੱਕ ਕੁੜੀ ਗੋਲਗੱਪੇ ਵਾਲੇ ਭਾਈ ਨੂੰ ਕਹਿੰਦੀ ਹੈ ਕਿ ਭਰਾ ਜੀ ਗੋਲਗੱਪੇ ਇੰਨੇ ਤਿੱਖੇ ਬਣਾਓ ਕਿ ਮੈਂ ਕਿਸੇ ਨੂੰ ਵੀ ਯਾਦ ਨਾ ਕਰਾਂ। ਗੋਲਗੱਪਾ ਕਹਿੰਦਾ ਭੈਣ ਜੀ ਇੰਨੀ ਤਿੱਖੀ ਚੀਜ਼ ਮੇਰੇ ਕੋਲ ਹੈ ਨਹੀਂ ਕਿ ਤੁਸੀਂ ਹਰ ਚੀਜ਼ ਨੂੰ ਭੁੱਲ ਜਾਓ। ਅਤੇ ਉਹ ਕਹਿੰਦਾ ਤੁਸੀਂ ਕੀ ਭੁੱਲਣਾ ਚਾਹੁੰਦੇ ਹੋ? ਉਹ ਕਹਿੰਦੀ ਮੈਂ ਨਾ ਆਪਣੀ ਨੂੰ ਜਿਹੜੀ ਮੇਰੀ ਜ਼ਿੰਦਗੀ ਹੈ ਉਹਦਾ ਜਿਹੜਾ ਮਾੜਾ ਵਕਤ ਆ ਉਹ ਭੁੱਲਣਾ ਚਾਹੁੰਦੀ ਹਾਂ। ਤਾਂ ਉਹ ਕਹਿੰਦਾ ਬੇਟਾ ਇਹੋ ਜਿਹੀ ਕੋਈ ਚੀਜ਼ ਨਹੀਂ ਬਣੀ ਜੋ ਤੂੰ ਉਹਨੂੰ ਭੁੱਲ ਸਕਦੀ ਹੈ, ਇਸ ਲਈ ਤੂੰ ਅੱਜ ਗੋਲਗੱਪਾ ਖਾਣਾ ਹੀ ਛੱਡ ਦੇ। ਸੋ ਇਸੇ ਤਰ੍ਹਾਂ ਦੇ ਚੁਟਕਲੇ ਤੁਸੀਂ ਵੀ ਸਾਨੂੰ ਸੁਣਾਉਂਦੇ ਰਹੋ। ਸਾਡਾ ਨੰਬਰ ਹੈ 2284-94-0174 ਅਤੇ 0175 ਸਾਡੇ ਪਟਿਆਲੇ ਦਾ ਏਰੀਆ ਕੋਡ ਹੈ।

ਪ੍ਰੋਗਰਾਮ ਚੱਲ ਰਿਹਾ ਹੈ ਹਾਸਿਆਂ ਦੀ ਗੋਲਗੱਪੇ, ਅਤੇ ਸਾਡਾ ਸ਼ਬਦ ਵੀ ਗੋਲਗੱਪੇ ਹੀ ਹੈ। ਸੋ ਸਰੋਤਿਓ, ਤੁਸੀਂ ਵੀ ਸਾਨੂੰ ਆਪਣੇ ਜਿਹੜੇ ਵਿਚਾਰ ਨੇ ਜਾਂ ਕੋਈ ਕਿੱਸੇ ਜਾਂ ਕੋਈ ਘਟਨਾ ਜਾਂ ਕੋਈ ਚੁਟਕਲਾ ਗੋਲਗੱਪੇ ਦੇ ਆਧਾਰ ਸੁਣਾ ਸਕਦੇ ਹੋ। ਸਾਡਾ ਨੰਬਰ ਹੈ 2284494 ਅਤੇ 0175 ਸਾਡੇ ਪਟਿਆਲੇ ਦਾ ਏਰੀਆ ਕੋਡ ਹੈ।

0: ਤਾਂ ਤੇਰਾ ਕਰੇ।
1: ਸਾਡੇ ਨਾਲ ਪ੍ਰੋਗਰਾਮ ਦੇ ਅਗਲੇ ਕਾਲਰ ਜੁੜੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ ਹੈਲੋ
2: ਹੈਲੋ, ਨਮਸਕਾਰ ਜੀ।
1: ਨਮਸਕਾਰ ਜੀ, ਨਾਮ ਦੱਸ ਦਿਓ ਆਪਣਾ।
2: ਮੈਂ ਰਾਕੇਸ਼ ਕੁਮਾਰ ਬੋਲਦਾ ਜੀ, ਮਲੇਰਕੋਟਲੇ ਤੋਂ
1: ਜੀ। ਕੀ ਕਹਿਣਾ ਚਾਹੋਗੇ ਗੋਲਗੱਪੇ ਬਾਰੇ?
2: ਹਾਂਜੀ ਮੈਡਮ, ਇਸ ਨਾ ਸ਼ੇਰ ਚਿੱਲੀ ਹੁੰਦਾ, ਉਹ ਨਾ ਪਹਿਲੀ ਵਾਰ ਉਹਨੇ ਰੇਹੜੀ ਲੈ ਕੇ ਦਿਆ ਗੋਲਗੱਪੇ ਵਾਲੀ
1: ਜੀ।
2: ਜੋ ਰੇਹੜੀ ਲੈ ਕੇ ਜਾ ਰਿਹਾ ਉਹਦਾ ਰਸਤੇ ਦੇ ਵਿੱਚ ਉਹਨੂੰ ਸੁਪਨਾ ਆਉਣ ਲੱਗ ਜਾਂਦਾ। ਤੇ ਸੁਪਨੇ ਵਿੱਚ ਸੋਚ ਲਿਆ ਮੈਂ ਬਹੁਤ ਬੜਾ ਮਾਲਿਕ ਬਣੂਗਾ ਗੋਲਗੱਪਿਆਂ ਦਾ, ਮੈਂ ਅਰਬਾਂ ਖਰਬਾਂ ਦੇ ਵਿੱਚ ਮੇਰਾ ਵਿਆਹ ਹੋਊਗਾ, ਮੇਰੇ ਬੱਚੇ ਹੋਣਗੇ
1: ਜੀ।
2: ਤੇ ਜਦੋਂ ਰੇਹੜੀ ਲਈ ਜਾ ਰਿਹਾ ਹੁਣ ਜਦੋਂ ਸੁਪਨਾ ਖੁੱਲਣ ਲੱਗਦਾ ਆ, ਉਹਦੀ ਅੱਖ ਖੁੱਲਣ ਲੱਗਦੀ ਹੈ, ਉਹਦੀ ਰੇਹੜੀ ਨਾ ਜਾ ਕੇ ਨਦੀ ਵਿੱਚ ਗਿਰ ਜਾਂਦੀ ਹੈ।
1: ਅੱਛਾ ਜੀ।
2: ਤੇ ਫਿਰ ਉਹ ਬੈਠ ਕੇ ਰੋਣ ਲੱਗ ਜਾਂਦਾ ਵੀ ਆ ਤਾਂ ਮੇਰੇ ਬੱਚੇ ਵੀ ਉੜ ਗਏ, ਮੇਰੀ ਘਰ ਵਾਲੀ ਜੁੜੀ, ਮੇਰੇ ਗੋਲਗੱਪੇ ਜਿਹੜੀ ਵੀ ਉੜ ਗਈ। ਤੇ ਉੱਥੇ ਬੈਠੇ ਜਾ ਰੋਣ ਲੱਗ ਜਾਂਦਾ, ਮੈਂ ਕੀ ਕਰਾਂ। ਬਸ ਇੰਨੀ ਗੱਲ ਹੈ ਜੀ।
1: ਠੀਕ ਹੈ ਜੀ, ਧੰਨਵਾਦ ਜੀ।

ਸੋ ਇੱਕ ਵਾਰ ਕੀ ਹੁੰਦਾ ਨਾ, ਇੱਕ ਗੋਲ ਗੱਪੇ ਖਾਣ ਵਾਲੀ ਕੁੜੀ ਕਹਿੰਦੀ ਹੈ, ਕਹਿੰਦੀ ਭਰਾ ਜੀ ਇੱਕ ਗੋਲ ਗੱਪਾ ਹੋਰ ਦੇ ਦਿਓ। ਅਤੇ ਫਿਰ ਗੋਲ ਗੱਪੇ ਵਾਲਾ ਭਾਈ ਕਹਿੰਦਾ, ਭੈਣ ਜੀ ਇਹ ਤੁਹਾਡਾ 25ਵਾਂ ਗੋਲ ਗੱਪਾ ਹੈ। ਕੁੜੀ ਕਹਿੰਦੀ, ਓਹੋ ਮੈਂ ਤਾਂ ਡਾਇਟ 'ਤੇ ਹਾਂ, ਗਿਣਤੀ ਹੀ ਭੁੱਲ ਗਈ। ਸੋ ਗੱਲ ਉਹੀ ਹੈ ਕਿ ਗੋਲ ਗੱਪੇ ਖਾਣ ਵਾਲੀ ਕੁੜੀ ਨੂੰ ਡਾਇਟ ਦਾ ਰਿਕਾਰਡ ਏ ਤੋੜ ਦਿੱਤਾ, ਅਤੇ ਹੁਣ ਉਹ ਕਹਿੰਦੀ ਹੈ ਮੈਂ ਡਾਇਟ 'ਤੇ ਹਾਂ। ਸਰੋਤੇ ਹੋ, ਤੁਸੀਂ ਵੀ ਗੋਲ ਗੱਪੇ ਦੇ ਉੱਤੇ ਆਪਣੇ ਚੁਟਕਲੇ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਸਾਡਾ ਨੰਬਰ ਹੈ 82 484 ਅਤੇ 0175। ਅਤੇ ਮੈਂ ਤੁਹਾਡੇ ਨਾਲ ਜੁੜੀ ਹੋਈ ਹਾਂ ਕਮਲਪ੍ਰੀਤ ਕੌਰ, ਤੁਹਾਨੂੰ ਵੀ ਥੋੜ੍ਹੇ ਥੋੜ੍ਹੇ ਚੁਟਕਲੇ ਸੁਣਾ ਰਹੀ ਹਾਂ ਅਤੇ ਤੁਹਾਡੇ ਵੀ ਸੁਣ ਰਹੀ ਹਾਂ। ਤੁਸੀਂ ਵੀ ਲਓ ਆਨੰਦ, ਮੈਂ ਵੀ ਲੈ ਰਹੀ ਹਾਂ।

0: ਨਿਬੂ ਨੀ ਵਿਆਹ ਚ ਤਾਂ ਭਾਈ ਰੌਣਕਾਂ ਹੀ ਲੱਗੀਆਂ ਪਈਆਂ ਨੇ, ਨਿਜਾਰੇ ਕਿੰਨੀ ਤਰ੍ਹਾਂ ਦੇ ਤਾਂ ਪਤੌੜੇ ਪਏ ਨੇ ਖਾਣ ਨੂੰ।
1: ਨੀ ਹਾਂ ਭੈਣੇ, ਵਿਆਹ ਤਾਂ ਬਾਲਾ ਵਧੀਆ, ਪਰ ਤੂੰ ਆ ਇੰਨੀ ਪਲੇਟ ਕਾਹਦੇ ਲਈ ਭਰੀ ਹੈ, ਨੀ ਚੰਗੀ ਨੀ ਲੱਗਦੀ।
0: ਨੀ ਤੂੰ ਮਾਰ ਗੋਲਾ, ਨਾ ਲੱਗੇ ਚੰਗਾ। ਮੈਂ ਤਾਂ ਭਾਈ ਕੇਰਾਂ ਹੀ ਪਲੇਟ ਭਰ ਕੇ ਸੀਟ ਮੱਲ ਲੈਣੀ, ਨੀ ਬਾਕੀ ਨਿੱਕ ਸੁੱਕ ਮੈਂ ਉੱਥੇ ਹੀ ਮੰਗਾਈ ਜਾਊਂਗੀ ਵੈਰਿਆਂ ਤੋਂ।
1: ਨੀ ਭੈਣੇ, ਜਿੰਨੀ ਪਲੇਟ ਤੂੰ ਭਰੀ ਹੈ ਨਾ ਤੇਰੇ ਤੋਂ ਖਾ ਨੀ ਹੋਣਾ।
0: ਨੀ ਨਾ ਖਾ ਹੋਵੇ, ਤੇਰਾ ਉਂਝ ਦੁਖੀ ਜਾਂਦਾ, ਬਚਿਆ ਪਿਆ ਰਹੂ। ਮੈਂ ਦੁਬਾਰਾ ਸੀਟ ਛੱਡ ਕੇ ਨੀ ਜਾਣਾ, ਮੈਂ ਤੈਨੂੰ ਗੱਲ ਦੱਸਤੀ, ਮੈਂ ਖਾਣ ਪੀਣ ਨੂੰ ਉਰੀ ਮੰਗਾਈ ਜਾਊ, ਨਾ ਖਾ ਹੋਇਆ ਬਚਿਆ ਪਿਆ ਰਹੂ। ਨਾਲੇ ਪਾਸੇ ਹੋ, ਉਰੇ ਮੈਨੂੰ ਸਿੱਧੀ ਸਟੇਜ ਦੀ ਹੁੰਦੀ ਆ ਮੂਹਰੇ।
1: ਨੀ ਭੈਣੇ, ਕਿਉਂ ਕਮਲੀ ਹੋਈ ਆ, ਜੇ ਘਰ ਬਗਾਨਾ ਢਿੱਡ ਤਾਵਦਾ, ਨੀ ਕਿਉਂ ਤੂੰ ਖਾਣੇ ਦੀ ਬਰਬਾਦੀ ਕੀਤੀ ਹੈ? ਨਾਲੇ ਇਹ ਬਰਬਾਦੀ ਕੱਲੀ ਭੋਜਨ

0: ਦੀ ਨੀ, ਇਹ ਕਿਸੇ ਦੀ ਮਿਹਨਤ ਤੇ ਲੱਖਾਂ ਰੁਪਈਆਂ ਦੀ ਵੀ ਬਰਬਾਦੀ ਹੈ। ਇਸ ਪਾਸੇ ਭੈਣੇ ਗੰਭੀਰਤਾ ਨਾਲ ਸੋਚ।
1: ਸਾਡੇ ਨਾਲ ਪ੍ਰੋਗਰਾਮ ਦੇ ਅਗਲੇ ਕਾਲਰ ਜੁੜਨੇ, ਉਹਨਾਂ ਗੱਲਬਾਤ ਕਰਦੇ ਆ। ਹੈਲੋ,
2: ਹਾਂ ਜੀ, ਮੈਂ ਨਰਪਾਲ ਸਿੰਘ ਮੋੜ ਬੋਲਦਾ ਜੀ।
1: ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਭੈਣ ਜੀ।
1: ਹਾਂ ਜੀ, ਕੀ ਕਹਿਣਾ ਚਾਹੋਗੇ ਗੋਲ ਗੱਪੇ ਬਾਰੇ?
2: ਸਾਡੇ ਇੱਕ ਮਾਸਟਰ ਦੇ ਜੀ, ਉਹ ਹੈ ਭੋਲਾ। ਉਹ ਆ ਗਿਆ ਕਰੇਲੇ ਤੋੜਨ
1: ਜੀ।
2: ਮੈਂ ਉਹਨੂੰ ਅਸਾਂ ਲੱਗ ਗਿਆ, ਮੈਂ ਕਰੇਲੇ ਤੋੜੇਗਾ ਮਾਸਟਰ ਜੀ? ਕਹਿੰਦਾ ਹਾਂ ਜੀ। ਮੈਂ ਕਿਹਾ ਜਵਾਕ ਚੱਲੇ ਰਾਜੀ ਨੀ। ਕਹਿੰਦਾ ਕੱਲ ਭੁੰਨ ਕੇ ਖਾਊ ਇਹਨਾਂ ਨੂੰ ਤਾਂ।
1: ਅੱਛਾ,
2: ਉਹ ਫੇਰ ਅੱਜ ਨਾਭੇ ਗਿਆ ਸੀ। ਮੈਂ ਕਿਹਾ ਗੋਲ ਗੱਪੇ ਆਉਣਗੇ ਇਹਦੇ ਚ, ਰੇਡੂਏ ਚ? ਪ੍ਰਤੱਖ ਨੂੰ ਪ੍ਰਮਾਣ ਹੈ ਜੀ। ਮੈਂ ਕਿਹਾ ਗੋਲ ਗੱਪੇ ਆਉਣਗੇ? ਮਾਂ ਦਾ ਪੁੱਤ 120 ਦਾ ਲਿਫਾਫਾ ਮੇਰੇ ਘਰੇ ਸਰ, ਕਹਿੰਦੇ ਗੋਲ ਗੱਪਿਆਂ ਦਾ।
1: ਠੀਕ ਹੈ ਜੀ, ਫਿਰ ਤੁਸੀਂ ਤਾਂ ਅੱਜ ਗੋਲ ਗੱਪੇ ਖਾਓ।
2: ਨਹੀਂ, ਗੋਲ ਗੱਪੇ ਕਹਿੰਦਾ ਜੀ ਆਉਣਗੇ। ਮਾਂ ਚਟਣੀ ਤਾਂ ਲਿਆ ਜੀ ਘਰਦਿਆਂ ਨੇ, ਉਹੀ ਜੀ ਘਰਦੇ ਚਟਣੀ ਤਾਂ ਹੈ ਜੀ। ਬੁਲਟ ਮੈਂ ਗੋਲ ਗੱਪੇ ਹੁਣ ਫੜਾ ਦੇ, ਚਟਣੀ ਅਰਡਰ ਕਰ ਲਈ।
1: ਠੀਕ ਹੈ ਜੀ, ਧੰਨਵਾਦ ਜੀ ਕਾਲ ਕਰਨ ਲਈ।

ਸਰੋਤਿਓ, ਟਾਈਮ ਬਿਲਕੁਲ ਥੋੜ੍ਹਾ ਜਿਹਾ ਰਹਿ ਗਿਆ, ਘੱਟੋ ਘੱਟ 8 ਕੁ ਮਿੰਟ ਰਹਿ ਗਏ, ਅਤੇ ਤੁਸੀਂ ਵੀ ਆਪਣੇ ਚੁਟਕਲੇ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਸਾਡਾ ਅੱਜ ਦਾ ਸ਼ਬਦ ਹੈ ਗੋਲ ਗੱਪੇ। ਸਾਡਾ ਨੰਬਰ ਹੈ 2284-94-0174, ਸਾਡੇ ਪਟਿਆਲੇ ਦਾ ਏਰੀਆ ਕੋਡ ਹੈ।

0: ਸਾਡੇ ਨਾਲ ਪ੍ਰੋਗਰਾਮ ਦੇ ਅਗਲੇ ਕਾਲਰ ਜੁੜੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ,
1: ਸਤਿ ਸ਼੍ਰੀ ਅਕਾਲ ਮੈਡਮ ਜੀ।
0: ਸਤਿ ਸ਼੍ਰੀ ਅਕਾਲ ਜੀ, ਨਾਮ ਦੱਸ ਦਿਓ ਆਪਣਾ।

0: ਸੁਖਵਿੰਦਰ ਸਿੰਘ ਪਿੰਡ ਬਨਵਾੜੀ ਰਾਜਪੁਰਾ ਟਾਊਨ ਤੋਂ ਜੀ।
1: ਜੀ ਕੀ ਕਹਿਣਾ ਚਾਹੋਗੇ ਫਿਰ ਗੋਲ ਗੱਪੇ ਬਾਰੇ?
0: ਪਤੀ ਪਤਨੀ ਨਾ ਦੋਵੇਂ ਇਸੇ ਧੁੱਪ ਦੇ ਵਿੱਚ ਪੈਦਲ ਤੁਰੇ ਜਾ ਰਹੇ ਸੀ ਬਾਜ਼ਾਰ ਦੇ ਵਿੱਚ ਜੀ। ਪਤਨੀ ਕਹਿੰਦੀ ਆ ਉਹ ਕਿੰਨੀ ਗਰਮੀ ਆ, ਕਹਿੰਦੀ ਮੈਨੂੰ ਤਾਂ ਪਿਆਸ ਲੱਗ ਗਈ, ਕਿਤੇ ਪਾਣੀ ਪਿਲਾ ਦੋ
1: ਜੀ।
0: ਪਤੀ ਕਹਿੰਦਾ ਪਾਣੀ ਦੀ ਕੀ ਗੱਲ ਹੈ, ਚੱਲ ਆ ਮੈਂ ਤੈਨੂੰ ਗੋਲ ਗੱਪੇ ਖਵਾਉਂਦਾ। ਕਹਿੰਦੀ ਵਾਹ ਜੀ ਵਾਹ, ਕਹਿੰਦੀ ਗੋਲ ਗੱਪਿਆਂ ਦਾ ਨਾਂ ਸੁਣ ਕੇ ਤਾਂ ਮੂੰਹ ਚ ਪਾਣੀ ਆ ਗਿਆ। ਕਹਿੰਦਾ ਦੇਖਾ ਮੈਂ ਇੱਥੇ ਹੀ 100 ਰੁਪਇਆ, ਚੱਲ ਚੱਲੀਏ ਘਰ ਨੂੰ।
1: ਠੀਕ ਹੈ ਜੀ, ਧੰਨਵਾਦ ਜੀ ਕਾਲ ਕਰਨ ਲਈ।
0: ਸ਼ੁਕਰੀਆ ਜੀ।

ਇਸੇ ਗੀਤ ਦੇ ਨਾਲ ਪ੍ਰੋਗਰਾਮ ਹਾਸਿਆਂ ਦੀ ਗੋਲਗੱਪੇ ਇੱਥੇ ਹੀ ਖਤਮ ਹੁੰਦਾ ਹੈ। ਮੈਨੂੰ ਕਮਲਪ੍ਰੀਤ ਕੌਰ ਨੂੰ ਦਿਓ ਇਜਾਜ਼ਤ। ਅਤੇ ਜਿਹੜੇ ਸਰੋਤਿਆਂ ਨੇ ਅੱਜ ਆਪਣੇ ਚੁਟਕਲੇ ਸਾਨੂੰ ਸੁਣਾਏ ਨੇ, ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ, ਉਹਨਾਂ ਧੰਨਵਾਦ। ਅਤੇ ਜਿਹੜੇ ਰਹਿ ਗਏ ਉਹਨਾਂ ਲਈ ਮਾਫੀ, ਅਤੇ ਉਹ ਅਗਲੇ ਸ਼ਨੀਵਾਰ ਯਾਨੀ ਕਿ ਇੱਕ ਹਫ਼ਤੇ ਬਾਅਦ ਫਿਰ ਤੋਂ ਪ੍ਰੋਗਰਾਮ ਹਾਸਿਆਂ ਦੇ ਗੋਲਗੱਪੇ ਦੇ ਵਿੱਚ ਆਪਣੇ ਚੁਟਕਲੇ ਸਾਂਝੇ ਨਾਲ ਸਾਂਝੇ ਕਰ ਸਕਦੇ ਨੇ। ਸਾਡਾ ਅਗਲੇ ਹਫ਼ਤੇ ਲਈ ਸ਼ਬਦ ਹੈ ਘੜੀ। ਸੋ ਸਰੋਤਿਓ, ਮੈਨੂੰ ਦਿਓ ਇਜਾਜ਼ਤ, ਤੁਸੀਂ ਮਾਣੋ ਆਨੰਦ ਇਸ ਪਿਆਰੇ ਜਿਹੇ ਗੀਤ ਦਾ।

FM band 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ ਅਤੇ ਹੁਣ 3 ਵਜ ਰਹੇ ਨੇ ਅਤੇ ਹੁਣ ਵੇਲਾ ਹੁੰਦਾ ਹੈ ਕੌਮੀ ਸੇਵਾ ਵਿਵਿਧ ਭਾਰਤੀ ਦੇ ਪ੍ਰਸਾਰਣ ਦਾ ਅਤੇ ਤੁਸੀਂ ਸੁਣੋਗੇ ਕੌਮੀ ਸੇਵਾ ਵਿਵਿਧ ਭਾਰਤੀ ਦਾ ਪ੍ਰਸਾਰਣ ਸਾਡੇ ਮੁੰਬਈ ਕੇਂਦਰ ਤੋਂ।

ਕਿਸਾਨ ਦੋਸਤੋ, ਸਵਾਗਤ ਅੱਜ ਦਾ ਪ੍ਰੋਗਰਾਮ ਲੈ ਕੇ ਮੈਂ ਪ੍ਰਿਤਪਾਲ ਮਹਾਰਾਣਾ। ਗੱਲਬਾਤ ਕਰਾਂਗੇ ਖੇਤੀ ਦੀ, ਖੇਤਾਂ ਦੀ, ਪਿੰਡਾਂ ਦੀ, ਅਤੇ ਹਾਂ ਕੁਝ ਅਜਿਹੇ ਕੇਂਦਰ ਸਰਕਾਰ ਦੇ ਉਪਰਾਲਿਆਂ ਦੀ ਗੱਲ ਕਰਾਂਗੇ ਜਿਨ੍ਹਾਂ ਦੇ ਵਿੱਚ ਕਿਸ ਤਰ੍ਹਾਂ ਇੱਕ ਕਿਸਾਨ ਉਹਨਾਂ ਉਪਰਾਲਿਆਂ ਦੇ ਨਾਲ, ਉਹਨਾਂ ਸਕੀਮਾਂ ਦੇ ਨਾਲ ਉਹਨਾਂ ਬਾਰੇ ਜਾਣਕਾਰੀ ਹਾਸਿਲ ਕਰਕੇ ਉਹਨਾਂ ਤੋਂ ਫਾਇਦਾ ਉਠਾ ਸਕਦਾ, ਕਿੰਨਾ ਕੁ ਫਾਇਦਾ ਉਠਾ ਰਿਹਾ। ਡਿਟੇਲ ਦੇ ਵਿੱਚ ਇਸ ਮੁੱਦੇ 'ਤੇ ਆਪਾਂ ਇੱਕ ਗੱਲਬਾਤ ਹੈ ਜਿਹੜੀ ਉਹ ਵੀ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜੀ। ਫਿਲਹਾਲ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਇੱਕ ਗੀਤ ਸੰਗੀਤ ਨਾਲ ਕਰਦੇ ਹਾਂ। ਆਓ ਸੁਣਦੇ ਹਾਂ ਗੁਰਦਾਸ ਮਾਨ ਦਾ ਗਾਇਆ ਇੱਕ ਗੀਤ।

ਗੁਰਦਾਸ ਮਾਨ ਦੇ ਗਾਏ ਇਸ ਗੀਤ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਗੱਲਬਾਤ ਖੇਤਾਂ ਦੀ ਪਿੰਡਾਂ ਦੀ। ਕਿਸਾਨ ਦੋਸਤੋ, ਜਦੋਂ ਖੇਤੀ ਨਾਲ ਜੁੜੇ ਹੋਈਏ ਤਾਂ ਅੱਜ ਦੀ ਖੇਤੀ ਕਾਫੀ ਬਦਲ ਗਈ ਹੈ, ਕੰਮ ਵੀ ਕਾਫੀ ਬਦਲ ਗਏ ਨੇ, ਤਕਨੀਕ ਵੀ ਬਦਲ ਗਈ ਹੈ, ਅਤੇ ਇੱਕ ਚੀਜ਼ ਹੋਰ ਬਦਲੀ ਆ, ਉਹ ਹੈ ਕਿ ਖਰਚੇ ਪਹਿਲਾਂ ਦੇ ਨਾਲੋਂ ਹੁਣ ਇਨਪੁੱਟਸ ਆ ਜਿਹੜੇ ਕਿਸਾਨ ਦੇ ਖਰਚੇ ਆ ਕਾਫੀ ਉਹ ਵੱਧ ਗਏ ਆ, ਕਾਫੀ ਬਦਲ ਗਏ ਨੇ। ਇਸ ਕਰਕੇ ਜਦੋਂ ਅਸੀਂ ਪੂਰੇ ਮੁਲਕ ਦੀ ਗੱਲ ਕਰਦੇ ਹਾਂ ਤਾਂ ਕਿਸਾਨ ਨੂੰ ਫਿਰ ਉਹਦੇ ਵਿੱਚ ਬੱਚਤ ਕਿੰਨੀ ਹੁੰਦੀ ਆ, ਕਿੰਨੇ ਉਹਦੇ ਖਰਚੇ ਹੋ ਜਾਂਦੇ ਆ ਜਾਂ ਕਿੰਨੇ ਹੋਰ ਵੱਧ ਰਹੇ ਆ, ਇਸ ਸਾਰੇ ਦੇ ਵਿਚਕਾਰ ਇੱਕ ਸੰਤੁਲਨ, ਇੱਕ ਬੈਲੈਂਸ ਬਣਾ ਕੇ ਚੱਲਣਾ ਜਾਂ ਫਿਰ ਉਸਨੂੰ ਸੋਚ ਕੇ ਆਪਣੀ ਪਲਾਨਿੰਗ ਤਿਆਰ ਕਰਨਾ, ਇਹ ਬੜਾ ਜ਼ਰੂਰੀ ਹੁੰਦਾ। ਪਰ ਇਸ ਦੇ ਪੈਰਲਲ ਕੇਂਦਰ ਸਰਕਾਰ ਦੇ ਵੱਲੋਂ ਕਿਸਾਨਾਂ ਦੀ ਮਦਦ ਦੇ ਵਾਸਤੇ, ਤਾਂ ਕਿ ਰੋਜ਼ਾਨਾ ਦੀ ਜ਼ਿੰਦਗੀ 'ਚ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ, ਇਸ ਕਰਕੇ ਕੁਝ ਸਕੀਮਾਂ ਨਾਲ ਦੀ ਨਾਲ ਉਹ ਚਲਾਈਆਂ ਗਈਆਂ ਨੇ, ਅਤੇ ਉਹਨਾਂ ਸਕੀਮਾਂ ਤੋਂ ਕਿਸਾਨਾਂ ਨੇ ਫਾਇਦਾ ਵੀ ਜ਼ਰੂਰ ਲਿਆ, ਔਰ ਇਹ ਹੋਣੀਆਂ ਵੀ ਅੱਜ ਦੇ ਸਮੇਂ 'ਚ ਜ਼ਰੂਰੀ ਸਨ। ਸੋ ਅੱਜ ਗੱਲ ਕਰਾਂਗੇ ਕੇਂਦਰ ਸਰਕਾਰ ਦੇ ਵੱਲੋਂ ਵੱਖ ਵੱਖ ਤਰ੍ਹਾਂ ਦੀਆਂ ਸਕੀਮਾਂ ਨੇ ਜੋ ਕੇਂਦਰ ਸਰਕਾਰ ਦੇ ਵੱਲੋਂ ਕਿਸਾਨਾਂ ਦੀ ਭਲਾਈ ਲਈ ਕਾਫੀ ਸਕੀਮਾਂ, ਉਹਨਾਂ ਦਾ ਉਦੇਸ਼, ਉਹਨਾਂ ਦੀ ਆਮਦਨ ਕਿਸ ਤਰ੍ਹਾਂ ਵੱਧ ਸਕਦੀ ਹੈ, ਖੇਤੀ ਲਾਗਤ ਕਿਵੇਂ ਘੱਟ ਸਕਦੀ ਹੈ, ਅਤੇ ਖੇਤੀ ਹੋਰ ਲਾਭਦਾਇਕ ਧੰਦਾ ਕਿਵੇਂ ਬਣ ਸਕਦਾ, ਕਈ ਤਰ੍ਹਾਂ ਦੇ ਸਵਾਲ ਨੇ, ਅਤੇ ਸਵਾਲਾਂ ਦਾ ਜਵਾਬ ਉਹਨਾਂ ਸਕੀਮਾਂ ਦੇ ਵਿੱਚ ਹੁੰਦਾ। ਸੋ ਪਿਆਰੇ ਕਿਸਾਨ ਦੋਸਤੋ, ਸਾਡੇ ਮੁਲਕ 'ਚ ਖੇਤੀ ਪ੍ਰਧਾਨ ਮੁਲਕ ਹੈ ਅਤੇ ਅੰਨਦਾਤਾ ਦੇਸ਼ ਦੀ ਅਰਥ ਵਿਵਸਥਾ ਦੀ ਰੀੜ੍ਹ ਦੀ ਹੱਡੀ ਹੈ। ਸੋ ਇਸ ਲਈ ਕੇਂਦਰ ਸਰਕਾਰ ਦੇ ਵੱਲੋਂ ਸਮੇਂ ਸਮੇਂ 'ਤੇ ਕਈ ਯੋਜਨਾਵਾਂ ਸ਼ੁਰੂ ਕੀਤੀਆਂ ਜਾਂਦੀਆਂ ਰਹੀਆਂ, ਜਿਵੇਂ ਕਿ ਕਿਸਾਨ ਸਨਮਾਨ ਨਿਧੀ ਯੋਜਨਾ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਇਸ ਯੋਜਨਾ ਦੇ ਬਾਰੇ, ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ। ਇਸ ਯੋਜਨਾ ਦੇ ਅਧੀਨ ਯੋਗ ਕਿਸਾਨ ਪਰਿਵਾਰਾਂ ਨੂੰ ਹਰ ਸਾਲ 6,000 ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਜਾਂਦੀ ਆ। ਇਹ ਰਕਮ 3 ਕਿਸ਼ਤਾਂ 'ਚ ਸਿੱਧੀ ਕਿਸਾਨਾਂ ਦੇ ਬੈਂਕ ਖਾਤਿਆਂ ਦੇ ਵਿੱਚ ਭੇਜ ਦਿੱਤੀ ਜਾਂਦੀ ਹੈ। ਇਸ ਦਾ ਮੁੱਖ ਮਕਸਦ ਇਹ ਹੁੰਦਾ ਕਿ ਛੋਟੇ ਅਤੇ ਸੀਮਾਂਤ ਕਿਸਾਨ ਹੈ ਜਿਹੜੇ, ਉਹਨਾਂ ਦੇ ਜਿਹੜੇ ਖੇਤੀ ਖਰਚੇ ਆ ਉਹਦੇ ਵਿੱਚ ਉਹਨਾਂ ਦੀ ਥੋੜ੍ਹੀ ਬਹੁਤ ਵਿੱਤੀ ਸਹਾਇਤਾ ਕਰ ਪਾਉਣਾ, ਬੀਜ ਹੋਇਆ ਜਾਂ ਖਾਦ ਹੈ, ਹੋਰ ਖੇਤੀ ਦੀਆਂ ਲੋੜਾਂ ਨੇ, ਉਹਨਾਂ ਦੇ ਵਿੱਚ ਇਹ ਰਕਮ ਕਾਫੀ ਮਦਦਗਾਰ ਸਾਬਿਤ ਹੁੰਦੀ ਆ। ਸੋ ਇਸੇ ਤਰ੍ਹਾਂ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ, ਇਸ ਉੱਪਰ ਵੀ ਕਾਫੀ ਚਰਚਾ ਹੁੰਦੀ ਆ। ਖੇਤੀ ਹੁਣ ਦੇਖੋ ਕਿ ਸਾਡੀ ਉਹ ਕੁਦਰਤ 'ਤੇ ਡਿਪੈਂਡ ਕਰਦੀ ਆ, ਕਈ ਵਾਰ ਬੇਮੌਸਮੀ ਬਰਸਾਤ ਵੀ ਹੋ ਜਾਂਦੀ ਆ, ਗੜੇਮਾਰੀ ਵੀ ਹੁੰਦੀ ਆ, ਹੜ੍ਹ ਵੀ ਆ ਜਾਂਦੇ ਆ, ਸੋਕੇ ਵੀ ਪੈਂਦੇ ਆ, ਕਿਉਂਕਿ ਸਾਰਾ ਦਾਰਮਦਾਰ ਮੌਸਮ 'ਤੇ ਨਿਰਭਰ ਕਰਦਾ ਹੁੰਦਾ। ਇਸ ਵਾਰ ਇਹ ਵੀ ਹੁੰਦਾ ਕਿ ਕਿਸਾਨ ਫਿਕਰ ਵਿੱਚ ਹੁੰਦਾ, ਨੁਕਸਾਨ ਵੀ ਕਈ ਵਾਰ ਹੋ ਜਾਂਦੇ ਆ। ਅਜਿਹੇ ਹਾਲਾਤਾਂ ਦੇ ਵਿੱਚ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਕਿਸਾਨਾਂ ਦੇ ਵਾਸਤੇ ਇੱਕ ਵਰਦਾਨ ਦੇ ਵਾਂਗ ਕੰਮ ਕਰਦੀ ਆ। ਇਸ ਦੇ ਤਹਿਤ ਕਿਸਾਨ ਬਹੁਤ ਘੱਟ ਪ੍ਰੀਮੀਅਮ ਦੇ ਕੇ ਆਪਣੀ ਫਸਲ ਦਾ ਬੀਮਾ ਕਰਵਾ ਸਕਦੇ ਆ। ਜੇਕਰ ਕੁਦਰਤੀ ਆਫਤ ਕਰਕੇ ਫਸਲ ਨੂੰ ਨੁਕਸਾਨ ਹੁੰਦਾ ਤਾਂ ਬੀਮੇ ਦੇ ਰਾਹੀਂ ਮੁਆਵਜ਼ਾ ਮਿਲ ਜਾਂਦਾ। ਇਸ ਨਾਲ ਕਿਸਾਨਾਂ ਨੂੰ ਵੱਡੇ ਆਰਥਿਕ ਨੁਕਸਾਨ ਤੋਂ ਬਚਾਅ ਹੋ ਜਾਂਦਾ। ਔਰ ਇੱਕ ਕਿਸਾਨ ਕ੍ਰੈਡਿਟ ਕਾਰਡ, ਉਹਦੇ ਬਾਰੇ ਵੀ ਕਾਫੀ ਚਰਚਾਵਾਂ ਵੀ ਹੁੰਦੀਆਂ ਅਤੇ ਬਾਰੀਕੀ ਦੇ ਨਾਲ ਉਹਦੇ ਬਾਰੇ ਜਾਣਨਾ ਵੀ ਬੜਾ ਜ਼ਰੂਰੀ ਆ। ਹੁਣ ਗੱਲ ਕਰਦੇ ਹਾਂ ਆਪਾਂ ਕਿਸਾਨ ਕ੍ਰੈਡਿਟ ਕਾਰਡ ਯੋਜਨਾ ਦੀ। ਇਸ ਦੇ ਰਾਹੀਂ ਕਿਸਾਨ ਨੂੰ ਘੱਟੋ ਘੱਟ ਵਿਆਜ ਦਰ 'ਤੇ ਕਰਜ਼ਾ ਹੈ ਜਿਹੜਾ ਉਹ ਉਪਲਬਧ ਕਰਵਾਇਆ ਜਾਂਦਾ। ਉਹਦੀ ਵਰਤੋਂ ਉਸ ਕਰਜ਼ੇ ਦੀ ਉਹ ਬੀਜ ਲੈਣ ਲਈ ਕਰ ਸਕਦਾ, ਖਾਦ ਜਾਂ ਕੀਟਨਾਸ਼ਕ ਜਾਂ ਫਿਰ ਖੇਤੀ ਮਸ਼ੀਨਰੀ, ਹੋਰ ਖੇਤੀ ਨਾਲ ਜੁੜੀਆਂ ਹੋਈਆਂ ਲੋੜਾਂ ਉਹਦੇ 'ਚੋਂ ਵਰਤ ਸਕਦਾ ਕਿਸਾਨ। ਸਮੇਂ ਸਿਰ ਕਰਜ਼ਾ ਵਾਪਸ ਕਰਨ ਵਾਲੇ ਕਿਸਾਨਾਂ ਨੂੰ ਵਿਆਜ ਵਿੱਚ ਛੋਟ ਵੀ ਮਿਲ ਜਾਂਦੀ ਆ, ਉਹਨਾਂ ਬੜਾ ਜ਼ਰੂਰੀ ਹੁੰਦਾ। ਸੋਇਲ ਹੈਲਥ ਕਾਰਡ ਆਖ ਲਓ ਜਾਂ ਫਿਰ ਮਿੱਟੀ ਸਿਹਤ ਕਾਰਡ ਯੋਜਨਾ, ਉਹਦੇ ਅਧੀਨ ਮਿੱਟੀ ਦੇ ਨਮੂਨੇ ਆ ਉਹ ਮੰਗਵਾਏ ਜਾਂਦੇ ਆ, ਫਿਰ ਉਹਨਾਂ ਦੀ ਜਾਂਚ ਹੁੰਦੀ ਆ ਅਤੇ ਕਿਸਾਨਾਂ ਨੂੰ ਇੱਕ ਫਿਰ ਕਾਰਡ ਦਿੱਤਾ ਜਾਂਦਾ। ਉਹਦੇ ਵਿੱਚ ਮਿੱਟੀ ਵਿੱਚ ਪਾਏ ਜਾਣ ਵਾਲੇ ਪੌਸ਼ਟਿਕ ਤੱਤਾਂ ਦੇ ਬਾਰੇ ਜਾਣਕਾਰੀ ਹੁੰਦੀ ਹੈ। ਇਸ ਨਾਲ ਕਿਸਾਨਾਂ ਨੂੰ ਪਤਾ ਲੱਗਦਾ ਕਿ ਕਿਹੜੀ ਖਾਦ ਕਦੋਂ ਪਾਉਣੀ ਹੈ, ਕਿੰਨੀ ਮਾਤਰਾ 'ਚ ਪਾਉਣੀ ਹੈ, ਫਿਰ ਉਹਨਾਂ ਖਾਦਾਂ ਦਾ ਫਿਰ ਜੇਕਰ ਅਜਾਈਂ ਪਾ ਲਈਏ ਤਾਂ ਫਿਰ ਜ਼ਿਆਦਾ ਪੈ ਜਾਂਦੀਆਂ, ਹੁਣ ਖਰਚਾ ਵੀ ਫਿਰ ਕੱਟਿਆ ਜਾਂਦਾ, ਪੈਦਾਵਾਰ ਫਿਰ ਵੱਧਦੀ ਆ। ਸੋ ਇਸ ਕਰਕੇ ਕਿਸਾਨ ਸੋਇਲ ਹੈਲਥ ਕਾਰਡ ਹੈ ਜਿਹੜਾ, ਉਹਦੀ ਵੀ ਬੜੀ ਜ਼ਰੂਰਤ ਹੈ, ਬੜੀ ਲੋੜ ਹੈ। ਘੱਟੋ ਘੱਟ ਇਹ ਤਾਂ ਹੈ ਨਾ ਕਿ ਸਾਡੇ ਕਿਸਾਨਾਂ ਦੇ ਜਿਹੜੇ ਫਾਲਤੂ ਖਰਚੇ ਆ ਉਹਦੇ ਉੱਪਰ ਰੋਕ ਲੱਗਦੀ ਆ। ਜਿਹੜੇ ਤੁਸੀਂ ਵਾਧੂ ਦੇ ਖਰਚੇ ਰੋਕ ਲਏ ਤਾਂ ਉਹ ਵੀ ਇੱਕ ਤਰ੍ਹਾਂ ਦੀ ਤੁਹਾਡੀ ਆਮਦਨ ਹੁੰਦੀ ਆ ਜਿਹੜੀ ਆਪਾਂ ਬੱਚਤ ਕਰ ਲਈਏ। ਇਸੇ ਤਰ੍ਹਾਂ ਅਗਲੀ ਯੋਜਨਾ ਦੇ ਬਾਰੇ ਆਪਾਂ ਗੱਲ ਕਰਦੇ ਹਾਂ ਜੀ, ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ। ਪਾਣੀ ਖੇਤੀ ਵਿੱਚ
ਲਾਈਫਲਾਈਨ ਹੁੰਦੀ ਹੈ ਅਤੇ ਇਸ ਨੂੰ ਧਿਆਨ ਵਿੱਚ ਰੱਖਦਿਆਂ ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ ਵੀ ਸ਼ੁਰੂ ਕੀਤੀ ਗਈ ਹੈ। ਇਹਦਾ ਨਾਰਾ ਇਹ ਹੈ ਕਿ ਹਰ ਖੇਤ ਨੂੰ ਪਾਣੀ ਪ੍ਰਤੀ ਬੂੰਦ ਵੱਧ ਫਸਲ। ਸੋ ਡ੍ਰਿਪ ਆ ਗਿਆ ਜਾਂ ਫਿਰ ਸਕ੍ਰਿੰਪਲਰ ਸਿੰਚਾਈ ਵਰਗੀਆਂ ਤਕਨੀਕਾਂ ਨੇ ਜਿਹੜੀਆਂ ਉਹਦੇ ਵਿੱਚ ਸਬਸਿਡੀ ਹੁੰਦੀ ਆ, ਇਸ ਨਾਲ ਪਾਣੀ ਦੀ ਬੱਚਤ ਹੁੰਦੀ ਆ ਅਤੇ ਫਸਲ ਦੀ ਕੁਆਲਿਟੀ ਆ ਜਿਹੜੀ ਉਹ ਵੀ ਵੱਧਦੀ ਆ। ਅਤੇ ਹੁਣ ਗੱਲ ਕਰਦੇ ਹਾਂ ਪੀ ਐੱਮ ਕੁਸੁਮ ਯੋਜਨਾ। ਇਸ ਯੋਜਨਾ ਦੇ ਅਧੀਨ ਕਿਸਾਨਾਂ ਨੂੰ ਸੂਰਜੀ ਊਰਜਾ ਦੇ ਨਾਲ ਚੱਲਣ ਵਾਲੇ ਪੰਪ ਲਗਾਉਣ ਵਿੱਚ ਮਦਦ ਦਿੱਤੀ ਜਾਂਦੀ ਆ। ਇਹਦੇ ਨਾਲ ਡੀਜ਼ਲ ਅਤੇ ਬਿਜਲੀ ਦੇ ਖਰਚੇ ਘੱਟ ਜਾਂਦੇ ਆ ਅਤੇ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਇਨਵਾਇਰਮੈਂਟ ਹੈ, ਵਾਤਾਵਰਣ ਹੈ, ਉਹਦੀ ਸੁਰੱਖਿਆ ਦੇ ਵਾਸਤੇ ਵੀ ਸਾਡਾ ਵੱਡਾ ਕਦਮ ਹੋ ਜਾਂਦਾ ਹੈ ਕਿਸਾਨਾਂ ਦਾ। ਕਈ ਕਿਸਾਨ ਸੂਰਜੀ ਊਰਜਾ ਪਲਾਂਟ ਲਗਾ ਲੈਂਦੇ ਆ, ਵਾਧੂ ਬਿਜਲੀ ਵੇਚ ਕੇ ਵੀ ਵਾਧੂ ਆਮਦਨ ਉਹ ਕਮਾ ਰਹੇ ਹੁੰਦੇ ਆ। ਔਰ ਇਸੇ ਤਰ੍ਹਾਂ ਖੇਤੀ ਮਸ਼ੀਨਰੀ ਨੂੰ ਧਿਆਨ ਵਿੱਚ ਰੱਖ ਕੇ ਵੀ ਯੋਜਨਾ

0: ਕੰਮਾਂ ਨੇ, ਮਜ਼ਦੂਰਾਂ ਦੀ ਘਾਟ ਹੁੰਦੀ ਹੈ ਜਾਂ ਫਿਰ ਸਾਡੇ ਖਰਚੇ ਵੱਧਦੇ ਜਾਂਦੇ ਆ। ਖੇਤੀ ਮਸ਼ੀਨਰੀ ਆ ਜਿਹੜੀ, ਇਸੇ ਕਰਕੇ ਉਤਸ਼ਾਹਿਤ ਕੀਤੀ ਜਾ ਰਹੀ ਆ, ਨਵੇਂ ਨਵੇਂ ਮਸ਼ੀਨਾਂ ਤੁਸੀਂ ਦੇਖਦੇ ਹੋਣੇ ਆ, ਕਿਉਂਕਿ ਅੱਗੇ ਚੱਲ ਕੇ ਇਹ ਮੰਨਿਆ ਜਾ ਰਿਹਾ ਕਿ ਮਜ਼ਦੂਰਾਂ ਦੀ ਘਾਟ ਜੇ ਹੋ ਜਾਂਦੀ ਆ ਤਾਂ ਉਹਦਾ ਬਦਲ ਕੀ ਹੋਏਗਾ। ਟਰੈਕਟਰ, ਹੈਪੀ ਸੀਡਰ, ਸਟਰਾ ਰੀਪਰ ਹੈ, ਜ਼ੀਰੋ ਟਿਲ ਡਰਿੱਲ ਅਤੇ ਹੋਰ ਖੇਤੀ ਮਸ਼ੀਨਾਂ ਜਿੰਨੀਆਂ ਆ ਉਹਨਾਂ ਦੇ ਉੱਪਰ ਖਰੀਦ ਦੇ ਉੱਪਰ ਸਬਸਿਡੀ ਦਿੱਤੀ ਜਾਂਦੀ ਹੈ। ਇਹਦੇ ਨਾਲ ਖੇਤੀ ਦਾ ਕੰਮ ਆਸਾਨ ਹੋ ਜਾਂਦਾ ਹੈ, ਘੱਟ ਖਰਚੇ ਵਾਲੇ ਆ ਜਿਹੜੇ ਉਹ ਰਾਹ ਅਸੀਂ ਪੈ ਜਾਂਦੇ ਹਾਂ, ਯਾਨੀ ਕਿ ਸਾਡੇ ਖਰਚੇ ਘੱਟਦੇ ਆ। ਬਾਕੀ ਕੁਦਰਤੀ ਖੇਤੀ ਆ, ਸਭ ਤੋਂ ਵੱਡੀ ਗੱਲ ਹੈ ਕਿ ਉਹਨੂੰ ਉਤਸ਼ਾਹਿਤ ਕੀਤਾ ਜਾਵੇ। ਕੇਂਦਰ ਸਰਕਾਰ ਕੁਦਰਤੀ ਅਤੇ ਜੈਵਿਕ ਖੇਤੀ ਨੂੰ ਪ੍ਰੋਤਸਾਹਨ ਦੇਣ ਦੇ ਲਈ ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਘਟਾ ਰਹੀ ਹੈ ਅਤੇ ਵਾਤਾਵਰਣ ਪੱਖੀ ਖੇਤੀ ਨੂੰ ਹੁਣ ਉਤਸ਼ਾਹਿਤ ਕੀਤਾ ਜਾਂਦਾ। ਇਹਦੇ ਨਾਲ ਕੀ ਹੁੰਦਾ, ਇਹ ਮਿੱਟੀ ਆ ਜਿਹੜੀ ਇਹਦੀ ਇੱਕ ਤਾਂ ਸਿਹਤ ਸੁਧਰਦੀ ਆ, ਨਾ ਸਿਰਫ ਮਿੱਟੀ, ਇਸ ਧਰਤੀ ਦਾ ਹੇਠਲਾ ਪਾਣੀ ਵੀ ਹੈ। ਬਾਕੀ ਜਿਹੜੀਆਂ ਚੀਜ਼ਾਂ ਉਹ ਬਣਦੀਆਂ, ਜੋ ਵੀ ਫਲ ਹੈ ਫਸਲ ਹੈ ਉਹਦੀ ਕੁਆਲਿਟੀ ਹੈ ਜਿਹੜੀ, ਉਹਦੇ ਵਿੱਚ ਬੜਾ ਸੁਧਾਰ ਹੁੰਦਾ। ਹਾਂ, ਇੱਕ ਗੱਲ ਇਹ ਵੀ ਹੈ ਕਿ ਫਾਲਤੂ ਦੀ ਖੇਤੀ ਲਾਗਤ ਹੈ ਜਿਹੜੀ ਉਹ ਘੱਟ ਜਾਂਦੀ ਹੈ। ਸੋ ਕਿਸਾਨ ਦੋਸਤੋ, ਸਰਕਾਰ ਦੀਆਂ ਵੱਖ ਵੱਖ ਸਕੀਮਾਂ ਨੇ, ਉਹਨਾਂ ਦਾ ਪੂਰਾ ਲਾਭ ਲੈਣ ਲਈ ਨਜ਼ਦੀਕੀ ਖੇਤੀਬਾੜੀ ਵਿਭਾਗ ਹੈ ਜਾਂ ਫਿਰ ਤੁਹਾਡੇ ਕ੍ਰਿਸ਼ੀ ਵਿਗਿਆਨ ਕੇਂਦਰ ਆ, ਸਹਿਕਾਰੀ ਸਭਾ ਹੈ, ਜਾਂ ਫਿਰ ਬੈਂਕ ਦੇ ਨਾਲ ਸੰਪਰਕ ਕਰਕੇ ਤੁਸੀਂ ਕਿੰਨੀਆਂ ਹੀ ਸਕੀਮਾਂ ਦੇ ਬਾਰੇ ਹੋਰ ਜਾਣਕਾਰੀ ਵੀ ਲੈ ਸਕਦੇ ਹੋ ਅਤੇ ਉਹਨਾਂ ਦਾ ਲਾਹਾ ਵੀ ਲੈ ਸਕਦੇ ਹੋ ਅਤੇ ਬਹੁਤੇ ਕਿਸਾਨ ਲੈਂਦੇ ਵੀ ਆ। ਇਸ ਕਰਕੇ ਯੋਜਨਾ ਦਾ ਲਾਭ ਲੈਣ ਤੋਂ ਪਹਿਲਾਂ ਇੱਕ ਗੱਲ ਜ਼ਰੂਰ ਤੁਸੀਂ ਮਾਇੰਡ 'ਚ ਰੱਖਣੀ ਆ ਕਿ ਉਹ ਜਿਹੜੀ ਕੋਈ ਵੀ ਯੋਜਨਾ ਹੈ, ਅਸਲ ਵਿੱਚ ਤੁਹਾਨੂੰ ਵਾਰ ਵਾਰ ਧਿਆਨ ਦੇਣਾ ਚਾਹੀਦਾ ਕਿ ਉਹਦੀ ਅਸਲ ਯੋਗਤਾਵਾਂ ਕੀ ਨੇ, ਸ਼ਰਤਾਂ ਕੀ ਨੇ, ਕੰਡੀਸ਼ਨਸ ਕੀ ਨੇ, ਕਦੋਂ ਕਦੋਂ ਕੀ ਕੁਝ ਕਰਨਾ ਹੈ, ਕਦੋਂ ਕਦੋਂ ਕੀ ਕੁਝ ਮਿਲਦਾ ਹੈ, ਕਦੋਂ ਕਦੋਂ ਕੀ ਕੁਝ ਮੋੜਨਾ ਹੈ। ਇਹ ਸਾਰੀਆਂ ਚੀਜ਼ਾਂ ਕੰਡੀਸ਼ਨਸ ਜਦੋਂ ਪੂਰੀਆਂ ਹੁੰਦੀਆਂ, ਪਹਿਲਾਂ ਵੀ ਅਤੇ ਬਾਅਦ ਵਿੱਚ ਵੀ, ਤਾਂ ਇਹ ਚੀਜ਼ਾਂ ਇੱਕ ਵਰਦਾਨ ਵਾਂਗ ਹੁੰਦੀਆਂ ਅਤੇ ਉਹ ਵਰਦਾਨ ਫਿਰ ਉਹ ਕਿਸਾਨ ਦੀ ਖੁਸ਼ਹਾਲੀ ਦੇ ਰੂਪ ਵਿੱਚ ਕੇਂਦਰ ਸਰਕਾਰ ਦਾ ਜਿਹੜਾ ਸੁਪਨਾ ਹੈ ਉਸਨੂੰ ਉਹ ਸਾਕਾਰ ਕਰਦਾ ਨਜ਼ਰ ਵੀ ਆਉਂਦਾ। ਸੋ ਅਸੀਂ ਕੇਂਦਰ ਸਰਕਾਰ ਦੀਆਂ ਕਿਸਾਨ ਭਲਾਈ ਸਕੀਮਾਂ ਦੇ ਬਾਰੇ ਕੁਝ ਜਾਣਕਾਰੀਆਂ, ਟਿਪਸ ਕਹਿ ਦਈਏ, ਉਹ ਤੁਹਾਡੇ ਨਾਲ ਸਾਂਝੀਆਂ ਕੀਤੀਆਂ। ਇਹ ਯੋਜਨਾਵਾਂ ਕਿਸਾਨਾਂ ਦੀ ਆਮਦਨ ਵਧਾਉਂਦੀਆਂ ਨੇ, ਖੇਤੀ ਨੂੰ ਨਵੇਂ ਰਾਹਾਂ 'ਤੇ, ਜਿਹਨੂੰ ਆਪਾਂ ਆਖਦੇ ਹਾਂ ਨਾ, ਆਧੁਨਿਕ ਰਸਤਿਆਂ 'ਤੇ ਲੈ ਕੇ ਜਾਂਦੀਆਂ ਨੇ ਅਤੇ ਹੋਰ ਟਿਕਾਊ ਬਣਾਉਣ ਦੇ ਵਿੱਚ ਵੱਡਾ ਰੋਲ ਪਲੇ ਕਰਦੀਆਂ। ਉਮੀਦ ਹੈ ਇਹ ਜਾਣਕਾਰੀ ਸਾਡੇ ਕਿਸਾਨ ਵੀਰਾਂ ਨੂੰ ਚੰਗੀ ਲੱਗੀ ਹੋਵੇਗੀ। ਇੱਕ ਤੁਹਾਨੂੰ ਇਹ ਦੱਸ ਦਈਏ ਕਿ ਨਾ, ਸਕੀਮਾਂ ਦੇ ਬਾਰੇ ਅਸੀਂ ਕੁਝ ਕਿਸਾਨਾਂ ਦੇ ਨਾਲ ਵੀ ਗੱਲਬਾਤ ਕੀਤੀ ਵੀ ਕਿਸਾਨਾਂ ਤੋਂ ਆਪਾਂ ਜਾ ਕੇ ਖੇਤਾਂ ਦੇ ਵਿੱਚ ਗੱਲਬਾਤ ਦੇ ਜ਼ਰੀਏ ਜਾਣਨ ਦੀ ਕੋਸ਼ਿਸ਼ ਕਰੀਏ ਕਿ ਉਹ ਕਿਸ ਤਰ੍ਹਾਂ ਸਕੀਮਾਂ ਦਾ ਫਾਇਦਾ ਲੈ ਰਹੇ ਨੇ ਜਾਂ ਫਿਰ ਕਦੋਂ ਅਪਲਾਈ ਕੀਤਾ ਸੀ ਅਤੇ ਫਿਰ ਵੀ ਉਹਨਾਂ ਨੇ ਕਿੱਥੇ ਕਿੱਥੇ ਤੱਕ ਇਹਨਾਂ ਸਕੀਮਾਂ ਦੀ ਵਰਤੋਂ ਕਰ ਲਈ ਆ। ਸੋ ਹੁਣ ਆਪਾਂ ਪਿੰਡਾਂ ਦੇ ਖੇਤਾਂ ਦੇ ਉਹਨਾਂ ਕਿਸਾਨਾਂ ਦੇ ਕੋਲ ਚੱਲਦੇ ਹਾਂ।
1: ਹਾਂਜੀ, ਜਿਹੜੀ ਕੇਂਦਰ ਸਰਕਾਰ ਦੀ ਸਕੀਮ ਆ, 2000 ਰੁਪਈਆ ਪ੍ਰਤੀ ਮਹੀਨਾ ਸਾਨੂੰ ਕਿਸ਼ਤ ਮਿਲਦੀ ਆ, ਉਹਦਾ ਸਾਨੂੰ ਬਹੁਤ ਫਾਇਦਾ, ਜਿਵੇਂ ਕਿ ਸਾਡੇ ਖਰਚੇ ਜਾਂ ਹੋਰ ਦੋ ਚੱਲਦੇ ਰਹਿੰਦੇ ਨੇ। ਜਿਵੇਂ 2017-18 ਦੇ ਵਿੱਚ ਅਸੀਂ ਅਪਲਾਈ ਕੀਤੀ ਸੀ, ਉਸ ਤੋਂ ਬਾਅਦ ਲਗਾਤਾਰ ਸਾਨੂੰ ਮਿਲਦੀ ਆ। ਇੱਕ ਅੱਧੀ ਵਾਰੀ ਵਿੱਚ ਦੀ ਰੁਕੀ ਵੀ ਆ, ਜੇ ਉਹ KYC ਕਰਾ ਕੇ ਉੱਦਾਂ ਲਗਾਤਾਰ ਚੱਲਦੀ ਆ, ਬਹੁਤ ਵਧੀਆ ਫਾਇਦਾ ਜੀ ਸਾਨੂੰ। ਬਹੁਤ ਅਸੀਂ ਧੰਨਵਾਦ ਆ ਕੇਂਦਰ ਸਰਕਾਰ ਦੇ, ਜਿਹੜੇ ਕਿਸਾਨਾਂ ਨੂੰ ਇਹ ਸਕੀਮ ਲਿਆਉਂਦੀ ਗਈ, ਬਹੁਤ ਵਧੀਆ ਜੀ।
2: ਹਾਂਜੀ ਕਿਸਾਨ ਦੋਸਤੋ, ਇਸ ਵੇਲੇ ਪਿੰਡ ਤੋਲੇਵਾਲ ਤੋਂ ਗੁਰਬਾਜ ਸਿੰਘ ਨੇ ਸਾਡੇ ਨਾਲ ਅਤੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਜਿਹੜੀ ਕੇਂਦਰ ਸਰਕਾਰ ਦੇ ਕਿਸਾਨਾਂ ਦੇ ਲਈ ਜੋ ਸਕੀਮਾਂ ਨੇ ਉਹਦਾ ਕਿੰਨਾ ਕੁ ਮੁਨਾਫਾ ਇਹਨਾਂ ਤੱਕ ਪਹੁੰਚਦਾ ਹੈ। ਗੁਰਬਾਜ ਸਿੰਘ ਜੀ ਸਵਾਗਤ।
3: ਹਾਂਜੀ, ਜਿਹੜੇ ਕੇਂਦਰ ਸਰਕਾਰ ਤੋਂ ਜੀ ਪੈਸੇ ਆਉਂਦੇ ਨੇ ਜੀ, 2000 ਰੁਪਈਆ ਆਪਣੇ ਜ਼ਿਮੀਂਦਾਰਾਂ ਨੂੰ ਹੈਲਪ ਮਿਲਦੀ ਹੈ ਜੀ, ਅਤੇ ਖਰਚਾ ਪਰਤਾ ਚੱਲਦਾ ਜੀ ਇਹਨਾਂ ਨਾਲ, ਅਤੇ ਜ਼ਿਮੀਂਦਾਰ ਇਹਦੇ ਨਾਲ ਆਪਦਾ ਵਧੀਆ ਨਿਰਵਾਹ ਕਰੀ ਜਾਂਦੇ ਨੇ ਜੀ। ਵਿੱਚ ਦੀ ਰੁਕ ਗਏ ਅਤੇ ਜੀ ਵਿੱਚ ਦੀ ਆਉਣ ਲੱਗ ਜਾਂਦੇ ਨੇ ਜੀ। ਕੇਂਦਰ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਜੀ।
2: ਗੁਰਬਾਜ ਸਿੰਘ ਜੀ, ਤੁਸੀਂ ਕਦੋਂ ਤੋਂ ਅਪਲਾਈ ਕੀਤਾ ਜੀ?
3: ਇਹ ਤਾਂ ਕਾਫੀ ਟਾਈਮ ਹੋਊਗਾ ਜੀ, ਮਤਲਬ ਵੀ ਕਈ ਕਿਸ਼ਤਾਂ ਪਹਿਲਾਂ 4-5 ਆ ਗਈਆਂ ਜੀ, ਫਿਰ ਉਸ ਤੋਂ ਬਾਅਦ ਬੰਦ ਹੋ ਗਈਆਂ ਤੀਆਂ।
2: ਕਿਸ਼ਤ ਆਉਣ ਦਾ ਤੁਹਾਨੂੰ ਕਿਵੇਂ ਪਤਾ ਲੱਗਦਾ? ਕੀ ਮੈਸੇਜ ਆਉਂਦਾ ਜਾਂ ਫਿਰ ਕੋਈ ਹੋਰ ਕਿਸੇ ਢੰਗ ਨਾਲ ਪਤਾ ਲੱਗਦਾ?
3: ਹਾਂਜੀ, ਫਿਰ ਸਾਨੂੰ ਬੈਂਕ 'ਚ ਮੈਸੇਜ ਆਉਂਦਾ ਜੀ, ਅਤੇ ਫਿਰ ਜਾ ਕੇ ਬੰਦਾ ਜਦੋਂ ਲੋੜ ਹੁੰਦੀ ਜੀ ਕਢਵਾ ਲਿਆਉਂਦਾ ਜੀ। ਹੁਣ ਤਾਂ ਤਕਰੀਬਨ ਕਾਫੀ ਟਾਈਮ ਹੋ ਗਿਆ ਜੀ, ਕਿਸ਼ਤਾਂ ਪਈਆਂ ਨੇ ਜੀ।
2: ਅੱਛਾ, ਕੀ ਰੁਕਾਵਟ ਕੀ ਪਈ ਸੀ, ਕੀ ਕੋਈ ਕਾਗਜ਼ੀ ਕਾਰਵਾਈ 'ਚ ਕਮੀ ਸੀ?
3: ਹਾਂਜੀ, KYC ਕਰਵਾਉਣ ਵਾਲੇ ਸੀ ਜੀ, ਜਾਂ ਅੰਗੂਠੇ ਦੇ ਫਿੰਗਰ ਪ੍ਰਿੰਟ ਜੇ ਰੁਕ ਜਾਂਦੇ ਨੇ ਜੀ ਉਹਦੇ ਕਰਕੇ ਜੀ, ਜਾਂ ਮਤਲਬ ਕੋਈ ਬੈਂਕ ਦੀ ਕਾਪੀ ਦਾ ਚੱਕਰ ਹੈ ਜੀ, ਜਾਂ ਮਤਲਬ ਵੀ ਆਪਣੀ ਜਿਹੜੀ ਜ਼ਮੀਨ ਦੀ ਫਰਜ਼ ਹੈ ਜੀ ਉਹਦੇ ਕਰਕੇ ਵੀ ਰੁਕ ਜਾਂਦੇ ਨੇ ਜੀ, ਜੋ ਆਪਣੀ ਸਹੀ ਨਹੀਂ ਹੈਗੇ ਜੀ। ਹਾਂਜੀ, ਆਪਾਂ ਪੂਰੇ ਖੁਸ਼ ਹਾਂ ਜੀ।
2: ਧੰਨਵਾਦ ਜੀ ਗੁਰਬਾਜ ਸਿੰਘ ਜੀ, ਬਹੁਤ ਬਹੁਤ ਸ਼ੁਕਰੀਆ। ਹਾਂਜੀ ਕਿਸਾਨ ਦੋਸਤੋ, ਹੁਣ ਸਾਡੇ ਕੋਲ ਪਿੰਡ ਭੈਣੀ ਕਲਾਂ ਮਲੇਰਕੋਟਲੇ ਦੇ ਲਾਗੇ ਹੈ ਜੀ, ਉੱਥੋਂ ਕਿਸਾਨ ਸੰਤੋਖ ਸਿੰਘ ਨੇ, ਉਹਨਾਂ ਨੇ ਵੀ ਅਪਲਾਈ ਕੀਤਾ ਸੀ ਅਤੇ
0: ਪ੍ਰਧਾਨ ਮੰਤਰੀ ਕੇਂਦਰ ਸਰਕਾਰ ਦੀ ਸਕੀਮ ਦੇ ਅਧੀਨ ਉਹਨਾਂ ਨੂੰ ਵੀ ਮਤਲਬ ਮਾਇਕ ਸਹਾਇਤਾ ਆਉਂਦੀ ਹੈ, ਆਪਾਂ ਉਹਨਾਂ ਤੋਂ ਹੀ ਜਾਣਦੇ ਹਾਂ ਕਿ ਕਿੰਨਾ ਕੁ ਫਾਇਦਾ ਹੋਇਆ।
3: ਇਹ ਤਾਂ ਬਹੁਤ ਫਾਇਦਾ ਹੋਇਆ ਜੀ, ਸਾਨੂੰ 2018 'ਚ ਅਪਲਾਈ ਕਰਿਆ ਸੀ, ਉਹਦੇ ਵਿੱਚ ਸਾਡਾ ਖਰਚਾ ਜਿਹੜਾ 2000 ਰੁਪਇਆ ਸਾਨੂੰ ਮਿਲੀ ਜਾਂਦਾ ਸੀ, ਵਿੱਚ ਦੀ ਰੁਕ ਗਿਆ ਅਤੇ ਉਹ ਰੁਕਣਾ ਨਹੀਂ ਚਾਹੀਦਾ ਸਾਨੂੰ ਤਕਰੀਬਨ ਕੰਟੀਨਿਊ, ਮਤਲਬ ਸਾਡੀ ਤਾਂ ਗੁਜ਼ਾਰਿਸ਼ ਹੈ ਵੀ ਸਰਕਾਰ ਹੀ ਕਿਸਾਨਾਂ ਬਾਰੇ ਬਹੁਤ ਜ਼ਿਆਦਾ ਸੋਚਦੀ ਹੈ।
0: ਲਓ ਜੀ ਕਿਸਾਨ ਦੋਸਤੋ, ਹੁਣ ਸਾਹਿਬ ਸਿੰਘ ਵਿਰਕ ਨੇ ਜੀ, ਲੋਹਾਰ ਮਾਜਰਾ ਪਿੰਡ ਇਹਨਾਂ ਦਾ, ਅਤੇ ਇਹ ਵੀ ਲੱਗ ਰਿਹਾ ਕਿ ਕਾਫੀ ਕੁਝ ਇਹ ਕਹਿਣਾ ਚਾਹੁੰਦੇ ਆ ਅਤੇ ਕਾਫੀ ਇਹਨਾਂ ਨੇ ਤਿਆਰੀ ਵੀ ਕੀਤੀ ਆ ਇਸ ਮੁੱਦੇ 'ਤੇ।
4: ਕਿਸਾਨ ਵੀਰੋ, ਜਿਵੇਂ ਕਿ ਭਾਰਤ ਸਰਕਾਰ ਦੁਆਰਾ ਕਿਸਾਨਾਂ ਦੀ ਭਲਾਈ ਵਾਸਤੇ ਵੱਖ ਵੱਖ ਤਰ੍ਹਾਂ ਦੀਆਂ ਸਕੀਮਾਂ ਚਲਾਈਆਂ ਜਾਂਦੀਆਂ ਨੇ, ਉਹਨਾਂ ਦੇ ਵਿੱਚੋਂ ਹੀ ਇੱਕ PM ਕਿਸਾਨ ਸਨਮਾਨ ਨਿਧੀ ਯੋਜਨਾ ਜਿਸ ਦੇ ਵਿੱਚ ਸਾਲਾਨਾ 6,000 ਰੁਪਏ ਦੀ ਆਰਥਿਕ ਮਦਦ ਯੋਗ ਕਿਸਾਨ ਪਰਿਵਾਰਾਂ ਨੂੰ ਹਰ ਸਾਲ ਦਿੱਤੀ ਜਾਂਦੀ ਹੈ। ਇਸ ਦਾ ਭੁਗਤਾਨ 3 ਕਿਸ਼ਤਾਂ ਵਿੱਚ ਕੀਤਾ ਜਾਂਦਾ ਹੈ। ਇਹ ਰਕਮ 2,000 ਰੁਪਏ ਹਰ 4 ਮਹੀਨੇ ਬਾਅਦ ਦਿੱਤੇ ਜਾਂਦੇ ਨੇ ਅਤੇ ਇਸ ਤਰ੍ਹਾਂ ਇਹ ਰਕਮ ਵੀ ਸਿੱਧੀ ਬੈਂਕ ਖਾਤੇ ਦੇ ਵਿੱਚ ਭੇਜੀ ਜਾਂਦੀ ਹੈ ਤਾਂ ਕਿ ਇਹ ਰਕਮ ਦਾ ਪੈਸਾ ਵਿੱਚ ਵਿਚੋਲੀਏ ਖੁਰਦ ਬੁਰਦ ਨਾ ਕਰ ਸਕਣ। ਇਸੇ ਕਾਰਨ ਤੋਂ ਹੀ ਇਹ ਪੈਸਾ ਸਿੱਧਾ ਬੈਂਕ ਦੇ ਵਿੱਚ ਖਾਤੇ ਦੇ ਵਿੱਚ ਕਿਸਾਨ ਦੇ ਚਲਾ ਜਾਂਦਾ, ਜੋ ਵੀ ਖੇਤੀਬਾੜੀ ਦੇ ਖਰਚੇ ਨੇ ਉਹਨਾਂ ਵਾਸਤੇ ਵਰਤ ਸਕਦਾ ਹੈ। ਅਤੇ ਇਹ ਯੋਜਨਾ ਘੱਟ ਜ਼ਮੀਨ ਵਾਲੇ ਕਿਸਾਨਾਂ ਨੂੰ ਲਗਾਤਾਰ ਆਰਥਿਕ ਸਹਾਰਾ ਦੇਣ ਵਾਸਤੇ ਚਲਾਈ ਗਈ ਹੈ ਭਾਰਤ ਸਰਕਾਰ ਦੁਆਰਾ। ਇਸ ਦੀ ਰਜਿਸਟ੍ਰੇਸ਼ਨ ਅਤੇ EKYC ਯੋਜਨਾ ਦਾ ਆਪਾਂ ਲਾਭ ਲੈ ਸਕਦੇ ਹਾਂ। ਅਤੇ ਦੋਸਤੋ, ਗੱਲ ਕਰੀਏ ਜੇਕਰ ਇਸ ਕਿਸਾਨ ਸਨਮਾਨ ਨਿਧੀ ਯੋਜਨਾ ਦੀ, ਤਾਂ ਇਸ ਦਾ ਸਭ ਤੋਂ ਵੱਧ ਲਾਹਾ ਦੱਖਣੀ ਅਤੇ ਪੂਰਬੀ ਭਾਗਾਂ ਦੇ ਕਿਸਾਨ ਲੈ ਰਹੇ ਨੇ, ਕਿਉਂਕਿ ਉੱਧਰ ਜਿੱਥੇ ਸਿੰਚਾਈ ਅਤੇ ਇਸ ਤੋਂ ਇਲਾਵਾ ਬਿਜਲੀ ਦੀਆਂ ਸਹੂਲਤਾਂ ਅਜੇ ਪੂਰੀ ਤੱਕ ਨਹੀਂ ਪਹੁੰਚੀਆਂ, ਉਹਨਾਂ ਏਰੀਆ ਦੇ ਵਿੱਚ ਕਿਸਾਨਾਂ ਨੂੰ ਇਹ ਛੋਟੀ ਜਿਹੀ ਬੇਸ਼ੱਕ ਰਾਸ਼ੀ ਹੈ ਪਰ ਉਹਨਾਂ ਵਾਸਤੇ ਬਹੁਤ ਹੀ ਵੱਡੀ ਹੋ ਨਿਬੜਦੀ ਹੈ, ਕਿਉਂਕਿ ਉਹਨਾਂ ਏਰੀਆ ਦੇ ਵਿੱਚ ਅਜੇ ਵੀ ਇਸ ਤਰ੍ਹਾਂ ਦਾ ਰਿਵਾਜ ਪ੍ਰਚਲਿਤ ਹੈ ਕਿ ਸ਼ਾਹੂਕਾਰਾਂ ਤੋਂ ਮੋਟੇ ਵਿਆਜ 'ਤੇ ਗਰੀਬ ਕਿਸਾਨਾਂ ਨੂੰ ਪੈਸੇ ਲਗਾਤਾਰ ਚੁੱਕਣੇ ਪੈਂਦੇ ਨੇ। ਪਰ ਜਿਹੜੀ ਇਹ ਰਾਸ਼ੀ ਹੈ ਉਹਨਾਂ ਤੱਕ ਜਦੋਂ ਪਹੁੰਚਦੀ ਹੈ ਤਾਂ ਉਹਨਾਂ ਨੂੰ ਕਾਫੀ ਜ਼ਿਆਦਾ ਇਹਦੇ ਨਾਲ ਰਾਹਤ ਮਿਲਦੀ ਹੈ। ਪਰ ਜੇਕਰ ਪੂਰੇ ਭਾਰਤ ਦੇ ਪੱਧਰ 'ਤੇ ਇਸ ਕਿਸਾਨ ਸਨਮਾਨ ਨਿਧੀ ਯੋਜਨਾ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਬਹੁਤੇ ਕਿਸਾਨ ਉਹ ਨੇ ਜਿਨ੍ਹਾਂ ਦਾ ਕਹਿਣਾ ਕਿ ਇਹ ਬਿਲਕੁਲ ਹੀ ਨਿਗੁਣੀ ਜਿਹੀ ਰਕਮ ਹੈ ਜਿਸ ਦੇ ਵਿੱਚ ਅਜੇ ਹੋਰ ਵਾਧੇ ਦੀ ਗੁੰਜਾਇਸ਼ ਹੈ ਵੇ। ਅਤੇ ਕਿਸਾਨ ਦੋਸਤੋ, ਜੇਕਰ ਤੁਹਾਨੂੰ ਇਹ ਰਾਸ਼ੀ ਸਹੀ ਸਮੇਂ 'ਤੇ ਨਹੀਂ ਮਿਲ ਰਹੀ ਤਾਂ ਤੁਸੀਂ ਆਪਣੇ ਸ਼ਹਿਰ ਦੇ ਮੁੱਖ ਖੇਤੀਬਾੜੀ ਅਫਸਰ ਦੇ ਦਫ਼ਤਰ ਜਾ ਕੇ ਤੁਸੀਂ ਉੱਥੇ ਵੀ ਇਸ ਬਾਬਤ ਪਤਾ ਕਰ ਸਕਦੇ ਹੋ। ਅਤੇ ਇਸ ਤੋਂ ਇਲਾਵਾ ਜਿੰਨੇ ਵੀ ਸੁਵਿਧਾ ਸੈਂਟਰ ਨੇ ਉੱਥੇ ਜਾ ਕੇ ਵੀ ਇਸ ਬਾਬਤ ਪਤਾ ਕੀਤਾ ਜਾ ਸਕਦਾ ਅਤੇ ਜੇਕਰ ਤੁਹਾਨੂੰ ਇਹ ਰਾਸ਼ੀ ਨਹੀਂ ਮਿਲ ਰਹੀ ਤਾਂ ਤੁਸੀਂ ਉੱਥੇ ਜਾ ਕੇ ਪਤਾ ਵੀ ਕਰ ਸਕਦੇ ਹੋ ਅਤੇ ਆਪਣੀ EKYC ਖਾਤਾ ਨੰਬਰ ਅਤੇ ਆਧਾਰ ਕਾਰਡ ਅਤੇ ਇਸ ਤੋਂ ਇਲਾਵਾ ਜ਼ਮੀਨ ਦੀ ਮਲਕੀਅਤ ਵਾਲੀ ਫਰਦ ਜਿਹੜੀ ਉਹ ਜ਼ਰੂਰ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਜਿਸ ਦੇ ਆਧਾਰ 'ਤੇ ਇਸ ਸਕੀਮ ਦਾ ਤੁਸੀਂ ਫਾਇਦਾ ਲੈ ਸਕਦੇ ਹੋ। ਸੋ ਦੋਸਤੋ, ਆਪਾਂ ਸਾਰੇ ਮਿਲ ਕੇ ਭਾਰਤ ਸਰਕਾਰ ਅੱਗੇ ਇਹ ਮੁੱਖ ਮੰਗ ਜ਼ਰੂਰ ਰੱਖੀਏ ਕਿ ਇਸ ਦੇ ਵਿੱਚ ਵਾਧਾ ਕਾਫੀ ਜ਼ਿਆਦਾ ਕੀਤਾ ਜਾਣਾ ਚਾਹੀਦਾ ਤਾਂ ਕਿ ਦੇਸ਼ ਦੇ ਹਰ ਕਿਸਾਨ ਤੱਕ ਇਹ ਜਿਹੜੀ ਮਦਦ ਹੈ ਵਧੀਆ ਢੰਗ ਨਾਲ ਅਤੇ ਉਹ ਇਸ ਤੋਂ ਖੁਸ਼ ਵੀ ਮਹਿਸੂਸ ਹੋਵੇ, ਉਸ ਨੂੰ ਖੁਸ਼ੀ ਮਹਿਸੂਸ ਹੋਵੇ। ਸੋ ਦੋਸਤੋ, ਇਸ ਦੇ ਨਾਲ ਨਾਲ ਜਿਵੇਂ ਕਿ ਖੇਤੀਬਾੜੀ ਦੇ ਸੰਦ ਨੇ ਜਾਂ ਫਿਰ ਖਾਦਾਂ ਰੇਹਾਂ ਸਪਰੇਆਂ ਨੇ, ਇਹ ਵੀ ਬੇਹੱਦ ਮਹਿੰਗੀਆਂ ਹੋ ਚੁੱਕੀਆਂ ਨੇ, ਮਹਿੰਗਾਈ ਹੋ ਚੁੱਕੀ ਹੈ। ਜਿਹੜੇ ਖਿੱਤਿਆਂ ਦੇ ਵਿੱਚ ਕਿਸਾਨਾਂ ਨੂੰ ਇਹ ਲਗਾਤਾਰ ਵਧੇਰੇ ਮਾਤਰਾ 'ਚ ਵਰਤਣੀਆਂ ਪੈਂਦੀਆਂ ਨੇ, ਜਿਵੇਂ ਪੰਜਾਬ ਹੋ ਗਿਆ, ਹਰਿਆਣਾ ਹੈ, ਗੁਜਰਾਤ ਹੈ, ਇਸ ਖਿੱਤੇ ਦੇ ਕਿਸਾਨਾਂ ਨੂੰ ਜਦੋਂ ਇਹ ਖਰਚੇ ਜਿਹੜੇ ਵਧੇਰੇ ਕਰਨੇ ਪੈਂਦੇ ਨੇ।
0: ਬਿਲਕੁਲ ਜੀ, ਖਰਚੇ ਜਦੋਂ ਵੱਧ ਜਾਂਦੇ ਆ ਤਾਂ ਫਿਰ ਉਹਦੇ ਵਿੱਚ ਕਾਫੀ ਹੱਦ ਤੱਕ ਇਸ ਤਰ੍ਹਾਂ ਦੀ ਸਕੀਮ ਹੈ ਉਹ ਰਾਹਤ ਜ਼ਰੂਰ ਲੈ ਕੇ ਆਉਂਦੀ ਹੈ। ਕਿਸਾਨ ਦੋਸਤੋ, ਇਹ ਅਸੀਂ ਵੱਖ ਵੱਖ ਕਿਸਾਨਾਂ ਦੇ ਨਾਲ ਪਿੰਡਾਂ ਵਿੱਚ ਖੇਤਾਂ ਵਿੱਚ ਜਾ ਕੇ ਕਿਸਾਨ ਭਲਾਈ ਸਕੀਮਾਂ ਦੇ ਬਾਰੇ ਜਾਣਕਾਰੀ ਹਾਸਲ ਕੀਤੀ। ਸੋ ਜ਼ਰੂਰੀ ਆ ਕਿਸਾਨ ਦੋਸਤੋ, ਜਦੋਂ ਖੇਤੀ ਦਾ ਦਰਮਦਾਰ ਸਾਰਾ ਜ਼ਿਆਦਾਤਰ ਮੌਸਮ 'ਤੇ ਟਿਕਿਆ ਹੁੰਦਾ ਤਾਂ ਫਿਰ ਇਹ ਵੀ ਹੁੰਦਾ ਕਈ ਗੱਲਾਂ ਵਿਚਾਰਨੀਆਂ ਵੀ ਜ਼ਰੂਰੀ ਨੇ ਕਿ ਸਭ ਕੁਝ ਕਿਸਾਨ ਦੇ ਹੱਥ ਵੱਸ ਨਹੀਂ ਵੀ ਹੁੰਦਾ। ਕਈ ਵਾਰ ਕੋਈ ਮੌਸਮ ਦੀ ਤਬਦੀਲੀ ਹੁੰਦੀ ਹੈ, ਬਦਲੀ ਹੁੰਦੀ ਹੈ, ਜਾਂ ਫਿਰ ਇਹ ਆਖੀਏ ਬਰਸਾਤ ਆ ਗਈ ਜਾਂ ਫਿਰ ਹੜ੍ਹ ਆ ਗਿਆ, ਪਾਣੀ ਜ਼ਿਆਦਾ ਆ ਗਿਆ, ਕਈ ਵਾਰ ਕੋਈ ਮੌਸਮ ਦੀ ਮਾਰ ਹੁੰਦੀ ਆ ਅਜਿਹੇ ਦੇ ਵਿੱਚ ਨਾ ਫਿਰ

ਕਿਤੇ ਨਾ ਕਿਤੇ ਇਹ ਸੋਚਣਾ ਬਣਦਾ ਹੈ ਕਿ ਉਸ ਫਾਰਮਰ ਨੂੰ, ਉਸ ਕਿਸਾਨ ਨੂੰ ਵੀ ਬੈਕਅਪ ਦੀ ਲੋੜ ਹੈ, ਯਾਨੀ ਕਿ ਉਸਨੂੰ ਕੁਝ ਅਜਿਹੀ ਰਾਹਤ ਕਿਸੇ ਪਾਸਿਓਂ ਦਿੱਤੀ ਜਾਵੇ ਜਿਸ ਨਾਲ ਕਿ ਉਹ ਆਪਣਾ ਰੋਜ਼ਾਨਾ ਦੇ ਜਿਹੜੇ ਖੇਤੀ ਨਾਲ ਜੁੜੇ ਹੋਏ ਖਰਚੇ ਹੈ ਉਹਨਾਂ ਨੂੰ ਸਹਿ ਸਕੇ, ਅਤੇ ਆਪਣਾ ਜੇਕਰ ਨਾ ਸਿਰਫ ਡਿਜ਼ਾਸਟਰ ਦੇ ਵੇਲੇ, ਆਮ ਪੂਰੇ ਸਾਲ ਦੌਰਾਨ ਵੀ ਵੱਖ ਵੱਖ ਉਹ ਖੇਤੀ ਦੇ ਵਿੱਚ ਕਿਹੜੀਆਂ ਪਹਿਲਕਦਮੀਆਂ ਕਰ ਸਕਦਾ ਅਤੇ ਉਹਨੂੰ ਕਿਸ ਤਰ੍ਹਾਂ ਹੋਰ ਹੱਲਾਸ਼ੇਰੀ ਦਿੱਤੀ ਜਾ ਸਕਦੀ ਹੈ। ਸੋ ਫਿਰ ਇਹ ਸਕੀਮਾਂ ਨੇ ਜਿਹੜੀਆਂ ਉਹ ਉਹਦੀ ਉਂਗਲੀ ਫੜਦੀਆਂ ਅਤੇ ਉਸਨੂੰ ਅੱਗੇ ਲੈ ਕੇ ਜਾਂਦੀਆਂ। ਇਹ ਸਕੀਮਾਂ ਨਾ ਰਾਹ ਦੱਸਣ ਵਾਸਤੇ ਹੁੰਦੀਆਂ ਨੇ, ਪ੍ਰੇਰਿਤ ਕਰਦਾ, ਉਹਨਾਂ ਨੂੰ ਵੀ ਹੌਸਲਾ ਮਿਲਦਾ ਕਿ ਜਿਸ ਤਰ੍ਹਾਂ ਇੱਕ ਜੇਕਰ ਕਿਸਾਨ ਕਾਮਯਾਬ ਹੋ ਗਿਆ ਹੈ ਜਾਂ ਫਿਰ ਉਹਨੇ ਰਾਹਤ ਹੈ ਜਿਹੜੀ ਉਹ ਜੇਕਰ ਕਿਤੇ ਔਖਾ ਸਮਾਂ ਵੀ ਆਇਆ ਸੀ ਤਾਂ ਉਸ ਰਾਹਤ ਨੇ ਉਸਦੇ ਕੰਮਕਾਰ ਨੂੰ ਬਚਾਇਆ, ਉਸਨੂੰ ਅੱਗੇ ਤੋਰਿਆ। ਸੋ ਇੱਕ ਤਰ੍ਹਾਂ ਨਾਲ ਜਦੋਂ ਨਾ ਅਸੀਂ ਨੀਲੀ ਛੱਤ ਦੇ ਹੇਠਾਂ ਕੁਦਰਤ 'ਤੇ ਡਿਪੈਂਡ ਕਰਦੇ ਹਾਂ ਆਪਣੇ ਕੰਮ ਧੰਦੇ ਲਈ, ਤਾਂ ਉਹਦੇ ਵਾਸਤੇ ਫਿਰ ਸਰਕਾਰਾਂ ਦੇ ਵੱਲੋਂ ਵੱਖ ਵੱਖ ਸਕੀਮਾਂ ਦੇ ਜ਼ਰੀਏ ਕਿਸਾਨ ਦਾ ਹੱਥ ਫੜਿਆ ਜਾਂਦਾ ਹੈ। ਕਿਸਾਨ ਨੂੰ ਇਹ ਆਖੀਏ ਕਿ ਜੇਕਰ ਕਿਤੇ ਔਖੀ ਘੜੀ ਕੋਈ ਔਖਾ ਵੇਲਾ ਹੁੰਦਾ ਤਾਂ ਉਹਦੇ ਵਿੱਚ ਕਿਸ ਤਰ੍ਹਾਂ ਉਹਦੀ ਮਦਦ ਕੀਤੀ ਜਾ ਸਕਦੀ ਆ। ਔਰ ਇਸ ਦੇ ਇਲਾਵਾ ਜੇਕਰ ਕਿਸਾਨ ਆਪਣੇ ਖੁਦ ਦੇ ਸੁਪਨੇ ਪੂਰੇ ਕਰਨਾ ਚਾਹੁੰਦਾ ਹੈ, ਕੋਈ ਮਸ਼ੀਨਰੀ ਨਾਲ ਜੁੜੇ ਖਰਚੇ ਹੁੰਦੇ ਆ ਜਾਂ ਖਾਦ ਨਾਲ ਜੁੜੇ ਖਰਚੇ ਹੁੰਦੇ ਆ, ਜਾਂ ਫਿਰ ਇਹ ਆਖੀਏ ਕਿ ਉਸਨੇ ਕੋਈ ਹੋਰ ਨਵੀਂ ਚੀਜ਼ ਸ਼ੁਰੂ ਕਰਨੀ ਹੈ, ਤਾਂ ਉਹ ਵੱਖ ਵੱਖ ਸਕੀਮਾਂ ਦੇ ਤਹਿਤ ਉਹ ਚੀਜ਼ਾਂ ਨੂੰ, ਉਸ ਸੋਚ ਨੂੰ ਪ੍ਰਮੋਟ ਕੀਤਾ ਜਾਂਦਾ। ਬਾਕੀ ਇਹ ਕੁਝ ਜਾਣਕਾਰੀ ਸਨ ਅਤੇ ਕੁਝ ਕਿਸਾਨਾਂ ਦੇ ਤਜਰਬੇ ਸਨ ਜੋ ਕਿ ਅਸੀਂ ਤੁਹਾਡੇ ਨਾਲ ਸਾਂਝੇ ਕੀਤੇ ਕਿ ਕੇਂਦਰ ਸਰਕਾਰ ਦੇ ਵੱਲੋਂ ਕਿਸ ਤਰ੍ਹਾਂ ਦੀਆਂ ਕਿਸਾਨ ਭਲਾਈ ਸਕੀਮਾਂ ਚੱਲ ਰਹੀਆਂ ਅਤੇ ਕਿਸਾਨਾਂ ਦਾ ਕੀ ਫੀਡਬੈਕ ਹੈ, ਕੀ ਰਿਸਪੌਂਡ ਹੈ, ਕਿੰਨਾ ਕੁ ਫਾਇਦਾ ਉਹਨਾਂ ਨੂੰ ਹੋਇਆ ਜਾਂ ਫਿਰ ਉਹ ਕਿਵੇਂ ਉਹਨਾਂ ਨੇ ਅਪਲਾਈ ਕੀਤਾ ਸੀ।

0: ਤੁਸੀਂ ਜੁੜੇ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਨਾਲ। ਸਮਾਂ ਮਿਲਾ ਲਓ, ਇਸ ਵੇਲੇ ਸ਼ਾਮ ਦੇ ਠੀਕ 6:20 ਹੋਣ ਵਾਲੇ ਨੇ ਅਤੇ ਹੁਣ ਵੇਲਾ ਹੋ ਗਿਆ ਹੈ ਪ੍ਰਦੇਸ਼ਿਕ ਸਮਾਚਾਰ ਨੂੰ ਸੁਣਨ ਦਾ ਸਾਡੇ ਜਲੰਧਰ ਕੇਂਦਰ ਤੋਂ। ਸਮਾਚਾਰ ਸੁਣਨ ਲਈ ਤੁਸੀਂ ਕੁਛ ਪਲ ਕਰੋ ਉਡੀਕ।
1: ਸ਼ਾਮ ਦੇ 6:20 ਹੋਣ ਵਾਲੇ ਨੇ। ਹੁਣ ਤੋਂ ਕੁਝ ਹੀ ਪਲਾਂ ਦੇ ਇੰਤਜ਼ਾਰ ਤੋਂ ਬਾਅਦ ਤੁਸੀਂ ਪ੍ਰਾਦੇਸ਼ਿਕ ਖਬਰਾਂ ਸੁਣੋਗੇ।

0: 2026 ਭਾਲ ਕੇ ਵਿਸ਼ਵ ਪੱਧਰ ਤੇ ਮਨਾਇਆ ਜਾਵੇਗਾ। ਇਸ ਸਾਲ 12ਵਾਂ ਅੰਤਰਰਾਸ਼ਟਰੀ ਯੋਗ ਦਿਵਸ ਹੈ, ਜਿਸ ਦਾ ਵਿਸ਼ਾ ਵੱਧਦੀ ਉਮਰ ਦੇ ਪ੍ਰਭਾਵ ਨੂੰ ਰੋਕਣ ਲਈ ਯੋਗ ਰੱਖਿਆ ਗਿਆ। ਇਹ ਵਿਸ਼ਾ ਉਮਰ ਦੇ ਵਧਣ ਦੇ ਨਾਲੋਂ ਨਾਲ ਤੰਦਰੁਸਤ, ਸਰਗਰਮ ਅਤੇ ਸਨਮਾਨਿਤ ਜੀਵਨ ਜਿਉਣ ਲਈ ਯੋਗ ਦਾ ਸਾਰੀ ਜ਼ਿੰਦਗੀ ਅਭਿਆਸ ਕਰਨ ਦੇ ਮਹੱਤਵ ਤੇ ਜ਼ੋਰ ਦਿੰਦਾ ਹੈ। ਅੰਤਰਰਾਸ਼ਟਰੀ ਯੋਗ ਦਿਵਸ 2026 ਦਾ ਮੁੱਖ ਸਮਾਗਮ ਪੱਛਮੀ ਬੰਗਾਲ ਦੇ ਕੋਲਕਾਤਾ ਦੇ ਇਤਿਹਾਸਕ ਰੈੱਡ ਰੋਡ ਤੇ ਕਰਵਾਇਆ ਜਾ ਰਿਹਾ ਹੈ, ਜਿੱਥੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਸਾਂਝੇ ਯੋਗ ਅਭਿਆਸ ਵਿਚ ਰਾਸ਼ਟਰ ਦੀ ਅਗਵਾਈ ਕਰਨਗੇ। ਪੇਸ਼ ਹੈ ਇਕ ਰਿਪੋਰਟ।
1: ਸੱਭਿਆਚਾਰ ਮੰਤਰਾਲਾ ਦੇਸ਼ ਦੇ 100 ਖਾਸਥਾਨਾਂ ਤੇ ਵਿਸ਼ੇਸ਼ ਯੋਗ ਸਮਾਰੋਹ ਕਰਾ ਰਿਹਾ ਹੈ, ਜੋ ਭਾਰਤ ਦੇ ਅਮੀਰ ਸੱਭਿਆਚਾਰਕ ਵਿਰਸੇ, ਇਤਿਹਾਸਕ ਸਥਾਨਾਂ ਅਤੇ ਯੋਗ ਰਵਾਇਤਾਂ ਨੂੰ ਜੋੜਦਾ ਹੈ। ਇਸ ਪਹਿਲਕਦਮੀ ਦੇ ਹਿੱਸੇ ਵਜੋਂ ਨਵੀਂ ਦਿੱਲੀ ਵਿਚ ਲਾਲ ਕਿਲ੍ਹੇ ਸਮੇਤ 12 ਪ੍ਰਮੁੱਖ ਸਥਾਨਾਂ ਤੇ ਵੱਡੇ ਸਮਾਰੋਹ ਕਰਾਏ ਜਾਣਗੇ। ਭਾਰਤੀ ਸੱਭਿਆਚਾਰਕ ਸਬੰਧਾਂ ਦੀ ਪ੍ਰੀਸ਼ਦ ਦੇ ਤਾਲਮੇਲ ਨਾਲ ਵਿਦੇਸ਼ਾਂ ਵਿਚ 210 ਤੋਂ ਵੱਧ ਭਾਰਤੀ ਮਿਸ਼ਨ ਦੁਨੀਆ ਭਰ ਵਿਚ ਕਰੀਬ 2500 ਸਥਾਨਾਂ ਤੇ ਯੋਗ ਸਮਾਗਮ ਕਰਾਉਣਗੇ। ਕੋਲਕਾਤਾ ਦੇ ਰੈੱਡ ਰੋਡ ਤੇ ਰਾਸ਼ਟਰੀ ਸਮਾਰੋਹ ਸਵੇਰੇ 5 ਵਜੇ ਸ਼ੁਰੂ ਹੋਏਗਾ, ਜਿਸ ਵਿਚ ਹਜ਼ਾਰਾਂ ਯੋਗ ਪ੍ਰੇਮੀਆਂ ਦੀ ਹਿੱਸੇਦਾਰੀ ਦੇਖਣ ਨੂੰ ਮਿਲੇਗੀ, ਜਦੋਂ ਕਿ ਲੱਖਾਂ ਨਾਗਰਿਕਾਂ ਦੇ ਭਾਰਤ ਅਤੇ ਵਿਦੇਸ਼ਾਂ ਤੋਂ ਵਰਚੁਅਲੀ ਸ਼ਾਮਿਲ ਹੋਣ ਦੀ ਉਮੀਦ ਹੈ। ਇਹ ਸਮਾਗਮ ਸਿਹਤ, ਸਦਭਾਵਨਾ ਤੇ ਸਮੂਹਿਕ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਵਾਲੀ ਇੱਕ ਆਲਮੀ ਲਹਿਰ ਵਜੋਂ ਯੋਗ ਦੀ ਵਧਦੀ ਭੂਮਿਕਾ ਨੂੰ ਦਰਸਾਉਂਦਾ ਹੈ। ਬਿਊਰੋ ਰਿਪੋਰਟ ਨਾਲ ਮੈਂ ਸਰਬਜੀਤ ਕੌਰ, ਆਕਾਸ਼ਵਾਣੀ ਖਬਰਾਂ, ਜਲੰਧਰ।
0: ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਕੇਂਦਰੀ ਸੰਚਾਰ ਬਿਊਰੋ ਜਲੰਧਰ ਵੱਲੋਂ ਅੱਜ ਅੰਤਰਰਾਸ਼ਟਰੀ ਯੋਗ ਦਿਵਸ ਦੇ ਸਿਲਸਿਲੇ 'ਚ DAV ਕਾਲਜ ਜਲੰਧਰ ਵਿਖੇ ਇੱਕ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਯੋਗ ਸੈਸ਼ਨ 'ਚ 200 ਤੋਂ ਵੱਧ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਹਿੱਸਾ ਲਿਆ। ਯੋਗ ਸੈਸ਼ਨ ਦੀ ਅਗਵਾਈ ਯੋਗ ਇੰਸਟ੍ਰਕਟਰ ਸ਼ੈਲੇਸ਼ ਜੈਨ ਤੇ ਜੈ ਮਿੱਤਲ ਨੇ ਕੀਤੀ। ਉਨ੍ਹਾਂ ਆਯੁਸ਼ ਮੰਤਰਾਲੇ ਵੱਲੋਂ ਨਿਰਧਾਰਤ ਯੋਗ ਪ੍ਰੋਟੋਕਾਲ ਮੁਤਾਬਕ ਸਿਖਲਾਈ ਦਿੰਦਿਆਂ ਸੰਤੁਲਨ ਤੇ ਤਣਾਅ ਤੋਂ ਰਾਹਤ ਲਈ ਵੱਖ ਵੱਖ ਯੋਗ ਆਸਨ ਕਰਵਾਏ। ਉਨ੍ਹਾਂ ਵਿਦਿਆਰਥੀਆਂ ਨੂੰ ਲੰਮੇ ਸਮੇਂ ਦੀ ਸਿਹਤ ਤੇ ਤੰਦਰੁਸਤੀ ਵਾਸਤੇ ਯੋਗ ਨੂੰ ਆਪਣੀ ਰੋਜ਼ਮਰਾ ਦਾ ਹਿੱਸਾ ਬਣਾਉਣ ਦੀ ਸਲਾਹ ਦਿੱਤੀ। ਉਨ੍ਹਾਂ ਪ੍ਰੋਗਰਾਮ ਦੇ ਆਯੋਜਨ ਲਈ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਉਪਰਾਲਿਆਂ ਦੀ ਵੀ ਸ਼ਲਾਘਾ ਕੀਤੀ। ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਨੇ ਅੱਜ ਅੰਮ੍ਰਿਤਸਰ 'ਚ BJP ਆਗੂਆਂ ਤੇ ਵਰਕਰਾਂ ਨਾਲ ਇੱਕ ਮੀਟਿੰਗ ਕੀਤੀ। ਇਸ ਤੋਂ ਬਾਅਦ ਸ੍ਰੀ ਨਵੀਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਗੁਰੂ ਘਰ ਵਿੱਚ ਦੇਸ਼ ਤੇ ਪੰਜਾਬ ਦੀ ਖੁਸ਼ਹਾਲੀ, ਅਮਨ ਸ਼ਾਂਤੀ ਤੇ ਤਰੱਕੀ ਲਈ ਅਰਦਾਸ ਕੀਤੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਸਿਰੋਂ ਪਾਉ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ,
2: पटना साहिब गुरु गोविंद सिंह जी के जन्म स्थान से मैं आया हूँ, जो मेरी कर्म भूमि है, और आज सौभाग्य है कि गुरुओं की इस भूमि पे आके इस हर मंदिर में मत्था टेकने का मौका मिला, अरदास करने का मौका मिला। माननीय प्रधानमंत्री नरेंद्र मोदी जी के नेतृत्व में पूरा देश जिस प्रकार से विकास के पटल पे आगे बढ़ रहा है, उसी प्रकार विकास के पैमाने पे विकास की किरणें पंजाब के हर घर, हर मोहल्ले, हर गाँव तक पहुँचे, ऐसी अरदास, ऐसा प्रार्थना मैंने आज किया है।
0: ਰਾਸ਼ਟਰੀ ਪ੍ਰੀਖਿਆ ਏਜੰਸੀ NTA ਨੇ ਕਿਹਾ ਕਿ ਉਹ ਕੱਲ੍ਹ ਹੋਣ ਵਾਲੀ NEET UG 2026 ਦੀ ਮੁੜ ਪ੍ਰੀਖਿਆ ਦੇ ਸੁਚਾਰੂ, ਨਿਰਪੱਖ ਅਤੇ ਪਾਰਦਰਸ਼ੀ ਸੰਚਾਲਨ ਲਈ ਪੂਰੀ ਤਰ੍ਹਾਂ ਤਿਆਰ ਹੈ। ਇੱਕ ਬਿਆਨ 'ਚ NTA ਨੇ ਕਿਹਾ ਕਿ ਇਹ ਪ੍ਰੀਖਿਆ ਭਾਰਤ ਦੇ 551 ਸ਼ਹਿਰਾਂ ਅਤੇ ਵਿਦੇਸ਼ਾਂ ਦੇ 14 ਕੇਂਦਰਾਂ 'ਚ 22,79,000 ਤੋਂ ਵੱਧ ਉਮੀਦਵਾਰਾਂ ਲਈ ਕਰਵਾਈ ਜਾਵੇਗੀ। ਏਜੰਸੀ ਨੇ ਆਖਿਆ ਕਿ ਆਬਜ਼ਰਵਰ, ਕੋਆਰਡੀਨੇਟਰ, ਪੁਲਿਸ ਬਲ ਤੇ ਪ੍ਰਸ਼ਾਸਕਾਂ ਸਮੇਤ 2,00,000 ਤੋਂ ਵੱਧ ਮੁਲਾਜ਼ਮ ਤੈਨਾਤ ਕੀਤੇ ਗਏ ਨੇ। NTA ਨੇ ਕਿਹੈ ਕਿ ਨਿਰਪੱਖ ਤੇ ਪਾਰਦਰਸ਼ੀ ਪ੍ਰਕਿਰਿਆ ਨੂੰ ਯਕੀਨੀ ਬਣਾਉਣ ਲਈ ਬਹੁ ਪੱਧਰੀ ਸੁਰੱਖਿਆ ਢਾਂਚਾ ਸਥਾਪਿਤ ਕੀਤਾ ਗਿਆ। ਰਾਸ਼ਟਰੀ ਪ੍ਰੀਖਿਆ ਏਜੰਸੀ ਕੱਲ੍ਹ ਹੋਣ ਵਾਲੀ NEET UG 2026 ਦੀ ਮੁੜ ਪ੍ਰੀਖਿਆ ਦੀਆਂ ਤਿਆਰੀਆਂ ਦੇ ਹਿੱਸੇ ਵਜੋਂ ਅੱਜ ਇੱਕ ਦੇਸ਼ ਵਿਆਪੀ ਮੌਕਡ੍ਰਿਲ ਵੀ ਕਰਵਾਈ। ਇਹ ਅਭਿਆਸ ਸਵੇਰੇ 9 ਵਜੇ ਸ਼ੁਰੂ ਹੋਇਆ ਤੇ ਦਿਨ ਭਰ ਜਾਰੀ ਰਿਹਾ। ਦੇਸ਼ ਭਰ ਦੇ ਪ੍ਰੀਖਿਆ ਕੇਂਦਰਾਂ 'ਚ ਕੀਤੇ ਗਏ ਇਸ ਅਭਿਆਸ 'ਚ 2,50,000 ਤੋਂ ਵੱਧ ਸੁਰੱਖਿਆ ਮੁਲਾਜ਼ਮਾਂ ਨੇ ਹਿੱਸਾ ਲਿਆ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @RNU ਜਲੰਧਰ ਅਤੇ ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ। ਪੰਜਾਬ ਚੋਣ ਕਮਿਸ਼ਨ ਨੇ ਨਗਰ ਨਿਗਮ ਹੁਸ਼ਿਆਰਪੁਰ, ਜ਼ਿਲ੍ਹਾ ਫਿਰੋਜ਼ਪੁਰ ਦੀ ਨਗਰ ਕੌਂਸਲ ਗੁਰੂ ਹਰਸਾਈ ਤੇ ਨਗਰ ਕੌਂਸਲ ਜਲਾਲਾਬਾਦ ਤੇ ਮੰਦੋਟ ਨਗਰ ਪੰਚਾਇਤ ਦੇ ਮੈਂਬਰਾਂ ਦੀ ਚੋਣ ਵਾਸਤੇ ਚੋਣ ਪ੍ਰੋਗਰਾਮ ਦਾ ਐਲਾਨ ਕਰ ਦਿੱਤੈ। ਚੋਣ ਪ੍ਰੋਗਰਾਮ ਮੁਤਾਬਕ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਮਿਆਦ 22 ਜੂਨ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਹੈ ਤੇ ਇਸ ਸਬੰਧੀ ਪ੍ਰਕਿਰਿਆ ਸਬੰਧਤ ਰਿਟਰਨਿੰਗ ਅਫਸਰ ਦੇ ਦਫ਼ਤਰ 'ਚ ਸ਼ੁਰੂ ਹੋਵੇਗੀ। ਨਾਮਜ਼ਦਗੀਆਂ ਦਾਖਲ ਕਰਨ ਦੀ ਆਖਰੀ ਤਰੀਕ 25 ਜੂਨ ਅਤੇ ਨਾਮਜ਼ਦਗੀਆਂ ਦੀ ਜਾਂਚ 26 ਜੂਨ ਨੂੰ ਹੋਵੇਗੀ। ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਤਰੀਕ 27 ਜੂਨ ਹੈ। ਇਨ੍ਹਾਂ ਨਗਰ ਨਿਗਮਾਂ 'ਚ 5 ਜੁਲਾਈ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਾਂ ਪੈਣਗੀਆਂ। ਵੋਟਿੰਗ EVM ਰਾਹੀਂ ਕੀਤੀ ਜਾਵੇਗੀ। ਵੋਟਾਂ ਦੀ ਗਿਣਤੀ ਵੋਟਿੰਗ ਪੂਰੀ ਹੋਣ ਤੋਂ ਤੁਰੰਤ ਬਾਅਦ ਉਸੇ ਦਿਨ ਪੋਲਿੰਗ ਸਟੇਸ਼ਨ ਤੇ ਹੀ ਹੋਵੇਗੀ। ਕਮਿਸ਼ਨ ਵੱਲੋਂ ਇਨ੍ਹਾਂ ਚੋਣਾਂ ਨੂੰ ਆਜ਼ਾਦ, ਨਿਰਪੱਖ ਤੇ ਸ਼ਾਂਤੀਪੂਰਨ ਢੰਗ ਨਾਲ ਕਰਵਾਉਣ ਲਈ ਸਾਰੇ ਪ੍ਰਬੰਧ ਕੀਤੇ ਗਏ ਨੇ। ਚੋਣ ਪ੍ਰੋਗਰਾਮ ਦੇ ਐਲਾਨ ਦੇ ਨਾਲ ਹੀ ਨਗਰ ਕੌਂਸਲਾਂ ਦੇ ਅਧਿਕਾਰ ਖੇਤਰ 'ਚ ਚੋਣ ਜ਼ਾਬਤਾ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ, ਜੋ ਚੋਣ ਪ੍ਰਕਿਰਿਆ ਦੇ ਪੂਰਾ ਹੋਣ ਤੱਕ ਲਾਗੂ ਰਹੇਗਾ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਜ਼ਿਲ੍ਹਾ ਸੰਗਰੂਰ ਦੇ ਅਜਾਇਬ ਘਰ ਨੂੰ ਹੋਰ ਵਿਕਸਿਤ

0: बनाया जावे। पंजाब सरकार ने पंजाब राज बिजली कारपोरेशन लिमिटेड PSPCL च 2437 अप्रेंटिस ट्रेनिज नूं सहायक लाइनमैन वजों भर्ती करन दा फैसला कीता है। इह ऐलान अज वित्त मंत्री हरपाल सिंह चीमा ने पंजाब भवन विखे एक प्रेस कॉन्फ्रेंस दौरान कीता। इह फैसले नाल अप्रेंटिस ट्रेनिज दी लंबे समय तों चली आ रही मंग पूरी हो जाएगी। वित्त मंत्री ने दस्या कि PSPCL दे बोर्ड आफ डायरैक्टर्स ने पंजाब दे एडवोकेट जनरल दी सलाह ते विचार करदिआं 2437 ट्रेनिज नूं सहायक लाइनमैन वजों भर्ती करन ਦੀ ਪ੍ਰਵਾਨਗੀ ਦੇ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇਹ ਟ੍ਰੇਨਿੰਗ ਇਸ ਸਮੇਂ PSPCL ਅਤੇ ਪੰਜਾਬ ਰਾਜ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਚ ਲਾਈਨਮੈਨ ਟ੍ਰੇਡ ਵਿਚ ਅਪ੍ਰੈਂਟਿਸ਼ਿਪ ਟ੍ਰੇਨਿੰਗ ਲੈ ਰਹੇ ਨੇ। ਪੰਜਾਬ ਸਰਕਾਰ ਦੀ ਵਿਧਵਾ ਅਤੇ ਬੇਆਸਰਾ ਮਹਿਲਾਵਾਂ ਲਈ ਪੈਨਸ਼ਨ ਯੋਜਨਾ ਸੂਬੇ ਦੀਆਂ ਲੱਖਾਂ ਔਰਤਾਂ ਲਈ ਆਰਥਿਕ ਸੁਰੱਖਿਆ ਅਤੇ ਸਨਮਾਨ ਦਾ ਅਹਿਮ ਆਧਾਰ ਬਣੀ ਹੋਈ ਹੈ। ਸਮਾਜਿਕ ਸੁਰੱਖਿਆ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਇਸ ਸਬੰਧੀ ਦਸਿਆ ਕਿ ਪੰਜਾਬ ਸਰਕਾਰ ਵੱਲੋਂ ਮਈ ਮਹੀਨੇ ਚ ਵਿਧਵਾ ਅਤੇ ਬੇਆਸਰਾ ਮਹਿਲਾਵਾਂ ਲਈ ਚਲਾਈ ਜਾ ਰਹੀ ਯੋਜਨਾ ਤਹਿਤ 305 ਕਰੋੜ ਤੋਂ ਵੱਧ ਰੁਪਏ ਦੀ ਰਕਮ ਜਾਰੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸੂਬੇ ਭਰ ਵਿਚ 6,91,000 ਤੋਂ ਵੱਧ ਔਰਤਾਂ ਇਸ ਯੋਜਨਾ ਦਾ ਲਾਭ ਲੈ ਰਹੀਆਂ ਨੇ, ਜਿਸ ਨਾਲ ਉਨ੍ਹਾਂ ਨੂੰ ਆਰਥਿਕ ਸੁਰੱਖਿਆ ਮਿਲ ਰਹੀ ਹੈ। ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਮੈਂਬਰ ਵਿਜੇ ਦੱਤ ਨੇ ਪਠਾਨਕੋਟ ਜ਼ਿਲ੍ਹੇ ਦਾ ਦੌਰਾ ਕਰਦਿਆਂ ਬੀਤੇ ਦਿਨੀ ਵੱਖ ਵੱਖ ਵਾਜਬ ਕੀਮਤ ਦੀਆਂ ਦੁਕਾਨਾਂ ਦਾ ਨਿਰੀਖਣ ਕੀਤਾ ਅਤੇ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ ਤਹਿਤ ਲਾਭਪਾਤਰੀਆਂ ਨੂੰ ਸਪਲਾਈ ਕੀਤੇ ਜਾ ਰਹੇ ਅਨਾਜ ਦੀ ਗੁਣਵੱਤਾ, ਉਪਲਬਧਤਾ ਤੇ ਵੰਡ ਦੀ ਸਮੀਖਿਆ ਕੀਤੀ। ਉਨ੍ਹਾਂ ਵੱਖ ਵੱਖ ਪਿੰਡਾਂ ਵਿਚ ਵੰਡ ਰਿਕਾਰਡਾਂ ਦੀ ਜਾਂਚ, ਮਸ਼ੀਨਾਂ ਦੇ ਕੰਮਕਾਜ ਦੀ ਸਮੀਖਿਆ ਅਤੇ ਲਾਭਪਾਤਰੀਆਂ ਨਾਲ ਸਿੱਧੇ ਤੌਰ ਤੇ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਤੇ ਦਰਪੇਸ਼ ਚੁਣੌਤੀਆਂ ਨੂੰ ਸਮਝਿਆ। ਜਲੰਧਰ ਕਮਿਸ਼ਨਰੇਟ ਪੁਲਿਸ ਨੇ ਵਿਦੇਸ਼ੀ ਆਧਾਰਿਤ ਹੈਂਡਲਾਂ ਨਾਲ ਜੁੜੇ ਗਿਰੋਹ ਦੇ 4 ਮੈਂਬਰਾਂ ਨੂੰ 3 ਪਿਸਤੌਲਾਂ ਅਤੇ ਅਣਚਲੇ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕੀਤਾ। ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਜਾਣਕਾਰੀ ਦਿੰਦਿਆਂ ਦਸਿਆ ਕਿ ਮੁਲਜ਼ਮ ਵਿਦੇਸ਼ੀ ਆਧਾਰਿਤ ਹੈਂਡਲਾਂ ਦੇ ਨਿਰਦੇਸ਼ ਤੇ ਕੰਮ ਕਰ ਰਹੇ ਸਨ ਅਤੇ ਜਲੰਧਰ ਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਿਆਂ ਚ ਕਈ ਗੋਲੀਬਾਰੀ ਦੀਆਂ ਘਟਨਾਵਾਂ ਦੀ ਯੋਜਨਾਬੰਦੀ ਚ ਸ਼ਾਮਲ ਸਨ। ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਭਾਰਤ ਅਤੇ ਅਫਗਾਨਿਸਤਾਨ ਦਰਮਿਆਨ ਤੀਜਾ ਤੇ ਆਖਰੀ ਇਕ ਰੋਜ਼ਾ ਕ੍ਰਿਕਟ ਮੈਚ ਅੱਜ ਚੇਨਈ ਦੇ ਐਮ ਏ ਚਿਦੰਬਰਮ ਸਟੇਡੀਅਮ ਚ ਖੇਡਿਆ ਜਾ ਰਿਹਾ। ਅਫਗਾਨਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਸਾਹਮਣੇ ਜਿੱਤ ਲਈ 219 ਦੌੜਾਂ ਦਾ ਟੀਚਾ ਰੱਖਿਆ। ਮੇਜ਼ਬਾਨ ਟੀਮ ਪਹਿਲਾਂ ਹੀ 2-0 ਦੀ ਲੀਡ ਨਾਲ ਲੜੀ ਜਿੱਤ ਚੁੱਕੀ ਹੈ। ਤੇ ਆਖਰ ਚ ਖਾਸ ਖ਼ਬਰਾਂ ਇਕ ਵਾਰ ਫਿਰ ਤੋਂ। ਕੱਲ ਦੁਨੀਆਂ ਭਰ ਵਿਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯੋਗ ਅਭਿਆਸ ਕਰਨਗੇ ਦੇਸ਼ ਦੀ ਅਗਵਾਈ। ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਵੱਲੋਂ ਅੱਜ ਅੰਮ੍ਰਿਤਸਰ 'ਚ ਬੀਜੇਪੀ ਆਗੂਆਂ ਅਤੇ ਵਰਕਰਾਂ ਨਾਲ ਮੀਟਿੰਗ। ਪੰਜਾਬ ਚੋਣ ਕਮਿਸ਼ਨ ਵੱਲੋਂ ਹੁਸ਼ਿਆਰਪੁਰ ਨਗਰ ਨਿਗਮ, ਨਗਰ ਕੌਂਸਲ ਗੁਰੂ ਹਰਸਾਹਿਬ ਅਤੇ ਜਲਾਲਾਬਾਦ ਅਤੇ ਮਮਦੋਟ ਨਗਰ ਪੰਚਾਇਤ ਦੇ ਮੈਂਬਰਾਂ ਦੀ ਚੋਣ ਲਈ ਚੋਣ ਪ੍ਰੋਗਰਾਮ ਜਾਰੀ ਅਤੇ ਭਾਰਤ ਅਤੇ ਅਫਗਾਨਿਸਤਾਨ ਦਰਮਿਆਨ ਤੀਜਾ ਅਤੇ ਆਖਰੀ ਇਕ ਰੋਜ਼ਾ ਕ੍ਰਿਕਟ ਮੈਚ ਅੱਜ ਚੇਨਈ 'ਚ ਖੇਡਿਆ ਜਾ ਰਿਹਾ। ਇਸ ਦੇ ਨਾਲ ਹੀ ਪ੍ਰਦੇਸ਼ਕ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ। ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7 ਵਜੇ। ਨਮਸਕਾਰ।
1: FM ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਅਤੇ ਨਿਊਜ਼ ਔਨ AIR ਐਪ ਤੇ। ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ ਤੇ ਹੁਣ ਵੇਲਾ ਹੋ ਰਿਹਾ ਹੈ ਸ਼ਾਮ ਦੇ 6:30 ਵੱਜ ਰਹੇ ਨੇ ਤੇ ਹੁਣ ਪੇਸ਼ ਹੈ ਪ੍ਰੋਗਰਾਮ ਵਿਬਗਿਓਰ ਤੇ ਮੈਂ ਹਾਂ ਤੁਹਾਡੀ ਮੇਜ਼ਬਾਨ ਸਿਮਰਨ ਜੀ। ਸ਼ੁਰੂਆਤ ਕਰਦੇ ਹਾਂ ਇੱਕ ਸੋਹਣੇ ਜਿਹੇ ਵਿਚਾਰ ਨਾਲ। ਛੋਟਾ ਜਿਹਾ ਬਦਲਾਅ ਹੀ ਜ਼ਿੰਦਗੀ ਦੀ ਇੱਕ ਵੱਡੀ ਕਾਮਯਾਬੀ ਦਾ ਹਿੱਸਾ ਹੁੰਦਾ ਹੈ ਜੀ। ਬਿਲਕੁਲ, ਵੱਡੀਆਂ ਮੰਜ਼ਿਲਾਂ ਇੱਕਦਮ ਨਹੀਂ ਮਿਲਦੀਆਂ। ਰੋਜ਼ ਦਾ ਛੋਟਾ ਛੋਟਾ ਸਕਾਰਾਤਮਕ ਬਦਲਾਅ ਹੀ ਆਖਿਰਕਾਰ ਤੁਹਾਨੂੰ ਸਫਲਤਾ ਤੱਕ ਲੈ ਜਾਂਦਾ ਹੈ। ਅੱਜ ਪ੍ਰੋਗਰਾਮ ਵਿਬਗਿਓਰ 'ਚ ਅਸੀਂ ਵਰਲਡ ਰਿਫਿਊਜੀ ਡੇ ਯਾਨੀ ਵਿਸ਼ਵ ਸ਼ਰਨਾਰਥੀ ਦਿਵਸ ਬਾਰੇ ਗੱਲ ਕਰਾਂਗੇ। ਹਰ ਸਾਲ 20 ਜੂਨ ਨੂੰ ਸੰਯੁਕਤ ਰਾਸ਼ਟਰ ਵੱਲੋਂ ਆਯੋਜਿਤ ਕੀਤਾ ਜਾਣ ਵਾਲਾ ਇੱਕ ਅੰਤਰਰਾਸ਼ਟਰੀ ਦਿਵਸ ਹੈ। ਇਹ ਦੁਨੀਆ ਭਰ ਦੇ ਸ਼ਰਨਾਰਥੀਆਂ ਦਾ ਜਸ਼ਨ ਮਨਾਉਣ ਅਤੇ ਸਨਮਾਨ ਕਰਨ ਲਈ ਬਣਾਇਆ ਗਿਆ ਹੈ। ਇਹ ਦਿਨ ਪਹਿਲੀ ਵਾਰ 20 ਜੂਨ 2001 ਨੂੰ ਸਥਾਪਿਤ ਕੀਤਾ ਗਿਆ ਸੀ ਜੋ 1951 ਦੇ ਸ਼ਰਨਾਰਥੀਆਂ ਦੀ ਸਥਿਤੀ ਨਾਲ ਸੰਬੰਧਿਤ ਕਨਵੈਨਸ਼ਨ ਦੀ 50ਵੀਂ ਵਰ੍ਹੇਗੰਢ ਦੀ ਯਾਦ ਵਿੱਚ ਸੀ। ਸਾਲ 2000 ਤੋਂ ਪਹਿਲਾਂ ਅਫਰੀਕੀ ਸ਼ਰਨਾਰਥੀ ਦਿਵਸ ਲਈ ਸ਼ਰਨਾਰਥੀ ਦਿਵਸ ਕਈ ਦੇਸ਼ਾਂ ਵਿੱਚ ਰਸਮੀ ਤੌਰ 'ਤੇ ਮਨਾਇਆ ਜਾਂਦਾ ਸੀ। ਸੰਯੁਕਤ ਰਾਸ਼ਟਰ ਨੇ ਨੋਟ ਕੀਤਾ ਕਿ ਅਫਰੀਕੀ ਏਕਤਾ ਸੰਗਠਨ OAU ਨੇ ਅੰਤਰਰਾਸ਼ਟਰੀ ਸ਼ਰਨਾਰਥੀ ਦਿਵਸ ਨੂੰ 20 ਜੂਨ ਨੂੰ ਅਫਰੀਕਾ ਸ਼ਰਨਾਰਥੀ ਦਿਵਸ ਦੇ ਨਾਲ ਮਿਲਾਉਣ ਲਈ ਸਹਿਮਤੀ ਦਿੱਤੀ ਸੀ। ਅਤੇ ਗੱਲਬਾਤ ਹੋਰ ਵੀ ਕਰਾਂਗੇ, ਪਹਿਲਾਂ ਇੱਕ ਗੀਤ ਸੁਣਦੇ ਹਾਂ।

ਜੀ, ਅਸੀਂ ਵਿਸ਼ਵ ਸ਼ਰਨਾਰਥੀ ਦਿਵਸ ਨੂੰ ਮਨਾ ਰਹੇ ਹਾਂ। ਸੰਯੁਕਤ ਰਾਸ਼ਟਰ ਦੇ 6 ਮੁੱਖ ਅੰਗਾਂ ਵਿੱਚੋਂ ਇੱਕ ਹੋਣ ਦੇ ਨਾਤੇ ਜਨਰਲ ਅਸੈਂਬਲੀ ਦੁਨੀਆ ਭਰ ਦੇ ਮੁੱਦਿਆਂ ਲਈ ਮੁੱਖ ਨੀਤੀ ਨਿਰਮਾਣ ਅਤੇ ਪ੍ਰਤੀਨਿਧਤਾ ਲਈ ਜ਼ਿੰਮੇਵਾਰ ਹੈ। ਸੰਯੁਕਤ ਰਾਸ਼ਟਰ ਦਫ਼ਤਰ ਦੀ 50ਵੀਂ ਵਰ੍ਹੇਗੰਢ ਮੌਕੇ ਜਨਰਲ ਅਸੈਂਬਲੀ ਦੁਆਰਾ ਇੱਕ ਮਤਾ ਪਾਸ ਕੀਤਾ ਗਿਆ ਸੀ ਜੋ ਖਾਸ ਤੌਰ 'ਤੇ ਸ਼ਰਨਾਰਥੀਆਂ ਅਤੇ ਵਿਸ਼ਵ ਸ਼ਰਨਾਰਥੀ ਦਿਵਸ ਲਈ ਸੀ। ਇਹ ਇਸ ਪ੍ਰਕਾਰ ਹਨ। ਪਹਿਲਾ, ਸ਼ਰਨਾਰਥੀਆਂ ਲਈ ਅੰਤਰਰਾਸ਼ਟਰੀ ਕਾਰਵਾਈ ਵਿੱਚ ਤਾਲਮੇਲ ਦੀ ਅਗਵਾਈ ਅਤੇ ਹੱਲਾਸ਼ੇਰੀ ਦੇ ਸੰਬੰਧ ਵਿੱਚ ਸੰਯੁਕਤ ਰਾਸ਼ਟਰ ਹਾਈ ਕਮਿਸ਼ਨਰ ਫੋਰ ਰਿਫਿਊਜੀ ਦੇ ਦਫ਼ਤਰ ਦੀ ਸ਼ਲਾਘਾ ਕਰਦਾ ਹੈ। ਇਹ ਸ਼ਰਨਾਰਥੀਆਂ ਦੀ ਸੁਰੱਖਿਆ ਅਤੇ ਸਹਾਇਤਾ ਦੀ ਪ੍ਰਕਿਰਿਆ ਨੂੰ ਮਾਨਤਾ ਦਿੰਦਾ ਹੈ। ਹਾਈ ਕਮਿਸ਼ਨਰ ਦੇ ਦਫ਼ਤਰ ਦੀਆਂ ਗਤੀਵਿਧੀਆਂ ਲਈ ਆਪਣੇ ਸਮਰਥਨ ਦੀ ਪੁਸ਼ਟੀ ਕਰਦਾ ਹੈ ਜੋ ਜਨਰਲ ਅਸੈਂਬਲੀ ਦੇ ਨਤੀਜਿਆਂ ਦੇ ਨਾਲ ਨਾਲ ਵਾਪਸ ਆਉਣ ਵਾਲਿਆਂ ਅਤੇ ਅੰਦਰੂਨੀ ਤੌਰ 'ਤੇ ਵਿਸਥਾਪਿਤ ਵਿਅਕਤੀਆਂ ਦੀ ਪਛਾਣ ਦੇ ਲਈ ਹੋਵੇਗਾ। ਇਹ ਮਾਨਤਾ ਦਿੰਦਾ ਹੈ ਕਿ ਹਾਈ ਕਮਿਸ਼ਨ ਸੰਯੁਕਤ ਰਾਸ਼ਟਰ ਦੇ ਸਿਧਾਂਤਾਂ ਦਾ ਮੁਲਾਂਕਣ ਕਰਨ ਵਿੱਚ ਯੋਗਦਾਨ ਪਾਉਣਗੇ ਜੋ ਸ਼ਾਂਤੀ, ਮਨੁੱਖੀ ਅਧਿਕਾਰਾਂ ਅਤੇ ਵਿਕਾਸ ਨਾਲ ਸੰਬੰਧਿਤ ਹਨ। ਇਸ ਦਾ ਉਦੇਸ਼ ਵਿਅਕਤੀਆਂ ਦੇ ਸਵੈ ਨਿਰਣੇ ਦੇ ਅਧਿਕਾਰ ਨੂੰ ਯਾਦ ਕਰਨਾ ਹੈ। ਅਤੇ ਅਫਰੀਕੀ ਏਕਤਾ ਸੰਗਠਨ ਦੀ ਇਸ ਗੱਲ ਨੂੰ ਸਵੀਕਾਰ ਕਰਦਾ ਹੈ ਕਿ ਇੱਕ ਅੰਤਰਰਾਸ਼ਟਰੀ ਸ਼ਰਨਾਰਥੀ ਦਿਵਸ ਅਫਰੀਕਾ ਸ਼ਰਨਾਰਥੀ ਦਿਵਸ ਦੇ ਨਾਲ ਮੇਲ ਖਾਵੇਗਾ। 4 ਦਸੰਬਰ 2000 ਨੂੰ ਸੰਯੁਕਤ ਰਾਸ਼ਟਰ ਨੇ ਮਤਾ ਅਪਣਾਇਆ ਕਿ ਵਿਸ਼ਵ ਸ਼ਰਨਾਰਥੀ ਦਿਵਸ 20 ਜੂਨ ਨੂੰ ਮਨਾਇਆ ਜਾਵੇਗਾ। ਕਨਵੈਨਸ਼ਨ ਅੰਤ ਵਿੱਚ ਕਾਨੂੰਨ ਤੈਅ ਕਰਦੀ ਹੈ ਜਿੱਥੇ ਸ਼ਰਨਾਰਥੀਆਂ ਨਾਲ ਵਿਵਹਾਰ ਲਈ ਬੁਨਿਆਦੀ ਘੱਟੋ ਘੱਟ ਮਾਪਦੰਡਾਂ ਨੂੰ ਪੂਰਾ ਕੀਤਾ ਜਾਣਾ ਚਾਹੀਦਾ ਹੈ। ਬਿਨਾਂ ਇਸ ਦੇ ਰਾਜਾਂ ਨੂੰ ਹੋਰ ਅਨੁਕੂਲ ਵਿਵਹਾਰ ਦੇਣ ਤੋਂ ਰੋਕਿਆ ਜਾਵੇ। ਇਸ ਦਾ ਮਤਲਬ ਹੈ ਕਿ ਸ਼ਰਨਾਰਥੀਆਂ ਨੂੰ ਅਦਾਲਤਾਂ ਤੱਕ ਪਹੁੰਚ, ਮੁੱਢਲੀ ਸਿੱਖਿਆ, ਕੰਮ ਕਰਨ ਦਾ ਅਧਿਕਾਰ ਅਤੇ ਦਸਤਾਵੇਜ਼ਾਂ ਦੀ ਵਿਵਸਥਾ, ਜਿਸ ਵਿੱਚ ਪਾਸਪੋਰਟ ਦੇ ਰੂਪ ਵਿੱਚ ਸ਼ਰਨਾਰਥੀ ਯਾਤਰਾ ਦਸਤਾਵੇਜ਼ ਸ਼ਾਮਲ ਹੈ, ਇਹਦਾ ਅਧਿਕਾਰ ਹੈ। ਜਾਣਕਾਰੀ ਹੋਰ ਦੇਵਾਂਗੇ, ਇਸ ਤੋਂ ਪਹਿਲਾਂ ਇੱਕ ਗੀਤ ਸੁਣਦੇ ਹਾਂ।

ਮੇਰੇ ਅਤੇ ਤੁਹਾਡੇ ਲਈ ਸੁਰੱਖਿਆ ਦੇ ਵਾਅਦੇ ਦੇ ਨਾਲ ਖੜੋ ਜਦੋਂ ਤੱਕ ਹਰ ਕੋਈ ਸੁਰੱਖਿਅਤ ਨਹੀਂ ਹੁੰਦਾ, ਕਿਉਂਕਿ ਵਰਲਡ ਰਿਫਿਊਜੀ ਡੇ ਯਾਨੀ ਵਿਸ਼ਵ ਸ਼ਰਨਾਰਥੀ ਦਿਵਸ ਦਾ ਇਸ ਸਾਲ 2026 ਦਾ ਥੀਮ ਹੈ ਅਨਟਿਲ ਐਵਰੀ ਵਨ ਇਜ਼ ਸੇਫ, ਯਾਨੀ ਕਿ ਜਦੋਂ ਤੱਕ ਹਰ ਕੋਈ ਸੁਰੱਖਿਅਤ ਨਹੀਂ ਹੁੰਦਾ। ਜਦੋਂ ਲੋਕਾਂ ਨੂੰ ਆਪਣੇ ਘਰ ਛੱਡਣ ਲਈ ਮਜਬੂਰ ਕੀਤਾ ਜਾਂਦਾ ਹੈ ਤਾਂ ਅਸੀਂ ਸਾਰਿਆਂ ਦੀ ਇੱਕ ਭੂਮਿਕਾ ਹੈ। ਸ਼ਰਨਾਰਥੀਆਂ ਦੀ ਰੱਖਿਆ ਕਰਨ ਨਾਲ ਭਾਈਚਾਰੇ ਖਿੜਦੇ ਹਨ, ਸਥਿਰਤਾ ਬਣਦੀ ਹੈ ਅਤੇ ਜਾਨਾਂ ਬਚਦੀਆਂ ਹਨ। ਗੀਤ ਸੁਣਦੇ ਹਾਂ ਜੀ।

ਤੁਸੀਂ ਟਿਊਨ ਕੀਤਾ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ, ਸਮਾਂ ਮਿਲਾ ਲਓ। ਇਸ ਵੇਲੇ ਸ਼ਾਮ ਦੇ 7 ਵੱਜਣ ਵਾਲੇ ਨੇ। ਹੁਣ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ, ਅਤੇ 7:10 'ਤੇ ਸਾਡੇ ਕੇਂਦਰ ਸਰਕਾਰ ਦੇ 12 ਸਾਲ ਮੁਕੰਮਲ ਹੋਣ 'ਤੇ ਵਿਸ਼ੇਸ਼ ਦੁਭਾਸ਼ੀ ਲੜੀਵਾਰ ਸਾਡੇ ਦਿੱਲੀ ਕੇਂਦਰ ਤੋਂ।

0: ਉਹਨਾਂ ਭਰੋਸਾ ਪ੍ਰਗਟਾਇਆ ਕਿ ਉਹਨਾਂ ਦੀ ਅਗਵਾਈ ਰਾਸ਼ਟਰ ਨੂੰ ਵਧੇਰੇ ਖੁਸ਼ਹਾਲੀ ਅਤੇ ਅੰਤਰਰਾਸ਼ਟਰੀ ਪ੍ਰਸਿੱਧੀ ਵੱਲ ਦਿਸ਼ਾ ਦਿੰਦੀ ਰਹੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਭਲਾਈ ਅਤੇ ਭਾਈਚਾਰਕ ਪ੍ਰੋਗਰਾਮਾਂ ਰਾਹੀਂ ਮਜ਼ਬੂਤ ਕਬਾਇਲੀ ਭਾਈਚਾਰੇ ਭਾਰਤ ਦੇ ਵਿਕਾਸ ਵਿੱਚ ਸਰਗਰਮ ਭਾਈਵਾਲੀ ਵਜੋਂ ਉੱਭਰ ਰਹੇ ਨੇ। ਉਹਨਾਂ ਕਿਹਾ ਕਿ ਦਹਾਕਿਆਂ ਤੋਂ ਕਬਾਇਲੀ ਆਬਾਦੀ ਨੂੰ ਦਰਪੇਸ਼ ਪਰੇਸ਼ਾਨੀਆਂ ਨੂੰ ਸਿੱਖਿਆ, ਸਿਹਤ ਸੰਭਾਲ, ਉਪਜੀਵਿਕਾ ਅਤੇ ਸਮਾਜਿਕ ਤਰੱਕੀ ਲਈ ਨਵੇਂ ਮੌਕਿਆਂ ਨਾਲ ਬਦਲਿਆ ਜਾ ਰਿਹਾ ਹੈ। ਇਸ ਮੌਕੇ 'ਤੇ ਉਹਨਾਂ ਨੇ 47,000 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ ਅਤੇ ਪੂਰਬੀ ਭਾਰਤ ਦੇ ਵਿਕਾਸ ਨੂੰ ਤੇਜ਼ ਕਰਨ ਦੇ ਉਦੇਸ਼ ਨਾਲ ਕੇਂਦਰ ਸਰਕਾਰ ਦੇ ਦ੍ਰਿਸ਼ਟੀਕੋਣ ਨੂੰ ਦੁਹਰਾਇਆ।
1: ਓਡੀਸ਼ਾ ਮੇਂ ਆਰਥਿਕ ਗਤੀਵਿਧੀਆਂ, ਨਿਵੇਸ਼ और उद्योगों को आकर्षित करने का सामर्थ्य आज नजर आ रहा है। केंद्र सरकार का विजन है पूर्वी भारत के विकास से भारत का विकास। इसलिए हम पूर्वोदय की नीति पर काम कर रहे हैं। जिस पूर्वी भारत को कांग्रेस के दौर में पिछड़ेपन का पर्याय बना दिया गया था, आज वो प्रगति का प्रवेश द्वार बन रहा है।
0: ਆਪਣੇ ਭਾਸ਼ਣ ਦੌਰਾਨ ਸ੍ਰੀ ਮੋਦੀ ਨੇ ਮੀਟਿੰਗ ਵਿੱਚ ਮੌਜੂਦ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੂੰ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਵੀ ਦਿੱਤੀਆਂ ਅਤੇ ਅੱਜ ਸਵੇਰੇ ਮਯੂਰਭੰਜ ਜ਼ਿਲ੍ਹੇ ਦੇ ਉਨ੍ਹਾਂ ਦੇ ਪਿੰਡ ਪਹਾੜਪੁਰ ਦਾ ਦੌਰਾ ਕਰਨ ਨੂੰ ਇੱਕ ਸਨਮਾਨ ਵਜੋਂ ਦੱਸਿਆ। ਬਾਅਦ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਪੱਛਮੀ ਬੰਗਾਲ ਵਿੱਚ ਹੁਗਲੀ ਜ਼ਿਲ੍ਹੇ ਦੇ ਤਾਰਕੇਸ਼ਵਰ ਵਿਖੇ ਪੱਛਮ ਬੰਗਾ ਦਿਵਸ ਸਮਾਰੋਹ ਵਿੱਚ ਹਿੱਸਾ ਲਿਆ। ਉਨ੍ਹਾਂ ਨੇ 18,880 ਕਰੋੜ ਰੁਪਏ ਦੀ ਪੀਐਮ ਕਿਸਾਨ ਯੋਜਨਾ ਦੀ 23ਵੀਂ ਕਿਸ਼ਤ ਵੀ ਜਾਰੀ ਕੀਤੀ, ਜਿਸ ਨਾਲ ਦੇਸ਼ ਭਰ ਦੇ 9,44,00,000 ਤੋਂ ਵੱਧ ਕਿਸਾਨਾਂ ਨੂੰ ਲਾਭ ਹੋਇਆ। ਸ੍ਰੀ ਮੋਦੀ ਮੁੱਖ ਮੰਤਰੀ ਸੁਵਿੰਦੂ ਅਧਿਕਾਰੀ ਨਾਲ ਰਾਜ ਦਾ ਸਥਾਪਨਾ ਦਿਵਸ ਮਨਾਉਣ ਲਈ ਇੱਕ ਸਮਾਗਮ ਵਿੱਚ ਸ਼ਾਮਲ ਹੋਏ। ਉਨ੍ਹਾਂ ਨੇ ਰੇਲਵੇ, ਖੇਤੀਬਾੜੀ, ਦਿਹਾਤੀ ਵਿਕਾਸ, ਮੱਛੀ ਪਾਲਣ ਤੇ ਪਸ਼ੂ ਪਾਲਣ ਖੇਤਰਾਂ ਵਿੱਚ ਵੱਖ ਵੱਖ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ। ਇਸ ਮੌਕੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਬੀਜੇਪੀ ਸਰਕਾਰ ਨੇ ਬੰਗਾਲ ਦੇ ਵਿਕਾਸ ਲਈ ਬਹੁਤ ਤੇਜ਼ ਰਫ਼ਤਾਰ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਇਹ ਇਤਿਹਾਸਕ ਪੱਛਮ ਬੰਗਾ ਦਿਵਸ ਪੱਛਮੀ ਬੰਗਾਲ ਦੇ ਵਿਕਾਸ ਨੂੰ ਪ੍ਰੇਰਿਤ ਕਰੇਗਾ।
1: आज यहां सैकड़ों करोड़ रुपए की विकास परियोजनाओं का उद्घाटन शिलान्यास हुआ है। रेल, रोड, कृषि, इससे जुड़ी ये परियोजनाएं बंगाल को नई गति देगी। इन परियोजनाओं से यहां की ग्रामीण अर्थव्यवस्था को मजबूती मिलेगी। मैं बंगाल के लोगों को इन विकास परियोजनाओं की बधाई देता हूं।
0: ਕੇਂਦਰ ਸਰਕਾਰ ਨੇ 16 ਫਿਕਸ ਡੋਜ਼ ਕੰਬੀਨੇਸ਼ਨ ਐਫਟੀਸੀ ਦਵਾਈਆਂ ਦੇ ਨਿਰਮਾਣ, ਵਿਕਰੀ ਅਤੇ ਵੰਡ ਤੇ ਤੁਰੰਤ ਪ੍ਰਭਾਵ ਨਾਲ ਪਾਬੰਦੀ ਲਾ ਦਿੱਤੀ ਏ। ਇਹ ਫੈਸਲਾ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਤੇ ਗਠਿਤ ਇੱਕ ਮਾਹਰ ਕਮੇਟੀ ਵੱਲੋਂ ਸਮੀਖਿਆ ਤੋਂ ਬਾਅਦ ਲਿਆ ਗਿਆ। ਕਮੇਟੀ ਨੇ ਪਾਇਆ ਕਿ ਇਨ੍ਹਾਂ ਦਵਾਈਆਂ ਦੇ ਸੁਮੇਲ ਵਿੱਚ ਇਲਾਜ ਸਬੰਧੀ ਤਰਕ ਦੀ ਘਾਟ ਏ ਅਤੇ ਇਨ੍ਹਾਂ ਦੀ ਵਰਤੋਂ ਸਿਹਤ ਲਈ ਜੋਖਮ ਪੈਦਾ ਕਰ ਸਕਦੀ ਏ। ਪਾਬੰਦੀਸ਼ੁਦਾ ਦਵਾਈਆਂ ਵਿੱਚ ਚਮੜੀ ਦੇ ਰੋਗਾਂ, ਦਰਦ ਤੋਂ ਰਾਹਤ ਦੇਣ ਵਾਲੀਆਂ ਦਵਾਈਆਂ ਅਤੇ ਕੁਝ ਐਂਟੀਬਾਇਓਟਿਕਸ ਦਵਾਈਆਂ ਵੀ ਸ਼ਾਮਲ ਨੇ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਕਿਹਾ ਕਿ ਇਸ ਕਦਮ ਦਾ ਉਦੇਸ਼ ਸਿਰਫ਼ ਸੁਰੱਖਿਅਤ, ਪ੍ਰਭਾਵਸ਼ਾਲੀ ਅਤੇ ਵਿਗਿਆਨਕ ਤੌਰ ਤੇ ਪ੍ਰਮਾਣਿਤ ਦਵਾਈਆਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣਾ ਹੈ। ਮੰਤਰਾਲੇ ਨੇ ਰਾਜ ਦੇ ਦਵਾ ਨੇਮਬੱਧਕਾਂ ਅਤੇ ਸਬੰਧਿਤ ਏਜੰਸੀਆਂ ਨੂੰ ਇਸ ਪਾਬੰਦੀ ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਨੇ। ਰਾਸ਼ਟਰੀ ਟੈਸਟਿੰਗ ਏਜੰਸੀ ਐਨਟੀਏ ਨੇ ਕਿਹਾ ਕਿ ਉਹ ਕੱਲ੍ਹ ਹੋਣ ਵਾਲੀ ਨੀਟ ਯੂਜੀ 2026 ਦੀ ਮੁੜ ਪ੍ਰੀਖਿਆ ਦੇ ਸੁਚਾਰੂ, ਨਿਰਪੱਖ ਅਤੇ ਪਾਰਦਰਸ਼ੀ ਸੰਚਾਲਨ ਲਈ ਪੂਰੀ ਤਰ੍ਹਾਂ ਤਿਆਰ ਏ। ਇੱਕ ਬਿਆਨ ਵਿਚ ਐਨਟੀਏ ਨੇ ਕਿਹਾ ਕਿ ਇਹ ਪ੍ਰੀਖਿਆ ਭਾਰਤ ਦੇ 551 ਸ਼ਹਿਰਾਂ ਅਤੇ ਵਿਦੇਸ਼ਾਂ ਦੇ 14 ਕੇਂਦਰਾਂ ਵਿਚ 22,79,000 ਤੋਂ ਵੱਧ ਉਮੀਦਵਾਰਾਂ ਲਈ ਕਰਾਈ ਜਾਏਗੀ। ਏਜੰਸੀ ਨੇ ਕਿਹਾ ਕਿ ਨਿਗਰਾਨ, ਕੋਆਰਡੀਨੇਟਰ, ਪੁਲਿਸ ਬਲ ਅਤੇ ਪ੍ਰਸ਼ਾਸਕਾਂ ਸਮੇਤ 2,00,000 ਤੋਂ ਵੱਧ ਮੁਲਾਜ਼ਮ ਤੈਨਾਤ ਕੀਤੇ ਗਏ ਨੇ। ਐਨਟੀਏ ਨੇ ਵੀ ਕਿਹਾ ਕਿ ਨਿਰਪੱਖ ਤੇ ਪਾਰਦਰਸ਼ੀ ਪ੍ਰੀਖਿਆ ਨੂੰ ਯਕੀਨੀ ਬਣਾਉਣ ਲਈ ਬਹੁ ਪੱਧਰੀ ਸੁਰੱਖਿਆ ਢਾਂਚਾ ਕਾਇਮ ਕੀਤਾ ਗਿਆ ਹੈ। ਇਸ ਦੌਰਾਨ ਐਨਟੀਏ ਨੇ ਮੁੜ ਪ੍ਰੀਖਿਆ ਦੀਆਂ ਤਿਆਰੀਆਂ ਦੇ ਹਿੱਸੇ ਵਜੋਂ ਅੱਜ ਇੱਕ ਦੇਸ਼ ਵਿਆਪੀ ਮੌਕ ਡ੍ਰਿਲ ਕੀਤੀ। ਇਹ ਅਭਿਆਸ ਸਵੇਰੇ 9 ਵਜੇ ਸ਼ੁਰੂ ਹੋਇਆ ਅਤੇ ਦਿਨ ਭਰ ਜਾਰੀ ਰਿਹਾ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @EIRRN ਜਲੰਧਰ। ਅੰਤਰਰਾਸ਼ਟਰੀ ਯੋਗ ਦਿਵਸ 2026 ਭਲਕੇ ਵਿਸ਼ਵ ਪੱਧਰ ਤੇ ਮਨਾਇਆ ਜਾਏਗਾ। ਇਸ ਸਾਲ 12ਵਾਂ ਅੰਤਰਰਾਸ਼ਟਰੀ ਯੋਗ ਦਿਵਸ ਹੈ, ਜਿਸ ਦਾ ਵਿਸ਼ਾ ਹੈ ਵਧਦੀ ਉਮਰ ਦੇ ਪ੍ਰਭਾਵ ਨੂੰ ਰੋਕਣ ਲਈ ਯੋਗ। ਇਹ ਵਿਸ਼ਾ ਉਮਰ ਦੇ ਵਧਣ ਦੇ ਨਾਲ ਨਾਲ ਤੰਦਰੁਸਤ, ਸਰਗਰਮ ਅਤੇ ਸਨਮਾਨਿਤ ਜੀਵਨ ਜਿਉਣ ਲਈ ਯੋਗ ਦਾ ਸਾਰੀ ਜ਼ਿੰਦਗੀ ਅਭਿਆਸ ਕਰਨ ਦੇ ਮਹੱਤਵ ਤੇ ਜ਼ੋਰ ਦੇਵੇਗਾ। ਅੰਤਰਰਾਸ਼ਟਰੀ ਯੋਗ ਦਿਵਸ 2026 ਦਾ ਮੁੱਖ ਸਮਾਗਮ ਪੱਛਮੀ ਬੰਗਾਲ ਤੇ ਕੋਲਕਾਤਾ ਦੇ ਇਤਿਹਾਸਕ ਰੈੱਡ ਰੋਡ ਤੇ ਕਰਾਇਆ ਜਾਏਗਾ, ਜਿੱਥੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਸਾਂਝੇ ਯੋਗ ਅਭਿਆਸ ਵਿੱਚ ਰਾਸ਼ਟਰ ਦੀ ਅਗਵਾਈ ਕਰਨਗੇ। ਪੇਸ਼ ਹੈ ਇੱਕ ਰਿਪੋਰਟ।
2: ਸੱਭਿਆਚਾਰ ਮੰਤਰਾਲਾ ਦੇਸ਼ ਦੀਆਂ 100 ਖਾਸ ਥਾਵਾਂ ਤੇ ਵਿਸ਼ੇਸ਼

FM બેન્ડ 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਅਤੇ ਨਿਊਜ਼ ਔਨ AIR ਐਪ ਤੇ ਇਹ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਸਮਾਂ ਮਿਲਾ ਲਓ, ਇਸ ਵੇਲੇ ਸ਼ਾਮ ਦੇ 7:45 ਹੋਣ ਵਾਲੇ ਨੇ ਅਤੇ ਹੁਣ ਪੇਸ਼ ਹੈ ਪ੍ਰੋਗਰਾਮ ਸ਼ਾਮ ਸੁਹਾਨੀ। ਇਸ ਪ੍ਰੋਗਰਾਮ 'ਚ ਆਪਣੀ ਫਰਮਾਇਸ਼ ਦੇ ਹਿੰਦੀ ਪੰਜਾਬੀ ਗੀਤ ਸੁਣਨ ਲਈ ਸਾਡੇ ਨੰਬਰ 0175-2280-494 'ਤੇ ਫੋਨ ਕਰ ਸਕਦੇ ਹੋ ਤੁਸੀਂ। ਪਹਿਲਾ ਗੀਤ ਤੁਹਾਨੂੰ ਸੁਣਵਾਉਣ ਜਾ ਰਹੇ ਹਾਂ ਫਿਲਮ ਹਮ ਦਿਲ ਦੇ ਚੁੱਕੇ ਸਨਮ 'ਚੋਂ ਕਵਿਤਾ ਕ੍ਰਿਸ਼ਨ ਮੂਰਤੀ ਅਤੇ ਕੁਮਾਰ ਸ਼ਾਨੂ ਅਤੇ ਸਾਥੀਆਂ ਦੀ ਆਵਾਜ਼ਾਂ ਵਿੱਚ।

0: ਸਾਡੇ ਨਾਲ ਅਗਲੇ ਕਾਲਰ ਜੁੜ ਰਹੇ ਨੇ।
1: ਹੈਲੋ,
0: ਹੈਲੋ, ਸਤਿ ਸ਼੍ਰੀ ਅਕਾਲ ਸਰ।
1: ਸਤਿ ਸ਼੍ਰੀ ਅਕਾਲ ਭੈਣ ਜੀ।
0: ਹਾਂਜੀ ਸਰ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸ਼ਾਮ ਸੁਹਾਨੀ ਵਿੱਚ। ਕੌਣ ਬੋਲ ਰਹੇ ਹੋ?
1: ਮੈਂ ਅਮਰਜੀਤ ਔਲਖਾ ਰਾਘੋਵਾਲ ਦਾ ਪਟਿਆਲਾ ਤੋਂ ਬੋਲਦਾ ਭੈਣ ਜੀ।
0: ਹਾਂਜੀ ਸਰ, ਕੀ ਫਰਮਾਇਸ਼ ਹੈ ਆਪਣੀ?
1: ਬਸ ਉਹ ਗਾਣਾ ਤਾਂ ਲੱਭਿਆ, ਤੁਸੀਂ ਜਿਹੜਾ ਮਰਜ਼ੀ ਸੁਣਾ ਦਿਓ ਫਿਰ ਹੁਣ ਤਾਂ।
0: ਓਕੇ ਸਰ,
1: ਤੁਸੀਂ ਕਹਿੰਦੇ ਮੁੱਖ ਮੋੜ ਨਾਲ।
0: ਹਾਂਜੀ ਹਾਂਜੀ, ਠੀਕ ਹੈ ਸਰ।

ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਓਡੀਸ਼ਾ ਦੇ ਮਯੂਰਭੰਜ ਜ਼ਿਲ੍ਹੇ ਵਿੱਚ 47,000 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੂੰ ਉਹਨਾਂ ਦੇ ਜਨਮ ਦਿਨ ਦੇ ਸ਼ੁਭਕਾਮਨਾਵਾਂ ਦਿੱਤੀਆਂ ਨੇ। ਨੈਸ਼ਨਲ ਟੈਸਟਿੰਗ ਏਜੰਸੀ ਕੱਲ੍ਹ ਹੋਣ ਵਾਲੀ ਨੀਟ UG 2026 ਦੀ ਮੁੜ ਪ੍ਰੀਖਿਆ ਦੀਆਂ ਤਿਆਰੀਆਂ ਦੇ ਹਿੱਸੇ ਵਜੋਂ ਅੱਜ ਇੱਕ ਦੇਸ਼ ਵਿਆਪੀ ਮੌਕ ਡਰਿੱਲ ਕਰ ਰਹੀ ਹੈ।

ਸੇਬੀ ਨੇ ਬਾਜ਼ਾਰ ਸਮਰੱਥਾ ਵਧਾਉਣ, ਪਾਲਣਾ ਦੀਆਂ ਜ਼ਰੂਰਤਾਂ ਨੂੰ ਆਸਾਨ ਬਣਾਉਣ ਅਤੇ ਨੇਮਬੰਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਕਈ ਸੁਧਾਰਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਆਪਣੇ ਘਰਾਂ ਤੋਂ ਦੂਰ ਰਹਿਣ ਵਾਲਿਆਂ ਕੰਮਕਾਜੀ ਔਰਤਾਂ ਦੀ ਸੁਰੱਖਿਆ ਅਤੇ ਸਹੂਲਤ ਲਈ ਸਮਾਜਿਕ ਸੁਰੱਖਿਆ ਮਹਿਲਾ ਦੇ ਬਾਲ ਵਿਕਾਸ ਵਿਭਾਗ ਵੱਲੋਂ ਮੋਹਾਲੀ, ਜਲੰਧਰ ਅਤੇ ਅੰਮ੍ਰਿਤਸਰ ਵਿਖੇ 5 ਵਰਕਿੰਗ ਵਿਮੈਨ ਹੋਸਟਲ ਬਣਾਏ ਜਾ ਰਹੇ ਨੇ। ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਕੇਂਦਰ ਸੰਚਾਰ ਬਿਊਰੋ ਜਲੰਧਰ ਵੱਲੋਂ ਅੰਤਰਰਾਸ਼ਟਰੀ ਯੋਗ ਦਿਵਸ ਦੇ ਸਿਲਸਿਲੇ 'ਚ ਜਲੰਧਰ ਦੇ DAV ਕਾਲਜ ਵਿਖੇ ਇੱਕ ਜਾਗਰੂਕਤਾ ਪ੍ਰੋਗਰਾਮ ਕਰਾਇਆ ਗਿਆ। ਜਲੰਧਰ ਕਮਿਸ਼ਨਰੇਟ ਪੁਲਿਸ ਦੇ ਨੇ ਵਿਦੇਸ਼ ਆਧਾਰਿਤ ਹੈਂਡਲਰਾਂ ਨਾਲ ਜੁੜੇ ਇੱਕ ਗਿਰੋਹ ਦੇ 4 ਮੈਂਬਰਾਂ ਨੂੰ 3 ਪਿਸਤੌਲਾਂ ਅਤੇ ਕਾਰਤੂਸਾਂ ਸਮੇਤ ਗ੍ਰਿਫਤਾਰ ਕੀਤਾ ਹੈ। ਇਹ ਸਨ ਇਸ ਵੇਲੇ ਦੀਆਂ ਖਾਸ ਖਬਰਾਂ। ਤੁਸੀਂ ਟਿਊਨ ਕੀਤਾ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਸਮਾਂ ਮਿਲਾ ਲਓ ਇਸ ਵੇਲੇ ਰਾਤ ਦੇ 8:02 ਹੋ ਰਹੇ ਨੇ ਅਤੇ ਪ੍ਰੋਗਰਾਮ ਸ਼ਾਮ ਸੁਹਾਨੀ 'ਚ ਫਿਰ ਤੋਂ ਤੁਹਾਡਾ ਸਵਾਗਤ ਹੈ। ਹੁਣ ਸੁਣਦੇ ਹਾਂ ਅਗਲਾ ਗੀਤ।

0: ਅਗਲੇ ਕਾਲਰ ਸਾਡੇ ਨਾਲ ਜੁੜ ਰਹੇ ਨੇ।
1: ਹੈਲੋ ਜੀ,
0: ਹੈਲੋ, ਸਤਿ ਸ਼੍ਰੀ ਅਕਾਲ ਸਰ।
1: ਸਤਿ ਸ਼੍ਰੀ ਅਕਾਲ ਜੀ।
0: ਹਾਂਜੀ ਸਰ, ਕੌਣ ਬੋਲਦੇ ਹੋ?
1: ਅਮਰੀਕ ਬੋਲਦਾ, ਮੀਕਾ ਦਵਾਨ ਵਾਲਾ ਪਿੰਡ ਹੈ ਸਾਡਾ।
0: ਕੀ ਬੋਲੇ ਤੁਸੀਂ, ਅਮਰੀਕ?
1: ਹਾਂਜੀ, ਮੀਕਾ ਮੀਕਾ ਕਹਿੰਦੇ ਜੀ।
0: ਹਾਂਜੀ ਸਰ, ਕਿਹੜੇ ਪਿੰਡ ਤੋਂ?
1: ਦੀਵਾਨ ਵਾਲਾ।
0: ਦੀਵਾਨ ਵਾਲਾ, ਹਾਂਜੀ ਸਰ, ਬਹੁਤ ਬਹੁਤ ਸਵਾਗਤ ਹੈ। ਕਿਹੜਾ ਗੀਤ ਸੁਣੋਗੇ ਸਰ?
1: ਪੰਡਿਤ ਜੀ ਕੀ ਲਾਲ ਮੇਰਾ ਮਾਪੇ ਦਾ ਨਾਚ ਮਕਾਏਗਾ, ਆਸਾ ਸਿੰਘ ਬਰਤਾਨਾ ਤੇ ਸੁਰਿੰਦਰ ਕੌਰ ਜੀ ਦਾ।
0: ਠੀਕ ਹੈ ਸਰ, ਦੇਖੋ।

0: ਅਗਲੇ ਕਾਲਰ ਸਾਡੇ ਨਾਲ ਜੁੜ ਰਹੇ ਨੇ। ਹੈਲੋ,
1: ਹਾਂਜੀ, ਸਤਿ ਸ਼੍ਰੀ ਅਕਾਲ ਜੀ।
0: ਸਰ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸ਼ਾਮ ਸੁਹਾਨੀ ਵਿੱਚ। ਕੌਣ ਬੋਲ ਰਹੇ ਹੋ ਸਰ?
1: ਮੈਂ ਜੀ ਜਰਨੈਲ ਸਿੰਘ, ਪਿੰਡ ਮਰਦਾਪੁਰ, ਬਲਾਕ ਨਾਹੌਰ, ਜ਼ਿਲ੍ਹਾ ਪਟਿਆਲੇ ਤੋਂ ਬੋਲਦਾ ਜੀ।
0: ਹਾਂਜੀ ਸਰ, ਦੱਸੋ ਕਿਹੜਾ ਗੀਤ ਸੁਣੋਗੇ?
1: ਹਾਂਜੀ, ਗੀਤ ਹੈ ਜੀ ਬਿੰਦਰਖੀਏ ਸਾਹਿਬ ਦਾ ਗੀਤ ਹੈ, ਮਹਿਰੂ ਬਿੰਦਰਖੀਆ, ਪੇਕੇ ਹੁੰਦੇ ਮਾਵਾਂ ਨਾਲ।
0: ਠੀਕ ਹੈ ਸਰ, ਓਕੇ।

0: ਅਗਲੇ ਕਾਲਰ ਸਾਡੇ ਨਾਲ ਜੁੜ ਰਹੇ ਨੇ।
1: ਹਾਂ ਜੀ,
0: ਹੈਲੋ,
1: ਹਾਂ ਜੀ,
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਹਾਂ ਜੀ, ਸਤਿ ਸ਼੍ਰੀ ਅਕਾਲ ਮੈਡਮ ਜੀ, ਹਾਂ ਲਾਹੌਰ ਜੀ ਸੇ ਬੋਲ ਰਹੀ ਜੀ।
0: ਹਾਂਜੀ ਸਰ, ਮੈਮ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਕਿਹੜਾ ਗੀਤ ਸੁਣੋਗੇ?
1: ਬੱਲੇ ਨੀ ਪੰਜਾਬ ਦੀ ਸ਼ੇਰ ਬੱਚੀ ਹੈ, ਆਸ਼ਾ ਸਿੰਘ ਮਸਤਾਨਾ ਜੀ।
0: ਹਾਂਜੀ ਹਾਂਜੀ, ਠੀਕ ਹੈ ਜੀ।

0: अगले कॉलर साडे नाल जुड़ रहे ने। हेलो
1: ਬੇਟਾ ਸਿਮਰਨ ਬੇਟਾ ਜੀ, ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਭਾਈ।
0: ਹਾਂਜੀ ਸਰ, ਸਤਿ ਸ਼੍ਰੀ ਅਕਾਲ। ਦੱਸੋ ਆਪਣੀ ਕੀ ਫਰਮਾਇਸ਼ ਹੈ ਤੇ ਕਿੱਥੋਂ ਬੋਲਦੇ ਹੋ ਤੁਸੀਂ?
1: ਮੈਂ ਭਾਈ ਪਿੰਡ ਮੌੜ ਖੁਰਦ ਜ਼ਿਲ੍ਹਾ ਬਠਿੰਡਾ ਤੋਂ ਜਗਜੀਤ ਮੱਟੂ ਬੋਲਦਾ ਭਾਈ।
0: ਹਾਂਜੀ ਸਰ, ਕੀ ਕਿਹੜਾ ਗੀਤ ਸੁਣੋਗੇ?
1: ਗੀਤ ਭਾਈ ਪਹਿਲਾਂ ਤਾਂ ਭਾਈ ਮੈਂ ਤੁਹਾਨੂੰ ਦੋ ਗੱਲਾਂ ਨਿੱਕੀਆਂ ਨਿੱਕੀਆਂ ਕਹਿ ਦਾਂ ਭਾਈ। ਮੈਂ ਇੱਕ ਤਾਂ ਅੱਜ ਭਾਈ ਤੁਹਾਡੇ ਨਾ ਪਟਿਆਲਾ ਸਾਡੇ ਇੰਨਾ ਸੋਹਣਾ ਸਾਫ਼ ਚੱਲਿਆ ਭਾਈ, ਰੇਡੀਓ ਸਟੇਸ਼ਨ ਤੇ ਬਾਹਲਾ ਸਾਫ਼ ਚੱਲਿਆ, ਸਾਡੇ ਬਠਿੰਡੇ ਨੂੰ ਵੀ ਪਾਸੇ ਕਰਤਾ।
0: ਠੀਕ ਹੈ ਜੀ, ਬਹੁਤ ਬਹੁਤ
1: ਤੇ
0: ਧੰਨਵਾਦ
1: ਤੁਸੀਂ
0: ਤੁਹਾਡਾ।
1: ਪੰਜਾਬੀ ਗੀਤ ਦਿੱਤੇ ਸੀ ਭਾਈ, ਪੰਜਾਬੀ ਫਿਲਮੀ ਦਿੱਤੇ ਸੀ, ਲੌਂਗ ਦੇ ਲਿਸ਼ਕਾਰੀ ਦੇ ਗੀਤ ਦਿੱਤੇ ਸੀ ਅੱਜ।
0: ਹਾਂਜੀ ਹਾਂਜੀ,
1: ਮਤਲਬ ਸ਼ਾਇਦ ਭੈਣ ਬੰਦੇ ਜੀ ਨੇ ਕੀਤਾ ਸੀ ਸ਼ਾਇਦ, ਮੈਨੂੰ ਲੱਗਦਾ।
0: ਹਾਂਜੀ ਹਾਂਜੀ।
1: ਤੇ ਬੇਟਾ ਇੱਕ ਮੈਂ ਖੁਸ਼ਖਬਰੀ ਹੋਰ ਦੱਸਾਂ, ਅੱਜ ਮੇਰੇ ਦੋਹਤੇ ਕੀਰਤ ਦਾ ਭਾਈ ਜਨਮ ਦਿਨ ਆ ਭਾਈ, ਤੁਹਾਨੂੰ ਲੱਖ ਲੱਖ ਮੁਬਾਰਕਾਂ ਹੋਣ ਭਾਈ।
0: ਹਾਂਜੀ ਹਾਂਜੀ ਸਰ, ਥੈਂਕ ਯੂ। ਤੇ ਕਿਹੜਾ ਗੀਤ ਸੁਣੋਗੇ ਸਰ?
1: ਜੀਤ ਭਾਈ ਕਲੀਆਂ ਦੇ ਬਾਦਸ਼ਾਹ ਸ੍ਰੀ ਕੁਲਦੀਪ ਮਾਣਕ ਸਾਹਿਬ ਦਾ ਸੁਣਾ ਦਿਓ ਭਾਈ, ਕੋਈ ਵੀ ਚਾਹੇ
0: ਠੀਕ ਹੈ
1: ਸੁਣਾ ਦਿਓ ਭਾਈ, ਤੁਸੀਂ ਚਾਹੇ
0: ਓਕੇ
1: ਬਹੁਤ
0: ਜੀ,
1: ਘੱਟ
0: ਓਕੇ
1: ਸੁਣਾ ਦਿਓ ਭਾਈ ਚਾਹੇ।

0: ਤੁਸੀਂ ਟਿਊਨ ਕੀਤਾ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ, ਅਤੇ ਸਮਾਂ ਮਿਲਾ ਲਓ ਇਸ ਵੇਲੇ ਰਾਤ ਦੇ 8 ਵੱਜ ਰਹੇ ਨੇ, ਅਤੇ ਹੁਣ ਤੁਸੀਂ ਸੁਣੋਗੇ ਯੋਗਾ ਬਾਰੇ ਗੱਲਬਾਤ ਮਨਦੀਪ ਕੌਰ ਵੱਲੋਂ ਕਿਰਨਜੋਤ ਕਿਰਨਦੀਪ ਕੌਰ ਨਾਲ।
1: ਸਾਰੇ ਹੀ ਸਰੋਤਿਆਂ ਨੂੰ ਮਨਦੀਪ ਮਸੌਨ ਵੱਲੋਂ ਸਤਿ ਸ਼੍ਰੀ ਅਕਾਲ। ਤਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਜੀ, ਯੋਗ ਹੈ ਤਾਂ ਅਰੋਗ ਹੈ, ਯੋਗਾ ਦੇ ਨਾਲ ਸੰਬੰਧਿਤ ਅੱਜ ਆਪਾਂ ਗੱਲਬਾਤ ਕਰਾਂਗੇ। ਅਤੇ ਅੱਜ ਦੇ ਇਸ ਵਿਸ਼ੇ ਦੇ ਸੰਬੰਧੀ ਜਾਣਕਾਰੀ ਦੇਣ ਦੇ ਲਈ ਸਾਡੇ ਸਟੂਡੀਓ ਦੇ ਵਿੱਚ ਮਹਿਮਾਨ ਨੇ ਮੈਡਮ ਕਿਰਨਜੋਤ ਕੌਰ। ਕਿਰਨਜੋਤ ਜੀ ਜਿਹੜੇ ਕਿ ਇੱਕ ਯੋਗਾ ਟੀਚਰ ਹੈਗੇ ਹੈ, ਅਤੇ ਉਹ ਸਾਨੂੰ ਦੱਸਣਗੇ ਕਿ ਯੋਗ ਦੇ ਕੀ ਫਾਇਦੇ ਹੁੰਦੇ ਆ, ਅਤੇ ਕਿਹੜੀ ਕਿਹੜੀ ਕਿਸ ਤਰੀਕੇ ਦੇ ਨਾਲ ਕਿਹੜੇ ਕਿਹੜੇ ਆਸਨ ਕਰਕੇ ਅਸੀਂ ਇਸ ਯੋਗ ਦਾ ਫਾਇਦਾ ਜਿਹੜਾ ਹੈਗਾ ਚੁੱਕ ਸਕਦੇ ਹਾਂ, ਅਤੇ ਅਸੀਂ ਸਿਹਤਮੰਦ ਰਹਿ ਸਕਦੇ ਹਾਂ। ਸਭ ਤੋਂ ਪਹਿਲਾਂ ਤਾਂ ਜੀ ਆਕਾਸ਼ਵਾਣੀ ਪਟਿਆਲਾ ਦੇ ਮੰਚ ਦੇ ਉੱਪਰ ਤੁਹਾਡਾ ਅਸੀਂ ਸਵਾਗਤ ਕਰਦੇ ਹਾਂ।
2: ਧੰਨਵਾਦ ਜੀ ਤੁਹਾਡਾ।
1: ਕਿਰਨ ਮੈਮ, ਯੋਗ ਹੈ ਤਾਂ ਰੋਗ ਹੈ, ਅੱਜ ਦੀ ਜਿਹੜੀ ਮੇਨ ਅਸੀਂ ਗੱਲ ਕਰੀਏ ਤਾਂ ਸਿਹਤ ਸਭ ਤੋਂ ਅਹਿਮ ਮੁੱਦਾ ਜਿਹੜਾ ਹਰ ਇੱਕ ਇਨਸਾਨ ਦੇ ਲਈ ਬਣਿਆ ਹੋਇਆਗਾ, ਤਾਂ ਸਿਹਤ ਦੇ ਲਈ ਹਰ ਕੋਈ ਇਨਸਾਨ ਆਪਣੇ ਆਪਣੇ ਲੈਵਲ 'ਤੇ ਬਹੁਤ ਸਾਰੀਆਂ ਐਫਰਟਸ ਵੀ ਕਰਦਾ ਹੈਗਾ, ਕਿਉਂਕਿ ਸਟ੍ਰੈਸ ਲਾਈਫ ਬਹੁਤ ਵੱਧਦੀ ਜਾ ਰਹੀ ਹੈ। ਪਰ ਸਭ ਤੋਂ ਆਸਾਨ ਜੇਕਰ ਅਸੀਂ ਕਹੀਏ ਵੀ ਸਿਹਤਮੰਦ ਰਹਿਣ ਦੇ ਲਈ ਸਭ ਹਰ ਇੱਕ ਇਨਸਾਨ ਦੇ ਲਈ ਜ਼ਰੂਰੀ ਜਿਹੜਾ ਹੈਗਾ ਤਾਂ ਉਹ ਯੋਗ ਹੈਗਾ। ਯੋਗ ਨੂੰ ਅਪਣਾ ਕੇ ਸਿੱਧੇ ਤਰੀਕੇ ਦੇ ਨਾਲ ਕੋਈ ਵੀ ਇਨਸਾਨ ਸਿਹਤਮੰਦ ਰਹਿ ਸਕਦਾ। ਤਾਂ ਤੁਸੀਂ ਜਿਵੇਂ ਨੋਰਮਲ ਅਸੀਂ ਕਹਿ ਦਿੰਦੇ ਹਾਂ ਕਿ ਯੋਗ ਹੈ ਤਾਂ ਅਰੋਗ ਹੈ, ਤਾਂ ਯੋਗਾ ਮੇਨ ਸਧਾਰਨ ਸ਼ਬਦਾਂ ਦੇ ਵਿੱਚ ਜੇ ਅਸੀਂ ਸਮਝਾਉਣਾ ਹੋਵੇ ਤਾਂ ਕਿਵੇਂ ਕਹਿ ਸਕਦੇ ਹਾਂ ਯੋਗ ਕੀ ਚੀਜ਼ ਹੈ?
2: ਯੋਗਾ ਆਪਣੇ ਘਰ ਬੈਠੇ ਉਹ ਚੀਜ਼ ਹੈ ਜਿਸ ਕੰਫਰਟ ਜ਼ੋਨ 'ਚ ਬਹਿ ਕੇ ਕੋਈ ਚੀਜ਼ ਕਰਨੀ। ਹੁਣ ਕਈ ਲੋਕ ਬਾਹਰ ਜਾ ਕੇ ਯੋਗਾ ਕਰਨ ਨੂੰ ਫਿਰਦੇ ਨੇ, ਕਈਆਂ ਕੋਲ ਟਾਈਮ ਹੀ ਨਹੀਂ ਹੈਗਾ ਅੱਜ ਕੱਲ੍ਹ, ਜਿੱਦਾਂ ਦੀ ਆਪਣੀ ਟਾਈਮਿੰਗ ਪੂਰੀ ਬਿਜ਼ੀ ਸ਼ਡਿਊਲ ਚੱਲ ਰਹੇ ਨੇ ਸਾਰਿਆਂ ਦੇ, ਅਸੀਂ ਬਾਹਰ ਜਾ ਕੇ ਯੋਗਾ ਨਹੀਂ ਕਰ ਸਕਦੇ। ਪਰ ਇੱਕ ਇਹੋ ਜਿਹੀ ਚੀਜ਼ ਹੈ ਯੋਗਾ ਜੋ ਅਸੀਂ ਘਰ ਬਹਿ ਕੇ ਕਿਸੇ ਵੀ ਜਗ੍ਹਾ 'ਤੇ ਕਰ ਸਕਦੇ ਹਾਂ, ਚਾਹੇ ਤੁਸੀਂ ਬਾਹਰ ਜਾਓ ਚਾਹੇ ਤੁਸੀਂ ਘਰ ਦੇ ਅੰਦਰ ਰਹੋ, ਜਿੱਥੇ ਮਰਜ਼ੀ। ਕਿਚਨ 'ਚ ਜਨਾਨੀਆਂ ਜਦੋਂ ਕੁਕਿੰਗ ਕਰ ਰਹੀਆਂ ਨੇ ਅਸੀਂ ਉਦੋਂ ਵੀ ਕਰ ਸਕਦੇ ਹਾਂ। ਕਈ ਚੀਜ਼ਾਂ ਨੇ ਜਿਹੜੀਆਂ ਸਾਡੇ ਉਸੇ ਟਾਈਮ ਠੀਕ ਕਰ ਸਕਦੀਆਂ ਸਾਨੂੰ ਕਈ ਬਿਮਾਰੀਆਂ ਤੋਂ, ਜਿਵੇਂ ਯੋਗਾ 'ਚ ਬਹੁਤ ਆਸਨ ਨੇ, ਕਿਰਾਵਾਂ ਨੇ, ਇਹ ਚੀਜ਼ਾਂ ਅਸੀਂ ਆਪ ਬਹਿ ਕੇ ਘਰ ਕਰ ਸਕਦੇ ਹਾਂ, ਕਿਸੇ ਦੀ ਲੋੜ ਨਹੀਂ ਪੈਂਦੀ ਇਹਦੇ ਵਿੱਚ। ਜਿਮ 'ਚ ਜਾਂਦੇ ਨੇ ਕਈ ਬੰਦੇ ਲੈ ਕੇ ਆਉਣੇ ਪੈਂਦੇ ਨੇ, ਕਈ ਯੋਗਾ ਦੇ ਪੈਸੇ ਦੇਣੇ ਪੈਂਦੇ ਨੇ, ਪਰ ਯੋਗਾ ਦੇ ਵਿੱਚ ਅਸੀਂ ਆਪਣੇ ਆਪ ਨੂੰ ਆਪ ਠੀਕ ਕਰ ਸਕਦੇ ਹਾਂ ਬਿਨਾਂ ਪੈਸੇ ਦਿੱਤੇ ਹੋਏ ਵੀ
1: ਜੀ। ਤਾਂ ਯੋਗ ਦੇ ਵਿੱਚ ਜਿਸ ਤਰੀਕੇ ਦੇ ਨਾਲ ਅਸੀਂ ਕਹਿੰਦੇ ਹਾਂ ਕਿ ਹਰ ਇੱਕ ਉਮਰ ਵਰਗ ਦਾ ਇਨਸਾਨ ਜਿਹੜਾ ਯੋਗ ਕਰ ਸਕਦਾ ਹੈ ਜਾਂ ਬੱਚੇ ਵੀ ਕਰ ਸਕਦੇ ਆ, ਇਹ ਗੱਲ ਕਿਸ ਕਿਸ 'ਤੇ ਲਾਗੂ ਹੁੰਦੀ ਹੈ? ਵੀ ਜੇਕਰ ਅਸੀਂ ਬੱਚਿਆਂ ਤੋਂ ਸ਼ੁਰੂਆਤ ਕਰੀਏ ਕਿ ਬੱਚੇ ਵੀ ਸਾਡੇ ਯੋਗ ਕਰ ਸਕਦੇ ਹੈਗੇ ਆ?
2: ਹਾਂਜੀ, ਬੱਚਿਆਂ ਵਾਸਤੇ ਯੋਗਾ ਬਣਿਆ ਪਹਿਲੀ ਗੱਲ ਤਾਂ ਇਹ, ਬੱਚਿਆਂ ਦੀ ਹਾਈਟ ਵਾਸਤੇ। ਅੱਜ ਕੱਲ੍ਹ ਦੇ ਬੱਚੇ ਮੋਬਾਈਲ ਫੋਨ ਤੋਂ ਨਿਕਲਣ ਵਾਸਤੇ ਜਾਂ ਨਿਕਲਣਾ ਚਾਹੁੰਦੇ ਨੇ, ਉਹਨਾਂ ਨੂੰ ਯੋਗਾ ਹੀ ਕਰਨਾ ਚਾਹੀਦਾ ਹੈ ਕਿ ਉਹਨਾਂ ਦੀ ਹਾਈਟ ਵਧੇ। ਅੱਖਾਂ ਦੀ ਰੋਸ਼ਨੀ ਘੱਟ ਰਹੀ ਹੈ ਅੱਜ ਕੱਲ੍ਹ ਬੱਚਿਆਂ ਦੀ, BP ਵੱਧ ਰਹੇ ਨੇ, ਘੱਟ ਰਹੇ ਨੇ, ਕਈ ਸ਼ੂਗਰ ਦੀ ਬਿਮਾਰੀਆਂ ਹੋ ਰਹੀਆਂ ਨੇ ਉਹਨਾਂ ਛੋਟੇ ਬੱਚਿਆਂ ਨੂੰ। ਉਹਨਾਂ ਨੂੰ ਯੋਗਾ ਤੋਂ ਹੀ ਸਟਾਰਟ ਕਰਨਾ ਚਾਹੀਦਾ ਹਰ ਇੱਕ ਚੀਜ਼ ਆਪਣੇ ਲਈ, ਕਿ ਆਪਣਾ ਲਾਈਫ ਸਟਾਈਲ ਚੇਂਜ ਕਰ ਲੈਣਗੇ ਉਹ।
1: ਜਿਹੜਾ ਹੈਗਾ ਜਿਸ ਤਰੀਕੇ ਨਾਲ ਕਿਹਾ ਯੋਗ ਕਰਨ ਦੀ, ਮੇਰਾ ਜਿਹੜਾ ਮੇਨ ਸਵਾਲ ਹੈਗਾ ਵੀ ਕਿੰਨੀ ਉਮਰ ਤੋਂ ਅਸੀਂ ਸਟਾਰਟ ਕਰ ਸਕਦੇ ਹੈਗੇ ਆ? ਜਿਵੇਂ ਬੱਚਿਆਂ ਦੀ ਮੈਂ ਗੱਲ ਕੀਤੀ ਹੈਗੀ ਹੈ, ਤਾਂ ਬੱਚਿਆਂ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਕਿੰਨੀ ਉਮਰ ਦੇ ਬੱਚਿਆਂ ਨੂੰ ਅਸੀਂ ਯੋਗ ਸਟਾਰਟ ਕਰਵਾ ਸਕਦੇ ਹੈਗੇ ਆ?
2: ਬੱਚੇ ਯੋਗਾ ਤਾਂ ਮੈਮ ਸਾਡੇ 'ਤੇ ਡਿਪੈਂਡ ਕਰਦਾ ਪਹਿਲੇ ਤਾਂ, ਇਹ ਜ਼ਰੂਰੀ ਨਹੀਂ ਹੈਗਾ ਕਿ ਇਹਦੇ ਅਸੀਂ ਏਜ ਲਿਮਿਟ ਦਿੱਤੀ ਗਈ ਹੈ। ਜਦੋਂ ਬੱਚਾ ਜਨਮ ਲੈਂਦਾ ਉਦੋਂ ਵੀ ਬੱਚਾ ਆਪਣੇ ਲੱਤਾਂ ਬਾਹਾਂ ਚੱਕਦਾ, ਉਹ ਵੀ ਇੱਕ ਤਰ੍ਹਾਂ ਦਾ ਯੋਗਾ ਹੀ ਮੰਨਿਆ ਜਾਂਦਾ। ਉਹ ਅਲੱਗ ਗੱਲ ਹੈ ਕਿ ਉਹਨੂੰ ਪਰਖ ਕੇ ਉਹਨੂੰ ਸਹੀ ਤਰੀਕੇ ਨਾਲ ਸਿਖਾਉਣਾ, ਉਹ ਯੋਗਾ ਆਸਨ ਆ ਜਾਂਦੇ ਨੇ। ਉਹ ਤਾਂ ਅਸੀਂ ਬੱਚੇ ਨੂੰ ਅਸੀਂ 5 ਸਾਲ ਦੀ ਉਮਰ ਤੋਂ ਬਾਅਦ ਹੀ ਕਰਾਇਆ ਜਾਂਦਾ ਹੈ ਕਿ ਬੱਚੇ ਨੂੰ ਪਤਾ ਚੱਲ ਜਾਏ ਕਿ ਕਰ ਕੀ ਰਿਹਾ ਮੈਂ ਆਪਣੀ ਲਾਈਫ 'ਚ। ਐਵੇਂ ਤਾਂ ਹਰ ਅਸੀਂ ਸੋਨੇ ਹਾਂ, ਉੱਠਦੇ ਹਾਂ, ਬਹਿੰਦੇ ਹਾਂ, ਸਾਰੇ ਸਾਡੇ ਯੋਗਾ ਦੇ ਆਸਨ ਹੀ ਆਉਂਦੇ ਨੇ ਉਹਨਾਂ ਵਿੱਚ।
1: ਬਿਲਕੁਲ, ਯਾਨੀ ਕਿ ਹਰ ਇੱਕ ਕਿਰਿਆ ਜਿਹੜੀ ਵੀ ਅਸੀਂ ਕਰਦੇ ਹੈਗੇ ਹਾਂ ਰੋਜ਼ਮਰਾ ਦੀ ਲਾਈਫ ਦੇ ਵਿੱਚ, ਉਹ ਜਾਣੇ ਅਣਜਾਣੇ ਸਾਡੀ ਜਿਹੜੀ ਸਰੀਰਕ ਕਿਰਿਆ ਕੋਈ ਵੀ ਹੈਗੀ ਆ, ਉਹ ਯੋਗ ਦਾ ਹੀ ਇੱਕ ਰੂਪ ਹੁੰਦੀ ਹੈ। ਪਰ ਇਹ ਵੀ ਜਦੋਂ ਅਸੀਂ ਯੋਗ ਨੂੰ ਮੰਨ ਕੇ ਕਰਦੇ ਹੈਗੇ ਹਾਂ ਜਾਂ ਇੱਕ ਸਮਾਂ ਬੰਨ ਕੇ ਕਰਦੇ ਹੈਗੇ ਹਾਂ, ਉਸ ਤਰੀਕੇ ਦੇ ਨਾਲ ਰੂਲਸ ਨੂੰ ਫੋਲੋ ਕਰਕੇ ਕਰਦੇ ਹੈਗੇ, ਤਾਂ ਉਹ ਅਸੀਂ ਕਹਿੰਦੇ ਕਿ ਅਸੀਂ ਪ੍ਰੋਪਰ ਯੋਗ ਕਰ ਰਹੇ ਹੈਗੇ ਹਾਂ। ਯੋਗ ਸਾਧਨਾ ਦੀ ਗੱਲ ਕਰੀਏ ਤਾਂ ਯੋਗ ਜਿਹੜਾ ਹੈਗਾ ਕਿ ਅਸੀਂ ਆਪਣੇ ਆਪ, ਜਿਵੇਂ ਤੁਸੀਂ ਕਿਹਾ ਵੀ ਕੋਈ ਵੀ ਇਨਸਾਨ ਆਪਣੇ ਆਪ ਵੀ ਕਰ ਸਕਦਾ, ਕਿ ਇਸੇ ਲਈ ਕਿਸੇ ਮਾਹਿਰ ਦੀ ਹੀ ਜ਼ਰੂਰਤ ਪੈਂਦੀ ਹੈਗੀ ਹੈ?
2: ਮਾਹਿਰ ਦੀ ਜ਼ਰੂਰਤ ਪੈਂਦੀ ਹੈ ਜਦੋਂ ਅਸੀਂ ਕੋਈ ਲੈਵਲ ਤੱਕ ਖੇਲਣਾ ਹੋਵੇ ਜਾਂ ਬੰਦੇ ਨੇ ਆਪਣੇ ਆਪ ਨੂੰ ਖੁਦ ਠੀਕ ਕਰਨਾ। ਕੁਛ ਚੀਜ਼ਾਂ ਹੁੰਦੀਆਂ ਨੇ ਜੋ ਅਸੀਂ ਮਾਹਿਰ ਬੰਦਿਆਂ ਤੋਂ ਸਿੱਖਦੇ ਹਾਂ, ਕੁਛ ਅਸੀਂ ਆਪਣੇ ਆਪ ਸਿੱਖਦੇ ਹਾਂ। ਜਿਵੇਂ ਅਸੀਂ ਆਪਣੀ ਸਵੇਰੇ ਉੱਠਦੇ ਸਾਰ ਅਸੀਂ ਘਾਹ 'ਤੇ ਵੋਕ ਕੀਤੀ ਹੈ, ਇਹ ਵੀ ਇੱਕ ਤਰ੍ਹਾਂ ਦੀ ਯੋਗਾ ਆ ਗਈ। ਇਹ ਤਾਂ ਅਸੀਂ ਆਪ ਹੀ ਕਰ ਰਹੇ ਹਾਂ। ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਨੇ ਜਿਹੜੀਆਂ ਖੁਦ ਬੰਦਾ ਆਪ ਲੈਂਦਾ ਆਪਣੇ ਅੰਦਰ, ਔਰ ਕੁਛ ਚੀਜ਼ਾਂ ਜੋ ਦੂਸਰੇ ਬੰਦੇ ਵੱਲੋਂ ਸਿਖਾਈਆਂ ਜਾਂਦੀਆਂ। ਪਰ ਕਈ ਲੋਕ ਕਹਿੰਦੇ ਨੇ ਕਿ ਅਸੀਂ ਆਪ ਨਹੀਂ ਕੁਛ ਕਰ ਸਕਦੇ ਯੋਗਾ ਜਦ ਤੱਕ ਸਾਡੇ ਬੰਦਾ ਸਿਰ 'ਤੇ ਨਹੀਂ ਖੜਦਾ। ਐਵੇਂ ਦੀ ਐਕਸਪੀਰੀਅੰਸ ਕਰਕੇ ਹੀ ਅਸੀਂ ਯੋਗਾ ਯੂਟਿਊਬ ਚੈਨਲ ਬਣਵਾਏ ਆ, ਕਈ ਚੀਜ਼ਾਂ ਵੀਡੀਓਜ਼ ਆਈਆਂ ਨੇ, ਹੁਣ CM ਦੀ ਯੋਗਸ਼ਾਲਾ ਵੀ ਇਹਦੇ ਕਰਕੇ ਚੱਲ ਰਹੀ ਹੈ ਕਿ ਬੰਦਿਆਂ ਨੂੰ ਕੋਈ ਦਿੱਕਤ ਨਾ ਆਵੇ ਯੋਗਾ ਕਰਨ ਦੇ ਵਿੱਚ।
1: ਜੀ, ਤਾਂ ਜ਼ਰੂਰੀ ਹੈਗਾ ਜੀ ਕਿ ਤੁਸੀਂ ਕੋਈ ਵੀ ਕਿਰਿਆ ਕਰਦੇ ਹੋ ਉਹ ਯੋਗ ਦਾ ਹੀ ਰੂਪ ਹੈਗੀ ਹੈ, ਤਾਂ ਤੁਸੀਂ ਯੋਗ ਕਿਸੇ ਵੀ ਉਮਰ ਦੇ ਵਿੱਚ ਕਦੋਂ ਵੀ ਜਿਹੜਾ ਹੈਗਾ ਕਰ ਸਕਦੇ ਹੋਗੇ। ਤਾਂ ਇਸ ਦੇ ਵਿੱਚ ਜਿਵੇਂ ਤੁਸੀਂ ਕਿਹਾ ਵੀ ਇੱਕ ਮਾਹਿਰ ਦੀ ਜ਼ਰੂਰਤ ਪੈਂਦੀ ਹੈਗੀ ਹੈ, ਕਈ ਲੋਕ ਤੁਸੀਂ ਕਹਿ ਰਹੇ ਹੋ ਵੀ ਇਹ ਨੋਰਮਲ ਵੀ ਕੀਤਾ ਜਾ ਸਕਦਾ ਹੈਗਾ, ਅਤੇ ਅਸੀਂ ਜਿਹੜਾ ਨੋਰਮਲ ਕਰਦੇ ਹੈਗੇ ਹਾਂ ਸਾਨੂੰ ਇਹ ਲੱਗਦਾ ਕਿ ਕੋਈ ਐਕਸਪਰਟ ਸਾਡੇ ਨਾਲ ਹੋਵੇ, ਜਾਂ ਤਾਂ ਅਸੀਂ ਆਲਸੀ ਇੰਨੇ ਹੋ ਚੁੱਕੇ ਹਾਂ ਕਿ ਸਾਨੂੰ ਇਹ ਮਹਿਸੂਸ ਹੁੰਦਾ ਕਿ ਬਿਨਾਂ ਕਿਸੇ ਇੰਸਟਰਕਸ਼ਨ ਤੋਂ, ਹੈ ਨਾ, ਬਿਨਾਂ ਕਿਸੇ ਦੀ ਗਾਈਡਲਾਈਨਸ ਤੋਂ ਅਸੀਂ ਕੋਈ ਵੀ ਕੰਮ ਨਹੀਂ ਕਰ ਸਕਦੇ, ਕਿਉਂਕਿ ਕਿਸੇ ਵੀ ਕੰਮ ਨੂੰ ਆਦਤ ਬਣਾਉਣ ਦੇ ਲਈ ਸਾਨੂੰ ਇਹ ਲੱਗਦਾ ਕਿ ਕੋਈ ਸਾਨੂੰ ਤਾਕੀਦ ਕਰੇ, ਕੋਈ ਸਾਨੂੰ ਸਿਖਾਵੇ। ਜਿਸ ਤਰੀਕੇ ਨਾਲ ਤੁਸੀਂ ਯੋਗਾ ਟੀਚਰ ਹੈਗੇ ਹੋ ਤਾਂ ਤੁਸੀਂ ਵੀ ਬੱਚਿਆਂ ਨੂੰ ਦੱਸਦੇ ਹੋਵੋਗੇ ਕਿ ਇਸ ਤਰੀਕੇ ਦੇ ਨਾਲ ਕਰਨਾ ਹੈਗਾ, ਤਾਂ ਉਸ ਤੋਂ ਬਿਨਾਂ ਇੱਕ ਰੂਟੀਨ ਜਿਹੜਾ ਬਣਨਾ ਮੁਸ਼ਕਿਲ ਹੋ ਜਾਂਦਾ ਹੈਗਾ। ਤਾਂ ਮੈਨੂੰ ਇਹ ਮਹਿਸੂਸ ਹੁੰਦਾ ਕਿ ਸ਼ਾਇਦ ਸਾਨੂੰ ਸਾਰਿਆਂ ਨੂੰ ਇਸੇ ਚੀਜ਼ ਦੀ ਹੀ ਆਦਤ ਬਣ ਚੁੱਕੀ ਹੈ ਕਿ ਸਾਨੂੰ ਕੋਈ ਕਿਸੇ ਵੀ ਰਸਤੇ 'ਤੇ ਜੇਕਰ ਲੈ ਕੇ ਜਾਵੇ ਜਾਂ ਸਾਨੂੰ ਕੋਈ ਚੰਗਾ ਕੰਮ ਵੀ ਕਰਨਾ ਸਿਖਾਵੇ, ਚਾਹੇ ਉਹ ਐਕਸਰਸਾਈਜ਼ ਦਾ ਪਾਰਟ ਹੈਗਾ ਚਾਹੇ ਉਹ ਯੋਗਾ ਦਾ ਹੀ ਪਾਰਟ ਹੈਗਾ, ਤਾਂ ਸਾਨੂੰ ਇੱਕ ਅਧਿਆਪਕ ਜਾਂ ਅਸੀਂ ਕਹੀਏ ਕਿ ਕੋਈ ਗਾਈਡ ਕਰਨ ਵਾਲਾ ਹੋਣਾ ਹੀ ਚਾਹੀਦਾ ਹੈਗਾ, ਇਹ ਹਰ ਕੋਈ ਮਹਿਸੂਸ ਕਰਦਾ। ਅਤੇ ਜਿਵੇਂ ਯੂਟਿਊਬ ਦੀ ਅਸੀਂ ਗੱਲ ਕਰਦੇ ਹੈਗੇ ਹਾਂ, ਜਿਹੜੀਆਂ ਨੋਰਮਲ ਕਿਰਿਆਵਾਂ ਦੇ ਵਿੱਚ ਅਸੀਂ ਗੱਲ ਕਰਦੇ ਹਾਂ, ਕਿੰਨਾ ਕੁ ਸਮਾਂ ਜਿਹੜਾ ਹੈਗਾ ਯੋਗ ਨੂੰ ਹਰ ਰੋਜ਼ਮਰਾ ਦੀ ਲਾਈਫ 'ਚੋਂ ਦਿੱਤਾ ਜਾ ਸਕਦਾ ਜਿਨ੍ਹਾਂ ਨੇ ਸ਼ੁਰੂ ਕਰਨਾ? ਸ਼ੁਰੂਆਤੀ ਦੀ ਗੱਲ ਕਰੀਏ ਅਸੀਂ, ਸ਼ੁਰੂਆਤੀ ਸਫ਼ਰ ਦੀ
2: ਸ਼ੁਰੂਆਤ 'ਚ ਸਾਨੂੰ ਯੋਗਾ ਵਾਸਤੇ ਰੋਜ਼ ਦਾ 1 ਘੰਟਾ ਦੇਣਾ ਚਾਹੀਦਾ।
1: ਕੋਈ ਵੀ ਇਨਸਾਨ ਜਿਹੜਾ ਸ਼ੁਰੂ ਕਰ ਰਿਹਾ ਵੀ, ਯਾਨੀ ਕਿ ਉਹ 1 ਘੰਟੇ ਤੋਂ ਸਟਾਰਟ,
2: 1 ਘੰਟੇ ਤੋਂ ਸਟਾਰਟ ਕਰੇ ਫਿਰ ਹੀ ਅੱਗੇ ਵਧੇਗਾ ਉਹ।
1: ਜੀ,
2: ਵੈਸੇ 1 ਘੰਟਾ ਉਹਨਾਂ ਲਈ ਬਹੁਤ ਠੀਕ ਹੈ, ਕਿਉਂਕਿ ਜੋ ਸਟਾਰਟ ਕਰ ਰਿਹਾ ਉਹਨੇ ਜੋ ਕਰਨਾ ਹੈ ਉਹਦੇ ਵਿੱਚ ਚੱਲਣਾ ਹੈ, ਫਿਰਨਾ ਹੈ, ਆਸਣ ਕਰਨੇ ਨੇ, ਕਿਰਾਵਾਂ ਕਰਨੀਆਂ ਨੇ, ਉਹਨਾਂ ਵਾਸਤੇ 1 ਘੰਟਾ ਹੀ ਬੈਟਰ ਹੈ। ਜਦੋਂ ਅਸੀਂ 1 ਸਾਲ ਮਤਲਬ 1 ਸਾਲ ਜਾਂ 1.5 ਸਾਲ ਹੋ ਜੇ, ਫਿਰ ਉਸ ਤੋਂ ਬਾਅਦ ਆਪਣੇ ਆਪ ਟਾਈਮ ਇਨਕਰੀਜ਼ ਕਰ ਦਿੰਦੇ, ਕਿਉਂਕਿ 1 ਇੰਟਰਸਟ ਪੈ ਜਾਂਦਾ ਹੈ ਕਿ ਹਾਂ ਅਸੀਂ ਠੀਕ ਹੋ ਰਹੇ ਹਾਂ ਇਹਦੇ ਨਾਲ, ਸਾਨੂੰ ਬਹੁਤ ਚੀਜ਼ਾਂ ਤੋਂ ਅਸੀਂ ਰਿਲੀਫ ਫੀਲ ਕਰ ਰਹੇ ਹਾਂ, ਕਈਆਂ ਨੂੰ ਸਟ੍ਰੈਸ ਹੁੰਦਾ ਉਹ ਘੱਟ ਰਿਹਾ, ਤਾਂ ਉਹਨਾਂ ਦੇ ਨਾਲ ਨਾਲ ਉਹ ਖੁਦ ਹੀ ਟਾਈਮ ਵਧਾ ਦਿੰਦੇ ਨੇ ਕਈ ਬੰਦੇ।
1: ਜੀ, ਤਾਂ ਯੋਗ ਦੇ ਹੁਣ ਅਸੀਂ ਅਗਰ ਗੱਲ ਕਰੀਏ ਵੀ ਬਹੁਤ ਸਾਰੀਆਂ ਪ੍ਰੋਬਲਮਸ ਜਿਵੇਂ ਹਰ ਇੱਕ ਇਨਸਾਨ ਦੀ ਲਾਈਫ ਦੇ ਵਿੱਚ ਹੈਗੀਆਂ, ਖਾਸ ਕਰਕੇ ਸਟ੍ਰੈਸ ਦੀ ਗੱਲ ਹੀ ਆਪਾਂ ਕਰ ਲਈਏ, ਤਾਂ ਸਟ੍ਰੈਸ ਨੂੰ ਰਿਲੀਫ ਕਰਨ ਦੇ ਲਈ ਕਿੱਦਾਂ ਦੇ ਯੋਗ ਆਸਣ ਜਿਹੜੇ ਹੈਗੇ ਆ ਉਹ ਕੀਤੇ ਜਾ ਸਕਦੇ, ਜਿਸ ਦੇ ਨਾਲ ਕੋਈ ਵੀ ਇਨਸਾਨ ਹੈਗਾ ਉਹ ਸਟ੍ਰੈਸ ਤੋਂ ਮੁਕਤ ਰਹੇ, ਜਾਂ ਅਗਰ ਕਿਸੇ ਨੂੰ ਐਨਜਾਇਟੀ ਫੀਲ ਹੁੰਦੀ ਹੈਗੀ, ਹੈ ਨਾ, ਤਾਂ ਵੀ ਉਹ ਇਹਨਾਂ ਚੀਜ਼ਾਂ 'ਚੋਂ ਬਚ ਸਕੇ?
2: ਯੋਗਾ ਵਿੱਚ ਜਦੋਂ ਅਸੀਂ ਦੇਖਿਆ ਜਾਵੇ ਸਟ੍ਰੈਸ ਵਾਸਤੇ ਇੱਕ ਬੇਸਿਕ ਆਸਣ ਤਾਂ ਨਹੀਂ ਹੈਗਾ, ਪ੍ਰਾਣਾਯਾਮ ਨੇ ਆਸਣ ਨਾਲ ਹੀ ਇਨਕਲੂਡ ਕਰਦੇ ਨੇ। ਪਰ ਜਦੋਂ ਬੰਦੇ ਨੂੰ ਕਿਸੇ ਸਟ੍ਰੈਸ ਹੁੰਦਾ, ਕਈ ਕੋਈ ਡਾਕਟਰ ਕਹਿੰਦੇ ਨੇ, ਰਿਕਮੈਂਡ ਕਰਦੇ ਨੇ ਕਿ ਹਾਂ ਵੀ ਯੋਗਾ ਕਰਨਾ ਤੁਸੀਂ, ਅਤੇ ਯੋਗਾ ਵਾਸਤੇ ਸਭ ਤੋਂ ਪਹਿਲੇ ਪ੍ਰਾਣਾਯਾਮ ਕਰਦੇ ਨੇ,
1: ਜਿਵੇਂ
2: ਕਪਾਲ ਭਾਤੀ ਹੋ ਗਈ, ਠੀਕ ਹੈ, ਬ੍ਰਹਮਰੀ ਹੋ ਗਈ। ਬ੍ਰਹਮਰੀ ਦਾ ਅਭਿਆਸ ਕਰਨ ਨਾਲ ਸਾਡਾ ਦਿਮਾਗ ਬਿਲਕੁਲ ਸ਼ਾਂਤ ਹੁੰਦਾ, ਆਪਣਾ ਬਿਲਕੁਲ ਸਟ੍ਰੈਸ ਫਰੀ ਹੋ ਜਾਂਦੇ ਹਾਂ ਅਸੀਂ, ਔਰ ਆਪਣੇ ਸਾਰਾ ਧਿਆਨ ਆਪਣੇ ਦਿਮਾਗ 'ਤੇ ਲੱਗ ਜਾਂਦਾ ਕਿ ਆਪਾਂ ਉਹ ਗੱਲਾਂ ਨਹੀਂ ਸੋਚਣੀਆਂ ਜਿਨ੍ਹਾਂ ਤੋਂ ਸਟ੍ਰੈਸ ਵੱਧ ਰਿਹਾ।
1: ਜੀ,
2: ਉਹ ਖੁਦ ਜਦੋਂ ਬੰਦਾ ਇਹ ਚੀਜ਼ਾਂ ਕਰਦਾ ਹੈ ਉਸ ਤੋਂ ਬਾਅਦ ਜਾ ਕੇ ਆਸਣਾਂ 'ਤੇ ਆਉਂਦੇ ਨੇ। ਪਹਿਲੇ ਆਪਣੇ ਮਨ ਨੂੰ ਸ਼ਾਂਤ ਕਰਨਾ, ਆਪਣੇ ਪੂਰੇ ਸਰੀਰ 'ਤੇ ਆਪਣੇ ਪੂਰਾ ਰੂਟੀਨ ਸੈੱਟ ਕਰਨਾ ਕਿ ਹਾਂ ਵੀ ਦਿਮਾਗ ਸੈੱਟ ਹੋ ਰਿਹਾ ਇਹਨਾਂ ਚੀਜ਼ਾਂ ਦੇ ਨਾਲ, ਫਿਰ ਉਸ ਤੋਂ ਬਾਅਦ ਆਸਣਾਂ 'ਤੇ ਆਉਂਦੇ ਨੇ। ਜਦੋਂ ਕੋਈ ਯੋਗਾ ਇੰਸਟ੍ਰਕਟਰ ਕੁਛ ਦੱਸਦਾ ਉਹਨਾਂ ਨੂੰ, ਤਾਂ ਸਭ ਤੋਂ ਪਹਿਲੇ ਪ੍ਰਾਣਾਯਾਮ ਕਰਵਾਉਂਦੇ ਨੇ, ਫਿਰ ਉਸ ਤੋਂ ਬਾਅਦ ਮੈਡੀਟੇਸ਼ਨ ਕਰਾਉਂਦੇ ਨੇ, ਫਿਰ ਆਸਣ ਆਉਂਦੇ ਨੇ, ਫਿਰ ਕਿੱਥੇ ਜਾ ਕੇ ਬੱਚਾ ਪੂਰਾ ਮਤਲਬ 1 ਘੰਟੇ ਦਾ ਪ੍ਰੋਸੈਸ ਕੰਪਲੀਟ ਕਰਦਾ ਹੈ।
1: ਜੀ, ਯਾਨੀ ਕਿ ਸਭ ਤੋਂ ਪਹਿਲਾਂ ਜ਼ਰੂਰੀ ਹੋ ਜਾਂਦਾ ਕਿ ਤੁਸੀਂ ਆਪਣੇ ਸਰੀਰ ਅਤੇ ਮਨ ਨੂੰ ਕੰਟਰੋਲ ਕਿਸ ਤਰੀਕੇ ਦੇ ਨਾਲ ਕਰਨਾ ਹੈਗਾ। ਪ੍ਰਾਣਾਯਾਮ ਸਾਨੂੰ ਉਹ ਚੀਜ਼ ਨੂੰ ਸਿਖਾਉਂਦੇ ਆ, ਹੈ ਨਾ, ਸਾਹ ਕਿਰਿਆ ਦੀ ਬਹੁਤ ਜ਼ਿਆਦਾ ਮਹੱਤਤਾ ਹੈਗੀ ਯੋਗ ਦੇ ਵਿੱਚ ਕਿ ਤੁਸੀਂ ਸਾਹ ਕਿਰਿਆ ਨੂੰ ਕਿਸ ਤਰੀਕੇ ਦੇ ਨਾਲ ਸਾਹਾਂ 'ਤੇ ਆਪਣੇ ਕਾਬੂ ਪਾ ਕੇ ਰੱਖਣਾ, ਤਾਂ ਇਹ ਸਾਹ ਪ੍ਰਕਿਰਿਆ ਦਾ ਹੀ ਸਾਰਾ ਖੇਡ ਹੈਗਾ ਜਿਹੜਾ ਅਸੀਂ ਕਹੀਏ ਕਿ ਯੋਗ ਦੇ ਵਿੱਚ ਇਹ ਸਭ ਕੁਝ ਸੁਮੇਲ ਉਸ ਦਾ ਬਣਦਾ ਹੈਗਾ। ਅਤੇ ਇਸ ਤੋਂ ਬਿਨਾਂ ਜਿਵੇਂ ਤੁਸੀਂ ਕਿਹਾ ਕਿ ਪ੍ਰਾਣਾਯਾਮ ਸਿਖਾਏ ਜਾਂਦੇ ਹੈਗੇ ਆ, ਬ੍ਰਹਮਰੀ ਦੀ ਤੁਸੀਂ ਗੱਲ ਕੀਤੀ ਹੈਗੀ ਹੈ, ਤਾਂ ਬ੍ਰਹਮਰੀ ਆਸਣ ਕੁਛ ਇੱਦਾਂ ਦਾ ਕੋਈ ਆਸਣ ਤੁਸੀਂ ਸਾਨੂੰ ਇੱਥੇ ਜਿਹੜਾ ਸਾਡੇ ਜਿਹੜੇ ਇਸ ਸਮੇਂ ਦੇ ਉੱਪਰ ਲਿਸਨਰ ਸਾਨੂੰ ਸੁਣ ਰਹੇ ਹੈਗੇ ਆ ਜਾਂ ਅੱਜ ਅਸੀਂ ਰੇਡੀਓ ਓਪੀਡੀ 'ਤੇ ਲਾਈਵ ਵੀ ਹੈਗੇ ਹਾਂ, ਤਾਂ ਤੁਸੀਂ ਉਹਨਾਂ ਨੂੰ ਕੁਛ ਕਰਕੇ ਵੀ ਦਿਖਾ ਸਕਦੇ ਹੋ? ਬ੍ਰਹਮਰੀ ਤਾਂ ਬਹੁਤ ਈਜ਼ੀ ਆਸਣ ਹੈਗਾ, ਕਿਸ ਤਰੀਕੇ ਨਾਲ ਕਰਨਾ ਉਸ ਅਭਿਆਸ ਤੁਸੀਂ ਉਹਨਾਂ ਨੂੰ?
2: ਬ੍ਰਹਮਰੀ ਦੇ ਵਿੱਚ ਕੀ ਕਰਦੇ ਨੇ, ਅੱਖਾਂ ਬੰਦ ਕਰਨੀਆਂ ਨੇ, ਆਪਣੇ ਥੰਮ ਨੂੰ ਆਪਣੇ ਕੰਨਾਂ 'ਤੇ ਲਾਉਣਾ, ਅੱਖਾਂ 'ਤੇ ਆਪਣੀ ਉਂਗਲੀਆਂ ਰੱਖਣੀਆਂ ਨੇ, ਕਿ ਆਪਣੀ ਆਈਜ਼ ਬਿਲਕੁਲ ਕਲੋਜ਼ ਹੋਣ ਅਤੇ ਇੱਕ ਵਾਰੀ ਸਾਹ ਲੈਣਾ, ਉਸ ਤੋਂ ਬਾਅਦ ਆਪਣੇ ਲਿਪਸ ਨੂੰ ਬੰਦ ਕਰਕੇ ਆਪਣੀ ਇੱਕ ਹਨੀ ਬੀਨ ਦੀ ਆਵਾਜ਼ ਸੁਣੀ ਹੈ ਨਾ ਅਸੀਂ, ਇਸ ਆਵਾਜ਼ ਨੂੰ ਸੁਣੀ ਜਾਣਾ ਇਹ 5 ਵਾਰੀ ਕਰੋਗੇ ਤਾਂ ਅਗਲੀ ਜਦੋਂ ਤੁਸੀਂ 6ਵੀਂ ਵਾਰ ਕਰਨ ਲੱਗੋਗੇ ਨਾ, ਤੁਹਾਡਾ ਦਿਮਾਗ ਇੱਕਦਮ ਸ਼ਾਂਤ ਹੋ ਜਾਏਗਾ ਇਸ ਤੋਂ ਬਾਅਦ
1: ਜੀ।
2: ਇਸ ਨੂੰ ਬ੍ਰਹਮਰੀ ਕਹਿੰਦੇ ਨੇ, ਇਹਦਾ ਬਹੁਤ ਰੂਲ ਉਹ ਹੈ, ਮੇਨ ਰੋਲ ਹੈ ਸਟ੍ਰੈਸ ਵਾਸਤੇ, ਇਨਜ਼ਾਈਟੀ ਵਾਸਤੇ, ਡਿਪਰੈਸ਼ਨ ਵਾਸਤੇ
1: ਜੀ। ਤਾਂ ਬ੍ਰਹਮਰੀ ਆਸਣ ਦੇ ਜਿਹੜੇ ਹੈਗੇ ਆ ਬਹੁਤ ਸਾਰੇ ਫਾਇਦੇ ਜਿਹੜੇ ਹੈਗੇ ਆ ਦੋਸਤੋ ਹੁੰਦੇ ਹੈਗੇ ਆ। ਬ੍ਰਹਮਰੀ ਆਸਣ ਕਰਨਾ ਬਹੁਤ ਹੀ ਈਜ਼ੀ ਹੈਗਾ ਅਤੇ ਖਾਸ ਕਰਕੇ ਮੈਨੂੰ ਇਹ ਲੱਗਦਾ ਕਿਰਨ ਜੀ ਕਿ ਯੋਗ ਦਾ ਸਹੀ ਸਮੇਂ ਦੀ ਜੇਕਰ ਅਸੀਂ ਗੱਲ ਕੀਤੀ ਜਾਵੇ ਤਾਂ ਉਹ ਅਨੁਕੂਲ ਅਕੋਰਡਿੰਗ ਦੇਖੀਏ ਤਾਂ ਆਪਾਂ ਨੂੰ ਸਵੇਰ ਦਾ ਸਮਾਂ ਜ਼ਿਆਦਾ ਅਨੁਕੂਲ ਬੈਠਦਾ ਹੈ, ਜੇ ਕੋਈ ਸ਼ਾਮ ਨੂੰ ਕਰਨਾ ਚਾਹੇ ਤਾਂ ਕਿ ਸ਼ਾਮ ਨੂੰ ਵੀ ਕੀਤਾ ਜਾ ਸਕਦਾ ਯੋਗ?
2: ਸ਼ਾਮ ਨੂੰ ਵੀ ਕੀਤਾ ਜਾ ਸਕਦਾ ਹੈ ਯੋਗ, ਪਰ ਸਵੇਰੇ ਦਾ ਟਾਈਮ ਸਭ ਤੋਂ ਵਧੀਆ ਹੁੰਦਾ ਯੋਗਾ ਕਰਨ ਵਾਸਤੇ
1: ਜੀ,
2: ਕਿਉਂਕਿ ਉਦੋਂ ਵਾਤਾਵਰਨ ਬਿਲਕੁਲ ਸ਼ੁੱਧ ਹੁੰਦਾ ਹੈ, ਸਾਹ ਵੀ ਸਹੀ ਤਰੀਕੇ ਨਾਲ ਲੈ ਸਕਦੇ ਨੇ। ਸ਼ਾਮ ਤੱਕ ਤਾਂ ਬੰਦੇ ਦਾ ਪਹਿਲੇ ਦਿਮਾਗ 'ਚ ਬਹੁਤ ਸਟ੍ਰੈਸ ਹੁੰਦਾ, ਵਰਕ ਲੋਡ ਹੁੰਦਾ, ਉਹਦੇ ਕਰਕੇ ਉਹ ਕਰ ਨਹੀਂ ਪਾਉਂਦੇ, ਧਿਆਨ ਨਹੀਂ ਲਗਾ ਪਾਉਂਦੇ, ਫੋਨ ਕਾਲ ਜਿੰਨੀਆਂ ਆਉਂਦੀਆਂ ਨੇ ਇਹਨਾਂ ਨੂੰ ਅੱਜ ਕੱਲ੍ਹ ਅਤੇ, ਪਰ ਜੇ ਸਵੇਰੇ ਕਰੇ ਬੰਦਾ ਉਹਦੇ ਵਾਸਤੇ ਬਿਲਕੁਲ ਸ਼ਾਂਤ ਔਰ ਵਾਤਾਵਰਨ ਦੇ ਅਕੋਰਡਿੰਗ ਉਹਨਾਂ ਲਈ ਬਹੁਤ ਬੈਟਰ ਹੈ
1: ਜੀ। ਤਾਂ ਇੱਕ ਹੋਰ ਮੈਂ ਬਹੁਤ ਵਾਰੀ ਸੁਣਿਆ ਹੈਗਾ ਵੀ ਅੱਜ ਕੱਲ੍ਹ ਅਸੀਂ ਦੇਖੀਏ ਵੀ ਚਲੋ ਮੋਟਾਪੇ ਦੀ ਦਿੱਕਤ ਬਹੁਤ ਜ਼ਿਆਦਾ ਹੈਗੀ ਹੈ, ਤਾਂ ਮੋਟਾਪੇ ਵਾਸਤੇ ਅਕਸਰ ਹੁਣ ਤਾਂ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਸਾਰੀਆਂ ਰੀਲਜ਼ਾਂ ਵਾਇਰਲ ਹੁੰਦੀਆਂ ਹੀ ਰਹਿੰਦੀਆਂ ਹੈਗੀਆਂ, ਯੋਗ ਦੇ ਨਾਲ ਰਿਲੇਟਡ ਵੀ ਬਹੁਤ ਸਾਰੀਆਂ ਰੀਲਸ ਵਾਇਰਲ ਹੁੰਦੀਆਂ ਹੈਗੀਆਂ, ਤਾਂ ਮੋਟਾਪੇ ਨੂੰ ਜੇਕਰ ਘੱਟ ਕਰਨਾ ਹੋਵੇ ਤਾਂ ਕਿਹੜੇ ਕਿਹੜੇ ਯੋਗ ਆਸਣ ਜਿਹੜੇ ਹੈ ਲਾਹੇਵੰਦ ਹੁੰਦੇ ਹੈਗੇ?
2: ਮੋਟਾਪੇ ਨੂੰ ਦੂਰ ਕਰਨਾ ਹੋਵੇ, ਜੈਸੇ ਹੁਣ ਤਾਂ ਅਸੀਂ ਆਮ ਬੰਦੇ ਹਾਂ, ਹੁਣ ਤੁਸੀਂ ਯੋਗਾ ਤਾਂ ਕਰਦੇ ਨਹੀਂ ਹੈਗੇ ਅੱਜ ਕੱਲ੍ਹ ਲੋਕ, ਜਾਂ ਜਿਵੇਂ ਰੋਟੀ ਖਾਣ ਤੋਂ ਪਹਿਲੇ ਇੱਕੋ ਹੀ ਆਸਣ ਆ ਯੋਗਾ ਦਾ ਜਿਹੜਾ ਕਰ ਸਕਦੇ ਹਾਂ, ਵਜਰ ਆਸਣ
1: ਜੀ।
2: ਜਿਨ੍ਹਾਂ ਨੇ ਵਜਰ ਆਸਣ ਕਰ ਲਿਆ ਉਹ ਆਪਣੇ ਮੋਟਾਪੇ ਨੂੰ ਕੰਟਰੋਲ ਕਰ ਸਕਦੇ ਨੇ।
1: ਵਜਰ ਆਸਣ ਦੀ ਪ੍ਰਕਿਰਿਆ ਕਿੱਦਾਂ ਦਾ ਉਸਦਾ?
2: ਵਜਰ ਆਸਣ ਜਿਵੇਂ ਆਪਣਾ ਜਪਾਨ ਦੇ ਵਿੱਚ, ਜਿਵੇਂ ਆਪਾਂ ਮੁਸਲਮਾਨ ਨਮਾਜ਼ ਪੜ੍ਹਨ ਟਾਈਮ ਆਪਣੇ ਪੈਰਾਂ ਨੂੰ ਬੈਂਡ ਕਰਕੇ ਬਹਿੰਦੇ ਨੇ ਨਾ, ਉਸ ਕਿਰਿਆ ਨੂੰ ਕਹਿੰਦੇ ਨੇ ਵਜਰ ਆਸਣ।
1: ਯਾਨੀ ਕਿ ਤੁਸੀਂ ਗੋਡੇ ਮੁੱਦੇ ਮਾਰ ਕੇ ਤੇ ਉਸ ਦੇ ਉੱਪਰ ਬੈਠਣਾ ਹੁੰਦਾ ਹੈਗਾ, ਇਹ ਪ੍ਰਕਿਰਿਆ ਖਾਣਾ ਖਾਣ ਤੋਂ ਪਹਿਲਾਂ ਕਰਨੀ ਹੈ ਜਾਂ ਖਾਣਾ ਖਾਣ ਤੋਂ ਬਾਅਦ
2: ਕਰ ਸਕਦੇ ਹਾਂ? ਇਹ ਇਕਲੌਤਾ ਆਸਣ ਹੈ ਯੋਗਾ ਦੇ ਵਿੱਚ ਜਿਹੜਾ ਅਸੀਂ ਖਾਣਾ ਖਾਣ ਤੋਂ ਬਾਅਦ ਇੱਕੋ ਵਾਰ 'ਚ ਕਰ ਸਕਦੇ ਹਾਂ
1: ਜੀ,
2: ਹੋਰ ਕੋਈ ਆਸਣ ਨਹੀਂ ਕਰ ਸਕਦੇ 2 ਘੰਟੇ ਤੋਂ ਪਹਿਲੇ ਅਸੀਂ
1: ਜੀ
2: ਜੀ।
1: ਤਾਂ ਯਾਨੀ ਕਿ ਖਾਣਾ ਖਾਣ ਤੋਂ ਬਾਅਦ ਜੇਕਰ ਅਸੀਂ ਇਹ ਆਸਣ ਕਰਦੇ ਹਾਂ ਤਾਂ ਉਸ ਨਾਲ ਖਾਣਾ ਵੀ ਜਿਹੜਾ ਪਚ ਜਾਂਦਾ, ਖਾਣੇ ਨੂੰ ਪਚਣ ਦੇ ਵਿੱਚ ਵੀ ਆਸਾਨੀ ਰਹਿੰਦੀ ਹੈ, ਅਤੇ ਤੁਸੀਂ ਕਹਿ ਰਹੇ ਹੋ ਵੀ ਇਹ ਮੋਟਾਪੇ ਨੂੰ ਵੀ ਘੱਟ ਕਰਨ ਦੇ ਵਿੱਚ, ਕੰਟਰੋਲ ਕਰਨ ਦੇ ਵਿੱਚ ਮਦਦ

0: ਅਸੀਂ ਕਹਿ ਸਕਦੇ ਹਾਂ ਕਿ ਮੁੱਦੇ ਪੇਟ ਵੱਲ ਲੇਟ ਕੇ, ਉਹਦੇ ਵਿੱਚ
1: ਹਾਂਜੀ
0: ਮੁੱਦੇ ਪੇਟ ਵੱਲ ਲੇਟ ਕੇ ਤੁਸੀਂ ਉਹ ਹਨੂੰਮਾਨ ਵਾਲੀ ਮੁਦਰਾ ਦੇ ਵਿੱਚ ਉਹ ਵਾਲੇ ਪਵਨ ਆਸਣ ਦੀ ਗੱਲ ਕਰ ਰਹੇ ਹੋ ਤੁਸੀਂ?
1: ਪਿੱਠ ਦੇ ਵੱਲ
0: ਪਿੱਠ
1: ਲੇਟਣਾ,
0: ਦੇ ਵੱਲ ਲੇਟ ਕੇ, ਓਕੇ,
1: ਪਿੱਠ ਦੇ ਵੱਲ ਲੇਟਣਾ, ਗੋਡਿਆਂ ਨੂੰ ਬੈਂਡ ਕਰਨਾ, ਦੋਨੋਂ ਗੋਡਿਆਂ ਨੂੰ ਪਕੜ ਲੈਣਾ ਆਪਣੇ ਹੱਥਾਂ 'ਚ,
0: ਠੀਕ ਹੈ,
1: ਔਰ ਪੇਟ ਤੇ ਲਗਾ ਲੈਣੇ,
0: ਪੇਟ ਤੇ ਲਗਾ ਲੈਣਾ।
1: ਹਾਂਜੀ,
0: ਇਹ ਕਿੰਨੀ ਦੇਰ ਦੀ ਪ੍ਰਕਿਰਿਆ, ਕਿੰਨੀ ਵਾਰ ਦੁਹਰਾਉਣਾ, ਕਿੰਨੇ ਮਿੰਟ ਰੱਖਣਾ, ਕੁਛ ਏਦਾਂ ਦਾ?
1: ਵੈਸੇ 3 ਵਾਰੀ ਕਰਨਾ ਹੁੰਦਾ ਹੈ ਸਰਕਲ, 10-10 ਸੈਕਿੰਡ ਦਾ ਹੋਲਡ
0: ਜੀ,
1: 30 ਸੈਕਿੰਡ ਦਾ ਨੋਰਮਲ ਇੱਕ ਪ੍ਰੋਸੈਸ ਹੈ ਇੱਕ ਆਸਨ ਨੂੰ ਕਰਨ ਦਾ।
0: ਠੀਕ ਹੈ ਜੀ।
1: ਹਾਂਜੀ, ਹੁਣ ਇਹਦੇ ਨਾਲ ਹੀ ਹਲ ਆਸਨ ਹੋ ਗਏ, ਸ਼ਰਵਾਂਗ ਆਸਨ ਹੋ ਗਏ, ਇਹ ਸਾਰੇ ਆਸਨ ਉਦੋਂ ਕਰੇ ਜਾਂਦੇ ਨੇ ਜਦੋਂ ਬੰਦਾ ਥੋੜਾ ਆਪਣੀ ਬੋਡੀ ਨੂੰ ਰੱਖ ਲੈਂਦਾ ਕਿ ਹਾਂ ਵੀ ਮੈਂ ਕਰ ਰਿਹਾ, ਕੋਈ ਐਕਸਰਸਾਈਜ਼ ਕਰ ਰਿਹਾ। ਪਹਿਲੇ ਨੋਰਮਲ ਆਸਣਾਂ 'ਚ ਇਹ 2 ਆਸਣ ਆਉਂਦੇ ਨੇ, ਉਸ ਤੋਂ ਬਾਅਦ ਤੀਸਰਾ ਆਸਨ ਹਲ ਆਸਨ ਆਉਂਦਾ ਹੈ
0: ਜੀ,
1: ਉਸ ਤੋਂ ਬਾਅਦ ਸਰਵਾਂਗ ਆਸਨ ਆਉਂਦੇ ਨੇ। ਹਲ ਆਸਨ ਕੀ ਕਰਦੇ ਨੇ, ਜਿਵੇਂ ਅਸੀਂ ਪਿੱਠ ਦੇ ਬਲ ਲੇਟੇ ਹੋਏ ਹਾਂ, ਲੱਤਾਂ ਨੂੰ ਸਿੱਧੇ ਚੱਕ ਕੇ 90 ਡਿਗਰੀ, ਫਿਰ ਉਈ ਪਿੱਛੇ ਲੈ ਜਾਂਦੇ ਨੇ, ਸਿਰ ਦੇ ਪਿੱਛੇ ਲਗਾ ਕੇ ਆਪਣੇ ਹੱਥਾਂ ਨੂੰ ਪਕੜ ਲੈਂਦੇ ਨੇ। ਇਹਦੇ ਵਿੱਚ ਕੀ ਹੁੰਦਾ, ਪੇਟ ਇਕੱਠਾ ਹੋ ਜਾਂਦਾ। ਬਸ ਜਿਨ੍ਹਾਂ ਨੂੰ ਹਾਈਪਰ ਟੈਂਸ਼ਨ ਹੈ, BP ਹਾਈ ਰਹਿੰਦਾ ਹੈ, ਉਹ ਬੰਦੇ ਆ ਆਸਨ ਨਹੀਂ ਕਰ ਸਕਦੇ।
0: ਠੀਕ ਹੈ ਜੀ। ਤਾਂ ਕਿੰਨੀ ਦੇਰ ਤੋਂ ਬਾਅਦ, ਜੇਕਰ ਅਸੀਂ ਸ਼ੁਰੂਆਤ ਦੀ ਗੱਲ ਕਰਦੇ ਹੈਗੇ ਹਾਂ, ਕਿੰਨੀ ਦੇਰ ਦੇ ਅਭਿਆਸ ਤੋਂ ਬਾਅਦ ਕੋਈ ਇਨਸਾਨ ਜਿਹੜਾ ਹੈਗਾ ਇਸ ਤਰ੍ਹਾਂ ਦੇ ਆਸਨ ਕਰ ਸਕਦਾ ਹੈਗਾ, ਜਿਵੇਂ ਤੁਸੀਂ ਕਿਹਾ ਵੀ ਹਲ ਆਸਨ ਕਰਨਾ ਹੈਗਾ, ਸਰਵਾਂਗ ਆਸਨ ਕਰਨਾ ਹੈਗਾ, ਤਾਂ ਕਿੰਨੀ ਦੇਰ ਦਾ ਐਕਸਪੀਰੀਅੰਸ ਵੀ, ਕਿੰਨੀ ਦੇਰ ਦਾ ਅਭਿਆਸ ਚਾਹੀਦਾ ਹੈਗਾ? ਵੀ 15 ਦਿਨ, 20 ਦਿਨ ਜਾਂ 1 ਮਹੀਨੇ ਬਾਅਦ ਉਹ ਕਰਨਾ ਸ਼ੁਰੂ ਕਰ ਦਿੰਦੇ ਆ ਸ਼ੁਰੂਆਤ ਦੇ ਵਿੱਚ?
1: ਸ਼ੁਰੂਆਤ ਦੇ ਵਿੱਚ ਦੇਖੀਏ, ਜਿਵੇਂ ਬੱਚੇ ਨੇ, ਉਹ ਤਾਂ ਇਹਨੂੰ 2 ਹਫ਼ਤਿਆਂ ਬਾਅਦ ਕਰਨਾ ਸ਼ੁਰੂ ਕਰ ਸਕਦੇ ਨੇ। ਹੁਣ ਜਿਵੇਂ ਸਾਡੀ ਏਜ ਦੇ ਬੰਦੇ ਨੇ, ਇਹ 3 ਹਫ਼ਤੇ ਲਗਾਉਣਗੇ, ਪਰ ਜੋ ਜ਼ਿਆਦਾ ਬਜ਼ੁਰਗ ਨੇ, ਉਹ ਤਾਂ ਇਹਨਾਂ ਨੂੰ 1 ਮਹੀਨਾ ਤਾਂ ਲੱਗੇਗਾ ਉਹਨਾਂ ਨੂੰ ਇੱਕ ਨੋਰਮਲ ਪੋਜੀਸ਼ਨ 'ਚ ਆਉਣ ਵਾਸਤੇ। ਉਹਨਾਂ ਤੋਂ ਪਹਿਲੇ 2 ਆਸਣਾਂ 'ਚ ਹੀ ਜਦੋਂ ਕਰਨਗੇ, ਉਹਨਾਂ ਦੀ ਖਿੱਚਾਂ ਪੈਣੀਆਂ ਸ਼ੁਰੂ ਹੋ ਜਾਣਗੀਆਂ ਲੱਤਾਂ 'ਚ।
0: ਤਾਂ ਅਸੀਂ ਨੋਰਮਲ ਵੀ ਦੇਖਦੇ ਹੈਗੇ ਹਾਂ ਵੀ ਜਦੋਂ ਅਸੀਂ ਯੋਗ ਕਰਦੇ ਹਾਂ ਤਾਂ ਯੋਗ ਦੇ ਨਾਲ ਤੁਹਾਡੀ ਬੋਡੀ ਬੜੀ ਸਟ੍ਰੈਚ ਹੁੰਦੀ ਹੈ, ਖਿੱਚੀ ਜਾਂਦੀ ਹੈ, ਤਾਂ ਉਹ ਪੇਨ ਵੀ ਬਹੁਤ ਕਰਦੀ ਹੈ, ਦਰਦ ਬਹੁਤ ਕਰਦੀ ਹੈਗੀ। ਤਾਂ ਉਹ ਦਰਦ ਨੂੰ ਜਾਣ ਦੇ ਉੱਪਰ ਵੀ ਤਕਰੀਬਨ ਜੇ ਕੋਈ ਇਨਸਾਨ ਕੰਟੀਨਿਊ ਵੀ ਕਰਦਾ ਤਾਂ ਉਹਦੇ ਵਿੱਚ ਵੀ ਮਹੀਨਿਆਂ ਬੱਧੀ ਲੱਗ ਜਾਂਦਾ। ਤਾਂ ਕਿੰਨੇ ਸਮੇਂ ਬਾਅਦ, ਜਿਵੇਂ ਤੁਸੀਂ ਬਜ਼ੁਰਗਾਂ ਦੀ ਗੱਲ ਕੀਤੀ ਹੈਗੀ, ਤਾਂ ਉਹਨਾਂ ਨੂੰ ਤਾਂ ਇਹ ਦਰਦ ਮੈਨੂੰ ਲੱਗਦਾ ਹੋਰ ਵੀ ਜ਼ਿਆਦਾ ਦੇਰ ਤੱਕ ਸਹਿਣਾ ਪੈਂਦਾ ਹੈਗਾ ਕਿ ਉਸ ਤੋਂ ਬਾਅਦ ਇਹ ਦਰਦ ਚਲਾ ਜਾਂਦਾ ਹੈਗਾ? ਕਿਉਂਕਿ ਸ਼ੁਰੂਆਤ ਦੇ ਵਿੱਚ ਜਿਹੜੇ ਵੀ ਕੋਈ ਇਨਸਾਨ ਯੋਗ ਕਰਨ ਲੱਗਦਾ ਤਾਂ ਜਦੋਂ ਉਹਨੂੰ ਇਹ ਲੱਗਦਾ ਕਿ ਮੈਨੂੰ ਬਹੁਤ ਜ਼ਿਆਦਾ ਦਰਦ ਹੋ ਰਿਹਾ ਤਾਂ ਉਹ ਛੱਡ ਦਿੰਦਾ। ਤਾਂ ਯੋਗ ਨਾ ਕਰਨ ਦਾ ਮੇਨ ਕਾਰਨ ਹੀ ਜਿਹੜਾ ਸਾਡੀ ਇਸ ਤੋਂ ਵੱਡਿਆਂ ਦੀ ਗੱਲ ਅਸੀਂ ਜ਼ਿਕਰ ਕਰੀਏ ਤਾਂ ਉਹਨਾਂ ਦਾ ਇਹੀ ਬਣਦਾ ਹੈਗਾ ਵੀ ਜੇ ਉਹਨਾਂ ਨੇ ਇਸ ਉਮਰ 'ਚ ਉਹ ਸ਼ੁਰੂਆਤ ਕਰਦੇ ਹੈਗੇ ਹੈ ਤਾਂ ਉਹ ਜਿਹੜਾ ਦਰਦ ਹੈਗਾ ਉਸੇ ਕਰਕੇ ਉਸ ਨੂੰ ਛੱਡ ਦਿੰਦੇ ਹੈਗੇ ਹੈ। ਤਾਂ ਨੋਰਮਲ ਕੀ ਡਾਇਟ ਦੇ ਨਾਲ ਜਾਂ ਹਰ ਰੋਜ਼ ਦੇ ਅਭਿਆਸ ਦੇ ਨਾਲ ਉਹ ਦਰਦ ਚਲਾ ਜਾਂਦਾ?
1: ਹਰ ਰੋਜ਼ ਦੇ ਅਭਿਆਸ ਦੇ ਨਾਲ ਦਰਦ ਤਾਂ ਚਲਾ ਜਾਂਦਾ ਹੈ। ਜੇ ਇੱਕ ਤਾਂ ਲੋਕ ਇਹ ਗਲਤੀ ਕਰ ਜਾਂਦੇ ਨੇ, ਜਿਵੇਂ ਕੋਈ ਵੀ ਚੀਜ਼ ਸਟਾਰਟ ਕਰਦੇ ਨੇ, ਪਾਣੀ ਛੱਡ ਦਿੰਦੇ ਨੇ
0: ਜੀ।
1: ਅਸੀਂ ਪੂਰੇ ਦਿਨ 'ਚ 1 ਬੋਟਲ ਵੀ ਨਹੀਂ ਪੀ ਸਕਦੇ, ਹੈ ਨਾ? ਪਰ ਜਦੋਂ ਅਸੀਂ ਯੋਗਾ ਕਰ ਰਹੇ ਹਾਂ ਨਾ, ਨਾਲ ਨਾਲ ਪਾਣੀ ਪੀਵਾਂਗੇ ਨਾ, ਜਿਹੜੀ ਅਭਿਆਸ ਦੇ ਨਾਲ ਖਿੱਚਾਂ ਪਈਆਂ ਨੇ ਉਹ ਬਿਲਕੁਲ ਠੀਕ ਹੋ ਜਾਣਗੀਆਂ। ਪਾਣੀ ਇੱਕ ਇਹੋ ਜਿਹੀ ਚੀਜ਼ ਆ ਜਿਹੜੀ ਸਾਡੀ ਬੋਡੀ 'ਚੋਂ ਬਿਲਕੁਲ ਠੀਕ ਕਰ ਦਿੰਦਾ, ਸਾਡੀਆਂ ਜਿਹੜੀਆਂ ਖੱਲੀਆਂ ਪੈਂਦੀਆਂ ਨੇ ਆਸਣ ਕਰਕੇ, ਮਸਲ ਬਣਾਉਂਦੇ ਹਾਂ ਜਦੋਂ ਜਿੰਮ ਜਾਂਦੇ ਹਾਂ, ਤਾਂ ਪਾਣੀ ਨਾਲ ਹੀ ਸਭ ਕੁਛ ਠੀਕ ਹੁੰਦਾ
0: ਜੀ।
1: ਪਾਣੀ ਨਹੀਂ ਛੱਡਣਾ, ਯੋਗਾ ਕਰਦੇ ਰਹੋ, ਪਾਣੀ ਨਹੀਂ ਛੱਡੋਗੇ ਤਾਂ ਫਿਰ ਯੋਗਾ ਦਾ ਦਰਦ ਨਹੀਂ ਹੋਏਗਾ ਕਿਸੇ ਨੂੰ ਵੀ।
0: ਠੀਕ ਹੈ ਜੀ। ਤਾਂ ਇਸ ਤੋਂ ਬਿਨਾਂ ਜਿਨ੍ਹਾਂ ਦੀ ਆਈ ਸਾਈਟ ਘੱਟ ਹੈਗੀ ਆ, ਬਹੁਤ ਵਾਰੀ ਅਸੀਂ ਇਹ ਵੀ ਸੁਣਦੇ ਹਾਂ ਕਿ ਜੇ ਤੁਹਾਡੀ ਅੱਖਾਂ ਦੀ ਰੋਸ਼ਨੀ ਘੱਟ ਗਈ ਹੈਗੀ ਹੈ, ਆਈ ਸਾਈਟ ਵੀਕ ਹੋ ਗਈ ਹੈ, ਤਾਂ ਬਹੁਤ ਸਾਰੀਆਂ ਉਹਦੇ ਵਿੱਚ ਵੀ ਸਾਨੂੰ ਦੱਸਿਆ ਜਾਂਦਾ ਕਿ ਕੁਛ ਕੁ ਅਭਿਆਸ, ਕੁਛ ਕੁ ਕਿਰਿਆਵਾਂ ਇੱਦਾਂ ਦੀਆਂ ਵੀ ਜੇ ਤੁਸੀਂ ਉਹਨਾਂ ਨੂੰ 6 ਮਹੀਨੇ 1 ਸਾਲ ਕੰਟੀਨਿਊ ਕਰਦੇ ਹੋ ਤਾਂ ਤੁਹਾਡੀ ਆਈ ਸਾਈਟ ਠੀਕ ਹੋ ਜਾਂਦੀ ਹੈ, ਕਿ ਇੱਦਾਂ ਦਾ ਵੀ ਪੋਸੀਬਲ ਹੈ?
1: ਹਾਂਜੀ, ਇਹ ਤਾਂ ਪੋਸੀਬਲ ਹੈਗੇ ਨੇ। ਜਿਵੇਂ ਤ੍ਰਾਟਕ ਹੋ ਗਿਆ, ਤ੍ਰਾਟਕ ਮੈਨੂੰ ਲੱਗਦਾ ਨਹੀਂ ਹੈਗਾ ਆਪਣੇ ਪੰਜਾਬ 'ਚ ਕੋਈ ਕਰਦਾ ਹੋਣਾ, ਪਰ ਤ੍ਰਾਟਕ ਇੱਕ ਇਹੋ ਜਿਹੀ ਚੀਜ਼ ਹੈ ਜੋ ਆਪਣੀ ਆਈਸਾਈਟ ਨੂੰ ਬਿਲਕੁਲ ਠੀਕ ਕਰ ਸਕਦੀ ਹੈ, ਜਾਂ ਅਸੀਂ ਉਹਨੂੰ ਪੂਰਾ 1 ਮਹੀਨਾ ਰੈਗੂਲਰ ਕਰਦੇ ਹਾਂ
0: ਜੀ।
1: ਤ੍ਰਾਟਕ 'ਚ ਕੀ ਹੁੰਦਾ, ਇੱਕ ਮਤਲਬ ਕਿਸੇ ਵੀ ਜਗ੍ਹਾ 'ਤੇ ਆਪਣੀ ਆਈਸ ਦੇ ਲੈਵਲ ਦੇ ਅਕੋਰਡਿੰਗ ਇੱਕ ਦੀਆ ਜਾਂ ਮੋਮਬੱਤੀ ਰੱਖ ਲਓ, ਬਸ ਉਹਦੇ 'ਤੇ ਫੋਕਸ ਕਰਨਾ, ਇਹ 3-3 ਟਾਈਮ ਕਰਨਾ। ਜਿਵੇਂ ਫੋਕਸ ਕਰ ਲਿਆ, ਆਈਸ ਤੋਂ ਪਾਣੀ ਆਉਣ ਲੱਗ ਗਿਆ, ਜਲਨ ਆਉਣ ਲੱਗ ਗਈ, ਅੱਖਾਂ ਬੰਦ ਕਰ ਲਓ, ਫਿਰ ਤੋਂ ਉਸੇ ਚੀਜ਼ 'ਤੇ ਫੋਕਸ ਕਰੋ, ਫਿਰ ਅੱਖਾਂ ਬੰਦ ਕਰ ਲਓ, ਫਿਰ ਫੋਕਸ ਕਰੋ। ਇਹ ਚੀਜ਼ ਦੇ ਨਾਲ ਆਪਾਂ ਦੀ ਸਾਰੀ ਆਈਸ 'ਤੇ ਪ੍ਰੈਸ਼ਰ ਪੈਂਦਾ ਹੈ ਅਤੇ ਆਪਣੀ ਆਈਸ ਦਾ ਫੋਕਸ ਵੱਧਦਾ, ਅਤੇ ਜਿਸ ਨਾਲ ਸਾਡੀ ਜੋ ਅੱਖਾਂ ਦੀ ਰੋਸ਼ਨੀ ਘੱਟੀ ਹੈ ਉਹ ਠੀਕ ਹੁੰਦੀ ਹੈ। ਪਰ ਅੱਜ ਕੱਲ੍ਹ ਲੋਕ ਫੋਕਸ ਹੀ ਨਹੀਂ ਕਰ ਪਾਉਂਦੇ ਕਿੱਥੇ ਵੀ,
0: ਇਹ ਫੋਕਸ ਤੁਸੀਂ ਕੀ ਕਹਿ ਰਹੇ ਹੋ ਵੀ ਉਸ
1: ਉਸ
0: ਨੂੰ
1: ਬਸ ਅੱਗ
0: ਕੈਂਡਲ
1: ਤੇ,
0: ਨੂੰ ਜਲਾ ਕੇ ਉਸ ਨੂੰ ਇੱਕ ਟੱਕ ਹੋ ਕੇ ਦੇਖਣਾ,
1: ਹਾਂਜੀ
0: ਹੈ ਨਾ, ਨਜ਼ਰ ਟਕਾਉਣੀ ਹੈ, ਯਾਨੀ ਕਿ ਜੇਕਰ ਅਸੀਂ ਉਸ ਤੇ ਕਹੀਏ। ਪਿੱਛੇ ਸਾਡੇ ਜਦੋਂ ਅੱਖਾਂ ਵਾਲੇ ਡਾਕਟਰ ਸਾਹਿਬ ਆਏ ਸੀ, ਉਹ ਵੀ ਉਹਨਾਂ ਨੇ ਵੀ ਇਸ ਚੀਜ਼ ਦਾ ਜ਼ਿਕਰ ਕੀਤਾ ਸੀਗਾ। ਇਹਦਾ ਮਤਲਬ ਵੀ ਜੇਕਰ ਅਸੀਂ ਉਸ ਤੇ ਨਿਗਾਹ ਟਿਕਾ ਕੇ ਰੱਖਦੇ ਹਾਂ, ਜਿੰਨਾ ਚਿਰ ਤੁਸੀਂ ਉਸ ਚੀਜ਼ ਨੂੰ ਬੈਲੈਂਸ ਉਹਦਾ ਬਣਾ ਕੇ ਰੱਖ ਸਕਦੇ ਹੋ, ਤੁਹਾਡੀਆਂ ਅੱਖਾਂ 'ਚੋਂ ਜਿੰਨਾ ਚਿਰ ਪਾਣੀ ਆਉਣਾ ਨਹੀਂ ਸ਼ੁਰੂ ਹੁੰਦਾ, ਬਿਲਕੁਲ ਤੁਸੀਂ

0: ਵੀ ਤੁਹਾਡੇ ਵੱਲੋਂ ਬਸ ਨਹੀਂ ਹੁੰਦੀ, ਉਹਨਾਂ ਚਿਰ ਤੁਸੀਂ ਉਹ ਨਿਗਾਹ ਟਿਕਾ ਕੇ ਰੱਖੋ। ਆਫਟਰ ਦੈਟ ਤੁਸੀਂ ਕਿਹਾ ਵੀ ਥੋੜ੍ਹੀ ਦੇਰ ਰੁਕ ਕੇ ਅੱਖਾਂ ਬੰਦ ਕਰਕੇ ਦੁਬਾਰਾ ਤੁਸੀਂ ਉਸਨੂੰ ਸਟਾਰਟ ਕਰੋ। ਤਾਂ ਇਹ ਪ੍ਰਕਿਰਿਆ ਜੇਕਰ ਅਸੀਂ ਕਹੀਏ ਤਾਂ ਵੀ ਕਿੰਨੀ ਕੁ ਟਾਈਮ ਕੰਟੀਨਿਊ ਕਰਨੀ ਪੈਂਦੀ ਹੈਗੀ ਹੈ? ਕਈ ਲੋਕ ਇਹ ਵੀ ਹੁੰਦਾ ਨਾ ਵੀ ਥੋੜ੍ਹਾ ਚਿਰ ਕਰਦੇ ਹੈ, 15-20 ਦਿਨ, ਮਹੀਨਾ, ਤਾਂ ਉਸ ਤੋਂ ਬਾਅਦ ਉਹਨਾਂ ਨੂੰ ਲੱਗਦਾ ਵੀ ਸਾਨੂੰ ਫਾਇਦਾ ਨਹੀਂ ਹੋ ਰਿਹਾ। ਵੈਸੇ ਤਾਂ ਮੈਨੂੰ ਇਹ ਲੱਗਦਾ ਕਿ ਤੁਹਾਡਾ ਤਜ਼ੁਰਬਾ ਇਸ ਮਾਮਲੇ 'ਚ ਜ਼ਿਆਦਾ ਸਾਡੇ ਨਾਲੋਂ, ਕਿ ਜੇ ਕੋਈ ਇਨਸਾਨ ਕੰਟੀਨਿਊ ਕੋਈ ਵੀ ਕੰਮ ਕਰਦਾ ਹੈਗਾ ਤਾਂ ਉਹਨੂੰ ਥੋੜ੍ਹੇ ਦਿਨਾਂ ਬਾਅਦ ਫਰਕ ਜ਼ਰੂਰ ਮਹਿਸੂਸ ਹੁੰਦਾ ਹੋਵੇਗਾ।
1: ਜੀ ਜੀ,
0: ਹੈ ਨਾ? ਤਾਂ ਕਿੰਨਾ ਕੁ ਟਾਈਮ ਲੱਗਦਾ ਹੈਗਾ ਜੇ ਨੋਰਮਲ ਕਿਸੇ ਦੀ ਆਈਸਾਈਟ ਵੀਕ ਹੋਣੀ ਸ਼ੁਰੂ ਹੋਈ ਹੈਗੀ ਹੈ ਅਤੇ ਉਹ ਇਹ ਕਿਰਿਆ ਕਰਦਾ ਹੈਗਾ ਤਾਂ ਉਹਨੂੰ ਕਿੰਨੇ ਚਿਰ ਬਾਅਦ ਰਿਜ਼ਲਟ ਮਿਲਣੇ ਸ਼ੁਰੂ ਹੁੰਦੇ ਆ?
1: 1 ਮਹੀਨੇ ਬਾਅਦ ਰਿਜ਼ਲਟ ਮਿਲਣਾ ਸ਼ੁਰੂ ਹੋ ਜਾਂਦਾ ਇਹਦਾ। ਮੇਰੇ ਤਾਂ ਖੁਦ ਆਪਣੀ ਉਤਾਰੀ ਹੈ ਇਸ ਤੋਂ।
0: ਅੱਛਾ ਜੀ,
1: ਮੈਂ
0: ਐਨਕ ਲੱਗੀ ਹੋਈ ਸੀ।
1: ਹਾਂਜੀ, ਮੈਂ ਖੁਦ ਯੋਗਾ ਨਹੀਂ ਕਰਦੀ ਸੀ, ਮੈਨੂੰ 2-3 ਸਾਲ ਹੋਏ ਨੇ ਯੋਗਾ ਕਰਦੇ, ਉਹ ਯੋਗਾ ਤੋਂ ਬਾਅਦ ਹੀ ਮੇਰੀ ਬੋਡੀ 'ਚ ਇੰਨੇ ਚੇਂਜਿਸ ਹੋਏ ਨੇ।
0: ਠੀਕ ਹੈ।
1: ਹਾਂਜੀ, ਅਤੇ ਇਹਦੇ ਨਾਲ ਬਹੁਤ ਮੈਂ ਖੁਦ ਕਹਿ ਪਰਸਨਲ ਮੇਰਾ ਉਹ ਹੈ ਐਕਸਪੀਰੀਅੰਸ ਹੈ ਕਿ ਇਹਦੇ ਨਾਲ ਠੀਕ ਹੁੰਦੀਆਂ ਨੇ ਚੀਜ਼ਾਂ, ਇਹ ਕਰਨ ਨਾਲ ਠੀਕ ਹੋਣਗੀਆਂ, ਜਾਂ ਬੰਦਿਆਂ ਦਾ ਬੱਚਿਆਂ ਦਾ ਧਿਆਨ ਫੋਨ ਤੋਂ ਹਟਾਉਣਾ ਤਾਂ ਚੀਜ਼ਾਂ ਕਰਵਾਉਣੀਆਂ, ਤਾਂ ਹੀ ਐਨਕਾਂ ਉਤਰਨੀਆਂ ਨੇ ਉਹਨਾਂ ਦੀਆਂ।
0: ਬਿਲਕੁਲ ਜੀ। ਤਾਂ ਹੁਣ ਤੁਸੀਂ ਜਿਹੜੇ ਬੱਚਿਆਂ ਨੂੰ ਦੱਸਦੇ ਹੈਗੇ ਹੋ ਯੋਗ ਕਿਰਿਆਵਾਂ ਦੇ ਬਾਰੇ ਦੇ ਵਿੱਚ, ਤਾਂ ਕਿ ਉਹ ਬੱਚੇ ਆਪਣੀ ਖੁਸ਼ੀ ਦੇ ਨਾਲ ਉਸ ਤੋਂ ਬਾਅਦ ਉਸ ਵਿੱਚ ਇਨਵੋਲਵ ਹੋ ਜਾਂਦੇ ਆ ਯੋਗ ਕਰਨ ਦੇ ਲਈ, ਕਿ ਉਹਨਾਂ ਨੂੰ ਫਿਰ ਤੋਂ ਮੋਟੀਵੇਟ ਕਰਨਾ ਪੈਂਦਾ? ਕਿਉਂਕਿ ਬੱਚਿਆਂ ਨੂੰ ਤਾਂ ਚਲੋ ਆਪਾਂ ਕਿਸੇ ਵੀ ਵੇ 'ਚ ਅਗਰ ਲੈ ਕੇ ਆਉਣਾ ਹੈਗਾ ਤਾਂ ਉਹਨਾਂ ਨੂੰ ਪਲੇ ਮੈਥਡ ਹੀ ਕੰਮ ਕਰਦੇ ਹੈਗੇ ਆ ਜ਼ਿਆਦਾ, ਤਾਂ ਕਿੱਦਾਂ ਦਾ ਰਿਸਪੋਂਸ ਕਿੱਦਾਂ ਦਾ ਰਹਿੰਦਾ ਬੱਚਿਆਂ ਦਾ?
1: ਬੱਚਿਆਂ ਦਾ ਰਿਸਪੋਂਸ ਤਾਂ ਬਹੁਤ ਵਧੀਆ ਰਹਿੰਦਾ। ਬੱਚੇ ਉਹ ਕਰਦੇ ਨੇ ਕਿ ਕੁਛ ਕਰਾਇਆ ਜਾਵੇ ਸਾਨੂੰ ਕਿ ਅਸੀਂ ਕਰ ਸਕੀਏ ਉਹਨਾਂ ਚੀਜ਼ਾਂ ਨੂੰ, ਫੋਨ ਤੋਂ ਹਟ ਕੇ, ਜਾਂ ਕੋਈ ਕੋਈ ਟੀਚਰ ਗੇਮ ਖਿਲਾ ਰਿਹਾ, ਗੇਮ ਦੇ ਵਿੱਚ ਉਹਨਾਂ ਨੂੰ ਯੋਗਾ ਕਰਾ ਰਹੇ ਹਾਂ, ਤਾਂ ਫਿਰ ਉਹ ਤਾਂ ਕਰਨਗੇ ਇੰਟਰਸਟ ਦੇ ਨਾਲ ਉਹ ਚੀਜ਼ਾਂ ਨੂੰ। ਹੁਣ ਮੈਂ ਸਕੂਲ 'ਚ ਪੜ੍ਹਾਉਂਦੀ ਹਾਂ, ਮੈਨੂੰ ਪਤਾ ਕਿ ਮੈਂ ਕਿਵੇਂ ਬੱਚਿਆਂ ਨੂੰ ਹੈਂਡਲ ਕਰਨਾ। 40-40 ਬੱਚਿਆਂ ਨੂੰ ਮੈਂ ਇੱਕ ਗੇਮ 'ਚ ਇਨਵੋਲਵ ਕਰਕੇ ਉਹਨਾਂ ਨੂੰ ਯੋਗਾ ਕਰਵਾਉਣਾ ਬਹੁਤ ਵਧੀਆ ਚੀਜ਼ ਹੈ, ਕਿ ਬੱਚੇ ਖੁਦ ਰਿਸਪੋਂਸ ਦਿੰਦੇ ਨੇ ਕਿ ਮੈਮ ਅਸੀਂ ਬਹੁਤ ਵਧੀਆ ਕਰ ਰਹੇ ਹਾਂ, ਸਾਡੀ ਹੈਲਥ ਠੀਕ ਹੋ ਰਹੀ ਹੈ। ਕੁਛ ਕੁ ਬੱਚੇ ਨੇ ਜਿਨ੍ਹਾਂ ਨੂੰ ਸ਼ੂਗਰ ਹੈ, ਉਹਨਾਂ ਦੀ ਸ਼ੂਗਰ ਵੀ ਮੈਂ ਉਸ ਯੋਗਾ ਦੇ ਰਾਹੀਂ ਠੀਕ ਕਰਦੀ ਹਾਂ।
0: ਜੀ, ਤਾਂ ਇਹ ਜਿੰਨੀਆਂ ਵੀ ਪ੍ਰੋਬਲਮਸ ਸਾਡੀਆਂ ਹੈਗੀਆਂ, ਉਸ ਦੀ ਹਰ ਇੱਕ ਬਿਮਾਰੀ ਆਪਾਂ ਕਹੀਏ ਵੀ ਜਿੰਨੀਆਂ ਵੀ ਅੱਜ ਕੱਲ੍ਹ BP ਹੈ, ਸ਼ੂਗਰ ਹੈ, ਆਈਸਾਈਟ ਦੀ ਤਾਂ ਚਲੋ ਆਪਾਂ ਗੱਲ ਕਰ ਲਈ, ਮੋਟਾਪਾ ਹੈ ਨਾ, ਅਤੇ ਹੋਰ ਵੂਮੈਨ ਰਿਲੇਟਡ ਬਹੁਤ ਸਾਰੀਆਂ ਪ੍ਰੋਬਲਮਸ ਹੁੰਦੀਆਂ, ਕੁੜੀਆਂ ਨੂੰ ਮਹਾਂਮਾਰੀ ਨਾਲ ਰਿਲੇਟਡ ਸੰਬੰਧਿਤ ਸਮੱਸਿਆਵਾਂ ਅਕਸਰ ਹੀ ਹੁੰਦੀਆਂ ਹੈਗੀਆਂ, ਪੀਰੀਅਡਸ ਦਾ ਲੇਟ ਆਉਣਾ, ਜਲਦੀ ਆਉਣਾ, ਤਾਂ ਇੱਦਾਂ ਦੀਆਂ ਪ੍ਰੋਬਲਮਸ ਦੇ ਲਈ ਵੀ ਯੋਗਾ ਜਿਹੜਾ ਲਾਹੇਵੰਦ ਹੈ?
1: ਹਾਂਜੀ, ਸਭ ਤੋਂ ਲਾਹੇਮੰਦ ਆਸਨ ਹੈਗਾ ਮੱਲ ਆਸਨ, ਜਿਹਦੇ ਵਿੱਚ ਪੁਰਾਣੇ ਜ਼ਮਾਨਿਆਂ 'ਚ ਅਸੀਂ ਵਾਸ਼ਰੂਮ ਕਰਦੇ ਸੀਗੇ ਨਾ,
0: ਅੱਜ ਕੱਲ੍ਹ ਅਸੀਂ ਅੰਗਰੇਜ਼ੀ ਸੀਟ ਦੀ ਵਰਤੋਂ ਕਰਦੇ ਹਾਂ ਬਾਥਰੂਮ ਦੇ ਵਿੱਚ।
1: ਹਾਂਜੀ,
0: ਤਾਂ ਪਹਿਲਾਂ ਜਿਹੜੀ ਸੀਗੀ ਜਿਸ ਕਿ ਨਾ ਪੈਰਾਂ ਭਾਰ ਬੈਠ ਕੇ, ਤੁਸੀਂ ਗੱਲ ਜਿਹੜਾ ਉਹ ਵੀ ਟੋਇਲਟ ਜਾਣਾ ਹੈਗਾ ਤਾਂ ਪੈਰਾਂ ਭਾਰ ਬੈਠ ਕੇ ਉਸ ਤਰੀਕੇ ਦੀ ਜਿਹੜੀ ਕਿਰਿਆ ਸੀ ਉਹ ਵੀ ਸਾਡੇ ਸਰੀਰ ਦੇ ਲਈ ਲਾਹੇਵੰਦ ਸੀਗੀ।
1: ਹਾਂਜੀ,
0: ਤਾਂ ਅੱਜ ਕੱਲ੍ਹ ਅੰਗਰੇਜ਼ੀ ਸੀਟ ਹੋਣ ਕਰਕੇ ਵਾਕਈ ਅਸੀਂ ਜ਼ਮਾਨਾ ਬਦਲ ਰਿਹਾ, ਤਾਂ ਸਾਡੇ ਜਿਹੜੇ ਸਾਧਨਾਂ ਦੀ ਅਸੀਂ ਕਹੀਏ ਕਿ ਮਟੀਰੀਅਲਿਸਟਿਕ ਅਸੀਂ ਹੋਈ ਜਾਂਦੇ ਹਾਂ, ਫੈਸ਼ਨ ਦੇ ਚੱਕਰ ਦੇ ਵਿੱਚ ਅਸੀਂ ਪੈ ਰਹੇ ਹਾਂ, ਪਰ ਜਿਹੜੀਆਂ ਪੁਰਾਣੀਆਂ ਚੀਜ਼ਾਂ ਸੀ ਉਹ ਸਾਡੀ ਸਿਹਤ ਦੇ ਨਾਲ ਵੀ ਬਹੁਤ ਅਸੀਂ ਕਹੀਏ ਕਿ ਉਹਦੇ ਲਈ ਲਾਹੇਵੰਦ ਵੀ ਸੀ। ਜੀ, ਤਾਂ ਕੁੜੀਆਂ ਦੇ ਲਈ ਜਾਂ ਆਪਾਂ ਕਹੀਏ ਕਿ ਜਿਹੜੀਆਂ ਟੀਨੇਜ਼ਰ ਗਰਲ ਹੁੰਦੀਆਂ ਹੈਗੀਆਂ, ਜਦੋਂ ਉਹਨਾਂ ਦੇ ਪੀਰੀਅਡਸ ਆਉਣੇ ਸਟਾਰਟ ਹੁੰਦੇ ਹੈਗੇ ਆ, ਉਸ ਸਮੇਂ ਦੇ ਉੱਪਰ ਕਿੱਦਾਂ ਦੇ ਯੋਗ ਆਸਨ, ਜਾਂ ਅਸੀਂ ਕਹੀਏ ਕਿ ਨੋਰਮਲ ਰੂਟੀਨ ਦੇ ਵਿੱਚ ਕਿੱਦਾਂ ਦੇ ਯੋਗ ਆਸਨ ਨੂੰ ਕਰ ਸਕਦੀਆਂ ਹੈਗੀਆਂ?
1: ਨੋਰਮਲ ਰੂਟੀਨ ਦੇ ਵਿੱਚ ਉਹਨਾਂ ਜਦੋਂ ਪੀਰੀਅਡਸ ਚੱਲ ਰਹੇ ਨੇ ਉਦੋਂ ਤਾਂ ਉਹਨਾਂ ਨੂੰ ਇਹੋ ਜਿਹੀ ਚੀਜ਼ਾਂ ਕਰਨੀਆਂ ਨਹੀਂ ਚਾਹੀਦੀਆਂ ਜਿਸ 'ਚ ਖਿੱਚ ਪਵੇ ਪੇਟ 'ਤੇ।
0: ਜੀ,
1: ਜਿਵੇਂ ਕਿ ਨੋਰਮਲ ਉਹਨਾਂ ਨੂੰ ਪੀਰੀਅਡਸ ਆਉਣ ਤੋਂ ਪਹਿਲਾਂ ਪਤਾ ਚੱਲ ਜਾਂਦਾ ਸਾਨੂੰ ਕਿ ਪੀਰੀਅਡਸ ਆਉਣ ਵਾਲੇ ਨੇ, ਉਹਨਾਂ ਨੂੰ ਆਪਣੇ ਕੋਰ ਮਤਲਬ ਪੇਟ ਨੂੰ ਟਾਈਟ ਕਰਨ ਵਾਲੀ ਚੀਜ਼ਾਂ ਕਰ ਲੈਣ, ਜਿਸ 'ਚ ਜਦੋਂ ਪੀਰੀਅਡਸ ਆਉਂਦੇ ਨੇ ਉਦੋਂ ਕ੍ਰੈਮਸ ਨਹੀਂ ਆਉਂਦੇ ਉਹਨਾਂ ਨੂੰ, ਫਿਰ ਦਰਦ ਨਹੀਂ ਹੁੰਦੀ ਜਿੰਨੀ ਹੁਣ ਦਰਦ ਹੁੰਦੀ ਹੈ ਇਹਨਾਂ ਨੂੰ।
0: ਜੀ,
1: ਜਿਵੇਂ ਹੋ ਗਿਆ ਆਪਣੇ ਲੈਗਸ ਨੂੰ ਅਪ ਕਰ ਲੈਣਾ ਦੋਨਾਂ ਨੂੰ,
0: ਜੀ
1: ਇਹਦੇ ਨਾਲ ਕੋਰ ਆਪਣੇ ਪੇਟ 'ਤੇ ਅਸਰ ਪੈਂਦਾ ਜਿਹਦੇ ਨਾਲ ਆਪਣੇ ਪੀਰੀਅਡਸ 'ਚ ਦਰਦ ਨਹੀਂ ਹੁੰਦਾ। ਇਹੋ ਜਿਹੀ ਚੀਜ਼ਾਂ ਆਪਣੇ ਜਦੋਂ ਪੀਰੀਅਡਸ ਆ ਜਾਣ, ਜਦੋਂ ਪੀਰੀਅਡਸ ਚੱਲ ਰਹੇ ਨੇ ਉਦੋਂ ਉਹਨਾਂ ਨੂੰ ਬਟਰਫਲਾਈ ਪੋਜ਼ ਕਰਨਾ ਚਾਹੀਦਾ, ਜਿਹਦੇ 'ਚ ਆਪਾਂ ਪੈਰਾਂ ਨੂੰ ਜੋੜ ਕੇ ਗੋਡਿਆਂ ਨੂੰ ਬਾਹਰ ਦੀ ਓਰ ਰੱਖ ਕੇ ਆਪਣੇ ਲੱਤਾਂ ਨੂੰ ਉੱਪਰ ਥੱਲੇ ਕਰਨ ਅਤੇ ਆਪਣੀ ਬੋਡੀ ਨੂੰ ਬਿਲਕੁਲ ਰਿਲੈਕਸ ਛੱਡਣ, ਜਿਸ ਨਾਲ ਨਾ ਆਪਣੇ ਪੀਰੀਅਡਸ ਦੇ ਵਿੱਚ ਆਪਾਂ ਠੀਕ ਹੋਵਾਂਗੇ।
0: ਜੀ,
1: ਦਰਦ ਨਹੀਂ ਹੁੰਦਾ ਉਹਨਾਂ ਨੂੰ ਜ਼ਿਆਦਾ ਪੀਰੀਅਡਸ 'ਚ।
0: ਤਾਂ ਮਹਿਲਾਵਾਂ ਦੇ ਲਈ ਜੇ ਉਹਨਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਅੱਜ ਕੱਲ੍ਹ ਅਸੀਂ ਕਹੀਏ ਕਿ ਪ੍ਰੈਗਨੈਂਸੀ ਨਾਲ ਰਿਲੇਟਡ ਵੀ ਬਹੁਤ ਜ਼ਿਆਦਾ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ, ਤਾਂ ਉਸੇ ਵਿੱਚ ਕਿ ਜਿਹੜੀਆਂ ਲੜਕੀਆਂ ਸ਼ੁਰੂ ਤੋਂ ਯੋਗ ਕਰ ਰਹੀਆਂ ਹੈਗੀਆਂ ਉਹਨਾਂ ਦੇ ਵਿੱਚ ਇਹ ਚੀਜ਼ ਸਿੱਖਣ ਨੂੰ ਮਿਲਦੀ ਹੈ ਸਾਨੂੰ ਕਿ ਉਹਨਾਂ ਨੂੰ ਇਹ ਸਮੱਸਿਆਵਾਂ ਨਹੀਂ ਆਉਂਦੀਆਂ, ਜਾਂ ਜੇ ਕੋਈ ਇਹੋ ਜਿਹੀ ਸਮੱਸਿਆ 'ਚੋਂ ਗੁਜ਼ਰ ਰਿਹਾ ਹੈਗਾ, PCOD ਦੀ ਸਮੱਸਿਆ ਹੈਗੀ ਹੈ, ਜਾਂ ਅਰਲੀ ਹੇਅਰਸ ਜਿਹੜੀ ਹੈਗੀ, ਫੇਸ਼ੀਅਲ ਹੇਅਰਸ ਦੀ ਅਸੀਂ ਗੱਲ ਕਰੀਏ, ਤਾਂ ਕਿ ਇਹਨਾਂ ਚੀਜ਼ਾਂ ਤੋਂ ਵੀ ਬਚਿਆ ਜਾ ਸਕਦਾ ਯੋਗ ਦੇ ਨਾਲ?
1: ਹਾਂਜੀ, ਇਹਨਾਂ ਚੀਜ਼ਾਂ ਤੋਂ ਵੀ ਬਚਿਆ ਜਾ ਸਕਦਾ। ਜਿਵੇਂ ਅਸੀਂ ਕਹਿ ਰਹੇ ਹਾਂ PCOD ਦੀ ਗੱਲ ਕਰਦੇ ਹਾਂ, PCOD ਦਾ ਸਭ ਤੋਂ ਵਧੀਆ ਇਲਾਜ ਹੈਗਾ ਕਿ ਇੱਕ ਬਾਥ ਟੱਬ ਦੇ ਵਿੱਚ ਪਾਣੀ ਰੱਖੋ, ਉਹਦੇ ਵਿੱਚ ਨਮਕ ਪਾਓ, ਸੋਡਾ ਪਾਓ, ਉਸ ਜੋ ਪਾਣੀ ਵਿੱਚ ਹੈ ਗਰਮ ਪਾਣੀ ਹੋਣਾ ਚਾਹੀਦਾ, ਇੰਨਾ ਠੰਡਾ ਵੀ ਨਹੀਂ ਹੋਣਾ ਚਾਹੀਦਾ, ਇੰਨਾ ਗਰਮ ਵੀ ਨਹੀਂ ਹੋਣਾ ਚਾਹੀਦਾ, ਉਹਦੇ ਵਿੱਚ ਲੇਟ ਜਾਓ
0: ਜੀ।
1: ਉਹਦੇ ਨਾਲ PCOD ਪੂਰੀ ਹੀ ਤਰ੍ਹਾਂ ਠੀਕ ਹੋ ਸਕਦੀ ਹੈ। ਪੂਰੀ 1 ਮਹੀਨੇ 'ਚ ਤੁਸੀਂ ਆਹ ਪ੍ਰੋਸੈਸ ਕਰੋਗੇ ਤਾਂ ਤੁਹਾਡੀ PCOD ਠੀਕ ਹੋ ਜਾਏਗੀ।
0: ਠੀਕ ਹੈ ਜੀ। ਅਤੇ ਜਿਹੜੀ ਫੇਸ਼ੀਅਲ ਹੇਅਰ ਦੀ ਗੱਲ ਅਸੀਂ ਕਰਦੇ ਹੈਗੇ ਹਾਂ ਤਾਂ ਉਸ ਦੇ ਵਿੱਚ ਕਿਸ ਤਰੀਕੇ ਦੇ ਨਾਲ ਇਹ ਚੀਜ਼ ਲਾਹੇਵੰਦ ਹੋ ਸਕਦੀ ਹੈ?
1: ਫੇਸ਼ੀਅਲ ਹੇਅਰ ਉਦੋਂ ਹੀ ਠੀਕ ਹੋਣਗੇ ਜਦੋਂ ਸਾਡੇ PCOD ਠੀਕ ਹੋਏਗੀ। ਕਈਆਂ ਨੂੰ ਤਾਂ ਬਾਏ ਬਰਥ ਹੀ ਆਉਂਦੇ ਨੇ ਇਹ ਫੇਸ਼ੀਅਲ ਹੇਅਰ
0: ਜੀ,
1: ਪਰ ਜਾਂ PCOD ਹੈਗੀ ਹੈ ਜਾਂ PCOD ਠੀਕ ਹੋ ਜੂਗੀ, ਫੇਸ਼ੀਅਲ ਹੇਅਰ ਖੁਦ ਠੀਕ ਹੋ ਜਾਣਗੇ ਉਹਨਾਂ ਦੇ। ਫੇਸ਼ੀਅਲ ਯੋਗਾ ਹੋ ਗਿਆ ਆਪਣੇ, ਕਈ ਫੇਸ਼ੀਅਲ ਯੋਗਾ ਹੁੰਦੇ ਨੇ ਉਹ ਕਰਨ, ਕਿਰਿਆਵਾਂ ਹੁੰਦੀਆਂ ਨੇ ਜਲ ਨੀਤੀ, ਸੁਸਤਰ ਨੀਤੀ, ਕਪਾਲਭਾਤੀ। ਕਪਾਲਭਾਤੀ ਕਰਨ ਦੇ ਨਾਲ ਆਪਣੇ ਫੇਸ 'ਤੇ ਬਿਲਕੁਲ ਗਲੋ ਆਉਂਦਾ, ਫੇਸ਼ੀਅਲ ਹੇਅਰ ਕੱਟਣਗੇ, ਉਹਨਾਂ ਨੂੰ ਪੀਰੀਅਡਸ ਦੀ ਦਿੱਕਤ ਨਹੀਂ ਆਏਗੀ, ਪੇਟ ਬਿਲਕੁਲ ਖਤਮ ਹੋ ਜੂਗਾ, ਮੋਟਾਪਾ ਵੀ ਨਹੀਂ ਆਏਗਾ ਉਹਨਾਂ ਨੂੰ
0: ਜੀ। ਤਾਂ ਰੋਜ਼ ਕਿੰਨੀ, ਜਿਸ ਤਰੀਕੇ ਨਾਲ ਤੁਸੀਂ ਕਿਹਾ ਵੀ 1 ਘੰਟੇ ਦਾ ਯੋਗ ਤਾਂ ਹਰ ਇੱਕ ਦੇ ਲਈ ਹੋਣਾ ਹੀ ਚਾਹੀਦਾ ਹੈਗਾ, ਤਾਂ ਬੱਚਿਆਂ ਦੀ ਵੀ ਤੁਸੀਂ ਗੱਲ ਕੀਤੀ ਹੈਗੀ ਹੈ, ਅਤੇ ਹੁਣ ਜੇਕਰ ਮੈਂ ਕਹਾਂ ਕਿ ਸ਼ੂਗਰ ਦੀ ਤੁਸੀਂ ਕਿਹਾ ਵੀ ਤੁਸੀਂ, ਤੁਹਾਡੇ ਬਹੁਤ ਸਾਰੇ ਵਿਦਿਆਰਥੀਆਂ ਦੀ ਤੁਸੀਂ ਗੱਲ ਕੀਤੀ ਹੈਗੀ, ਜਿਨ੍ਹਾਂ ਨੂੰ ਆਲਰੇਡੀ ਸ਼ੂਗਰ ਹੈ ਜਾਂ BP ਹੈ, ਤਾਂ ਕੀ ਉਹਨਾਂ ਚੀਜ਼ਾਂ ਤੋਂ ਵੀ ਬਚਿਆ ਜਾ ਸਕਦਾ ਕਿ ਯੋਗ ਦਾ ਅਸੀਂ ਜੇ ਸਹਾਰਾ ਲੈਂਦੇ ਹਾਂ? ਬਹੁਤ ਸਾਰੇ ਪਰਸਨ ਇਹੋ ਜਿਹੇ ਹੈਗੇ ਆ ਕਿ ਇਨਸੁਲਿਨ ਤਾਂ ਚਲੋ ਸ਼ੂਗਰ ਦੇ ਵਿੱਚ ਲੱਗਦੀ ਹੀ ਲੱਗਦੀ ਹੈਗੀ ਹੈ, ਤਾਂ ਕੀ ਉਹ ਉਸ ਚੀਜ਼ ਨੂੰ ਖਤਮ ਵੀ ਕੀਤਾ ਜਾ ਸਕਦਾ ਹੈਗਾ ਵੀ ਇਹਨਾਂ ਦਵਾਈਆਂ ਤੋਂ ਬਚਿਆ ਜਾ ਸਕਦਾ ਹੋਵੇ?
1: ਦਵਾਈਆਂ ਤੋਂ ਤਾਂ ਨਹੀਂ ਬਚਿਆ ਜਾ ਸਕਦਾ, ਪਰ ਹਾਂ ਮੇਨਟੇਨ ਜ਼ਰੂਰ ਹੋ ਸਕਦੀ ਹੈ। ਜਿਵੇਂ ਵੱਧ ਰਹੀ ਆ, ਦਿਨੋ ਦਿਨ ਵਧੀ ਜਾ ਰਹੀ ਆ, ਉਹ ਕੰਟਰੋਲ 'ਚ ਆ ਜਾਂਦੀ ਹੈ ਚੀਜ਼ਾਂ ਦੇ ਨਾਲ। ਇਹਨਾਂ ਦੀ ਐਕਸਰਸਾਈਜ਼ ਨੇ, ਜਿਵੇਂ ਜਿਨ੍ਹਾਂ ਨੂੰ ਘੱਟ ਰਹੀ ਹੈ ਸ਼ੂਗਰ, ਉਹਨਾਂ ਨੂੰ ਟਵਿਸਟਿੰਗ ਕਰਨੀ ਚਾਹੀਦੀ ਹੈ, ਮਤਲਬ ਬੋਡੀ ਨੂੰ ਪਿੱਛੇ ਅੱਗੇ ਪਿੱਛੇ ਅੱਗੇ ਮੋੜਨਾ ਚਾਹੀਦਾ। ਜਿਨ੍ਹਾਂ ਨੂੰ ਹਾਈ ਹੈ BP, ਉਹਨਾਂ ਨੂੰ ਅੱਗੇ ਝੁਕਣਾ ਚਾਹੀਦਾ, ਉੱਪਰ ਝੁਕਣਾ ਚਾਹੀਦਾ, ਅੱਗੇ ਝੁਕਣਾ ਚਾਹੀਦਾ, ਪਿੱਛੇ ਝੁਕਣਾ ਚਾਹੀਦਾ। ਇਹ ਚੀਜ਼ਾਂ ਨਾ ਉਹਨਾਂ ਨੂੰ, ਜਿਹੜੀ ਆਪਣੀ ਪੈਨਕਰਾਜ਼ ਆ, ਉਹਨਾਂ 'ਤੇ ਇਫੈਕਟ ਪੈਂਦੀਆਂ ਨੇ, ਜਿਸ ਨਾਲ ਇਹਨਾਂ ਦੀ ਸ਼ੂਗਰ ਕੰਟਰੋਲ ਹੋਏਗੀ। ਬੱਚੇ ਜਿਹੜੇ ਮੇਰੇ ਸਕੂਲ ਦੀ ਮੈਂ ਕਹਿੰਦੀ ਹਾਂ ਗੱਲ ਕਰਦੀ ਹਾਂ, ਬੱਚੇ ਨੂੰ ਬਚਪਨ ਤੋਂ ਲੱਗੀ ਹੋਈ ਹੈ
0: ਜੀ,
1: ਅਤੇ ਉਹ ਬੱਚਾ ਮੇਰੇ ਕੋਲ ਆਇਆ ਸੀ, ਉਹ ਵੀ ਉਸ 'ਤੇ ਕਲਾਸ ਟੀਚਰ ਨੇ ਭੇਜਿਆ ਸੀ ਕਿ ਮੈਮ ਤੁਸੀਂ ਜਾ ਕੇ ਦੱਸੋ ਕਿ ਯੋਗਾ ਕਰ ਦੱਸ ਦਿਓ, ਬੱਚੇ ਨੂੰ ਬਹੁਤ ਦਿੱਕਤ ਹੈ। ਮੈਂ ਉਹਨੂੰ ਹਫ਼ਤੇ ਦੱਸੀ, ਮੈਂ ਕਿਹਾ ਹਫ਼ਤੇ ਆਹ ਚੀਜ਼ਾਂ ਕਰਨੀਆਂ, ਅਗਲੇ ਹਫ਼ਤੇ ਅਸੀਂ ਨਵੀਆਂ ਚੀਜ਼ਾਂ ਕਰਾਵਾਂਗੇ ਤੈਨੂੰ। ਹਫ਼ਤੇ ਉਹਨੇ ਉਹ ਚੀਜ਼ਾਂ ਕੀਤੀਆਂ ਨੇ, ਅਗਲੇ ਹਫ਼ਤੇ ਉਹਨੇ ਫਿਰ ਉਹ ਚੀਜ਼ਾਂ ਕੀਤੀਆਂ ਨੇ, ਅਤੇ ਉਹ ਤੀਸਰੇ ਹਫ਼ਤੇ ਆ ਕੇ ਮੈਨੂੰ ਇਹ ਕਿਹਾ ਕਿ ਮੈਮ ਮੈਂ ਠੀਕ ਹਾਂ, ਪਰ ਮੇਰੀ ਸ਼ੂਗਰ ਬਿਲਕੁਲ ਕੰਟਰੋਲ 'ਚ ਰਹਿੰਦੀ, ਹੁਣ ਮੈਨੂੰ ਉਹ ਦਿੱਕਤ ਨਹੀਂ ਆਉਂਦੀ ਜੋ ਮੈਨੂੰ ਪਹਿਲੇ ਆਉਂਦੀ ਸੀ
0: ਜੀ। ਅਤੇ ਯਾਨੀ ਕਿ ਵੀ ਅਸੀਂ ਸ਼ੂਗਰ ਨੂੰ ਕੰਟਰੋਲ 'ਚ ਰੱਖ ਸਕਦੇ ਹਾਂ, ਇਸ ਨਾਲ ਇਹ ਫਰਕ ਜ਼ਰੂਰ ਪੈਂਦਾ ਹੈਗਾ। ਇੱਕ ਯੋਗਾ ਐਕਸਪਰਟ ਦੇ ਕੋਲ ਯੋਗ ਕਰਨਾ ਅਤੇ ਇੱਕ ਆਪਣੇ ਆਪ ਯੋਗ ਕਰਨਾ, ਇਹਨਾਂ ਦੋਨਾਂ ਦੇ ਵਿੱਚ ਕਿੰਨਾ ਕੁ ਫਰਕ ਹੁੰਦਾ ਹੈਗਾ?
1: ਫਰਕ ਇੰਨਾ ਹੈ ਕਿ ਜਿਹੜਾ ਯੋਗਾ ਇੰਸਟਰਕਟਰ ਆ, ਜਿਵੇਂ ਮੈਂ ਟੀਚਰ ਹਾਂ, ਮੈਨੂੰ ਪਤਾ ਕਿ ਮੈਂ ਕਿਹੜੀ ਚੀਜ਼ ਕਰਾਉਣੀ ਆ। ਹੁਣ ਤੁਹਾਨੂੰ ਹਾਈ BP ਹੈ ਅਤੇ ਮੈਂ ਤੁਹਾਨੂੰ ਕੁਛ, ਤੁਸੀਂ ਖੁਦ ਕੁਛ ਹੋਰ ਕਰ ਲਓ ਤਾਂ ਹਾਈ BP ਹੋਰ ਵੀ ਹਾਈ ਹੋ ਜੂਗਾ
0: ਜੀ,
1: ਅਤੇ ਮੈਂ ਕਰਵਾਵਾਂਗੀ, ਉਹ ਮੈਂ ਪਤਾ ਚੱਲ ਜੂਗਾ ਕਿ ਹਾਈ BP ਦੀ ਦਿੱਕਤ ਹੈ, ਉਹਨੂੰ ਕੰਟਰੋਲ ਕਿਵੇਂ ਕਰਨਾ। ਮੈਂ ਉਹਨਾਂ ਨੂੰ ਕੰਟਰੋਲ ਕਰਨ ਵਾਸਤੇ ਹੀ ਤੁਹਾਨੂੰ ਆਸਣ ਦੱਸਾਂਗੀ, ਉਹ ਚੀਜ਼ਾਂ ਕਰਵਾਵਾਂਗੀ, ਤੁਹਾਡਾ ਧਿਆਨ ਰੱਖਾਂਗੀ ਕਿ ਕਿੰਨੀ ਕੁ ਮੇਨਟੇਨ ਚਾਹੀਦੀ ਹੈ ਤੁਹਾਨੂੰ, ਕਿੰਨਾ ਕੁ ਕੀ ਕਰਵਾਉਣਾ ਚਾਹੀਦਾ ਤੁਹਾਨੂੰ ਕਿਸ ਟਾਈਮ
0: ਜੀ। ਤਾਂ ਯੋਗ ਦੇ ਨਾਲ ਨਾਲ ਕਿ ਡਾਇਟ ਦਾ ਵੀ ਕੋਈ ਸੰਬੰਧ ਹੈਗਾ ਹੈ ਵੀ ਅਸੀਂ ਖੁਰਾਕ ਦੀ ਗੱਲ ਕਰੀਏ ਕਿ ਕੋਈ ਇਨਸਾਨ ਜੇ ਹਰ ਰੋਜ਼ 1 ਘੰਟਾ ਇਸ ਤਰੀਕੇ ਦਾ ਯੋਗ ਕਰ ਰਿਹਾ, ਕਸਰਤ ਕਰ ਰਿਹਾ ਹੈਗਾ, ਤਾਂ ਉਸ ਦੀ ਖੁਰਾਕ, ਵੈਸੇ ਤਾਂ ਅਸੀਂ ਨੋਰਮਲੀ ਕਹਿੰਦੇ ਹਾਂ ਕਿ ਖੁਰਾਕ ਵਧੀਆ ਹੋਣੀ ਚਾਹੀਦੀ ਹੈ, ਪਰ ਕੀ ਉਸ ਨੂੰ ਕੁਛ ਹੋਰ ਵੀ ਐਕਸਟਰਾ ਵੀ ਐਡ ਔਨ ਕਰਨੀ ਚਾਹੀਦੀ ਹੈ?
1: ਜਿਵੇਂ ਸਾਡਾ ਅੱਜ ਕੱਲ੍ਹ ਦਾ ਰਹਿਣ ਸਹਿਣ ਆ, ਤੁਸੀਂ ਦੇਖ ਹੀ ਰਹੋਗੇ, ਫਰੂਟ ਖਾਣ ਦਾ ਟਾਈਮ ਵੀ ਨਹੀਂ ਸਾਡਾ ਕੋਈ ਹੈਗਾ
0: ਜੀ।
1: ਅਸੀਂ ਤਾਂ ਰੋਟੀ ਖਾਣ ਤੋਂ ਬਾਅਦ ਫਰੂਟ ਖਾ ਰਹੇ ਹਾਂ ਰਾਤ ਦੇ ਟਾਈਮ, ਪਰ ਸਾਨੂੰ ਦੇਖਿਆ ਜਾਵੇ ਤਾਂ ਰੋਟੀ ਸਾਨੂੰ 4 ਵਜੇ ਤੋਂ ਪਹਿਲੇ ਖਾ ਲੈਣੀ ਚਾਹੀਦੀ ਹੈ
0: ਜੀ।
1: ਜਿਵੇਂ ਸਾਨੂੰ ਫਰੂਟ ਦਿੱਤਾ ਹੈ ਕੱਟ ਕੇ, ਫਰੂਟ ਅਸੀਂ 4 ਵਜੇ ਤੋਂ ਪਹਿਲੇ ਫਰੂਟ ਖਾਣਾ, ਅਤੇ ਰੋਟੀ 7 ਵਜੇ ਤੋਂ ਪਹਿਲੇ ਖਾ ਲੈਣੀ ਰਾਤ ਦੀ।
0: ਅਤੇ
1: ਜਿਹੜਾ ਪਹਿਲੀ ਗੱਲ ਤਾਂ ਸਾਨੂੰ ਰੋਟੀ ਖਾਣੀ ਨਹੀਂ ਚਾਹੀਦੀ ਰਾਤ ਨੂੰ, ਉਸ ਤੋਂ ਪਹਿਲੇ ਅਸੀਂ ਸਲਾਦ ਕੱਟ ਕੇ ਰੱਖਣਾ 1 ਪਲੇਟ 'ਚ, ਜਿੰਨਾ ਸਲਾਦ ਤੁਸੀਂ ਖਾ ਸਕਦੇ ਹੋ ਉਹਨੂੰ ਖਾਓ, ਤੁਹਾਨੂੰ ਖੁਦ ਦਿਲ ਨਹੀਂ ਕਰੇਗਾ ਰੋਟੀ ਖਾਣ ਦਾ ਉਸ ਤੋਂ ਬਾਅਦ। ਪਹਿਲੀ ਗੱਲ ਇਹ ਡਾਇਟ ਹੈ ਯੋਗਾ ਦੇ ਵਿੱਚ, ਯੋਗਾ ਦੀ ਸਾਡੇ ਵਾਸਤੇ ਇਹ ਡਾਇਟ ਦਿੱਤੀ ਜਾਂਦੀ ਕਿ ਸਾਨੂੰ ਰਾਤ ਦੀ ਰੋਟੀ ਦੇ ਬਜਾਏ ਸਾਨੂੰ ਸਲਾਦ ਖਾਣਾ ਚਾਹੀਦਾ ਕਿ ਬੋਡੀ 'ਚ ਪਾਣੀ ਇਕੁਅਲ ਰਵੇ ਰਾਤ, ਕਿਉਂਕਿ ਰਾਤ ਅਸੀਂ ਪਾਣੀ ਪੀ ਨਹੀਂ ਸਕਦੇ ਇੰਨਾ।
0: ਤਾਂ ਕਿਰਨ ਜੀ, ਬਹੁਤ ਵਧੀਆ ਤੁਸੀਂ ਸਾਨੂੰ ਜਾਣਕਾਰੀ ਦਿੱਤੀ, ਅਲੱਗ ਅਲੱਗ ਤਰ੍ਹਾਂ ਦੇ ਯੋਗ ਆਸਣ ਦੱਸੇ। ਪ੍ਰੋਗਰਾਮ ਦੇ ਅਖੀਰ ਦੇ ਵਿੱਚ ਸਾਨੂੰ ਇੰਨੀ ਕੀਮਤੀ ਜਾਣਕਾਰੀ ਦੇਣ ਲਈ ਸ਼ੁਕਰੀਆ ਜੀ। ਇਸੇ ਨਾਲ ਹੀ ਮੈਨੂੰ ਮਨਦੀਪ ਮਸੌਨ ਨੂੰ ਅੱਜ ਦਾ ਪ੍ਰੋਗਰਾਮ ਰੇਡੀਓ OPD ਇੱਥੇ ਹੀ ਖਤਮ ਕਰਨ ਦੀ ਦਿਓ ਆ ਗਿਆ।
2: ਲਓ ਭੈਣ ਜੀ, ਆਪਣੀ ਗੁੱਡੀ ਦੇ ਜਨਮ ਦਿਨ ਮਨਾਉਣ ਦੀ ਸਾਰੀ ਤਿਆਰੀ ਹੋ ਗਈ। ਆ ਲਓ ਆ ਮਿਠਾਈ, ਆ ਸਮੋਸੇ, ਤੇ ਆ ਵੇਖੋ मैं तो प्लेटा भी प्लास्टिक दिया ले आई, नाले अपना काम सौखा हो जू।
3: कुड़े मनदीप, हाँ प्लेटा तो कितों खरीद के ले आई है?
2: क्यों, की हो गया भैन जी? ओही अपनी मोड़ वाली हट्टी तो ले आई है।
3: ले तेनू नहीं पता, 1 जुलाई 2022 ਤੋਂ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਤੇ ਪੂਰਨ ਤੌਰ ਤੇ ਮਨਾਹੀ ਹੈ। ਇੱਥੋਂ ਤੱਕ ਕਿ ਵੇਚਣ ਵਾਲੇ ਦੁਕਾਨਦਾਰ ਨੂੰ ਵੀ 7 ਸਾਲ ਤੱਕ ਦੀ ਕੈਦ ਹੋ ਸਕਦੀ ਹੈ।
2: ਅੱਛਾ ਭੈਣ ਜੀ, ਲੈ ਮੈਨੂੰ ਤਾਂ ਜਮਾ ਹੀ ਨਹੀਂ ਪਤਾ ਸੀ।
3: ਕੁੜੇ ਮਾੜਾ ਮੋਟਾ ਅਖਬਾਰ ਵੀ ਪੜ੍ਹ ਲਿਆ ਕਰੋ ਭਾਈ। 1 ਜੁਲਾਈ 2022 ਤੋਂ ਪਲਾਸਟਿਕ ਦੇ ਕੱਪ, ਪਲੇਟਾਂ, ਕੰਨ 'ਚ ਫੇਰਨ ਵਾਲੇ ਡੱਕੇ, ਪਲਾਸਟਿਕ ਦੇ ਝੰਡੇ, ਗੁਬਾਰਿਆਂ ਦੀਆਂ ਡੰਡੀਆਂ, ਆਈਸਕ੍ਰੀਮ ਸਟਿੱਕ, ਸਿਗਰਟ ਦੇ ਪੈਕਟ, ਚਮਚੇ, ਚਾਕੂ, ਕਾਂਟੇ, ਸਟਰਾ, ਟ੍ਰੇ ਤੇ ਖਾਣਾ ਪੈਕ ਕਰਨ ਵਾਲੀ ਫਿਲਮ ਤੇ ਵੀ ਪੂਰਨ ਤੌਰ ਤੇ ਵਰਤੋਂ ਦੀ ਮਨਾਹੀ ਹੈ।
2: ਚੰਗਾ ਕੀਤਾ ਭੈਣ ਜੀ ਤੁਸੀਂ ਮੈਨੂੰ ਦੱਸ ਦਿੱਤਾ, ਹੁਣ ਅੱਗਿਓਂ ਮੈਂ ਵੀ ਧਿਆਨ ਰੱਖਾਂਗੀ।
3: ਆਓ ਅਸੀਂ ਵੀ ਸਾਰੇ ਪ੍ਰਣ ਕਰੀਏ ਕਿ ਸਿੰਗਲ ਯੂਜ਼ ਪਲਾਸਟਿਕ ਨੂੰ ਨਹੀਂ ਵਰਤਾਂਗੇ ਤੇ ਵਾਤਾਵਰਣ ਨੂੰ ਬਚਾਉਣ 'ਚ ਆਪਣਾ ਬਣਦਾ ਯੋਗਦਾਨ ਪਾਵਾਂਗੇ।
4: ਵਾਤਾਵਰਣ ਬਚਾਓ, ਧਰਤੀ ਬਚਾਓ।
5: ਤੁਸੀਂ ਜੁੜੇ ਹੋਏ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਨਾਲ। ਸਮਾਂ ਮਿਲਾ ਲਓ, ਇਸ ਵੇਲੇ ਰਾਤ ਦੇ 9:15 ਹੋਣ ਵਾਲੇ ਨੇ ਅਤੇ ਸਮਾਚਾਰ ਸੰਧਿਆ ਤਹਿਤ ਤੁਸੀਂ ਸੁਣੋਗੇ ਹਿੰਦੀ 'ਚ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ ਅਤੇ 9 ਵਜੇ ਤੋਂ 10 ਵਜੇ ਤੱਕ ਕੌਮੀ ਸੇਵਾ ਵਿਵਿਧ ਭਾਰਤੀ ਦਾ ਪ੍ਰਸਾਰਣ ਸਾਡੇ ਮੁੰਬਈ ਕੇਂਦਰ ਤੋਂ। ਸਮਾਚਾਰ ਸੁਣਨ ਲਈ ਕੁਛ ਪਲ ਕਰੋ ਉਡੀਕ।

FM ਬੈਂਡ 102 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਅਤੇ ਨਿਊਜ਼ ਔਨ AIR ਐਪ ਤੇ ਇਹ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਸਮਾਂ ਮਿਲਾ ਲਓ, ਇਸ ਵੇਲੇ ਸਟੂਡੀਓ ਦੀ ਘੜੀ ਦੇ ਮੁਤਾਬਿਕ ਰਾਤ ਦੇ 10 ਵੱਜ ਰਹੇ ਨੇ ਅਤੇ ਵੇਲਾ ਹੋ ਗਿਆ ਹੈ ਇਸ ਵੇਲੇ ਦੀਆਂ ਨਿਊਜ਼ ਹੈੱਡਲਾਈਨਸ ਤੁਹਾਡੇ ਨਾਲ ਸਾਂਝੀਆਂ ਕਰਨ ਦਾ।

ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਦੀ ਸ਼ਲਾਘਾ ਕੀਤੀ, ਕਿਹਾ ਉਹਨਾਂ ਵਿਸ਼ਵ ਨੇਤਾਵਾਂ ਨਾਲ ਉਸਾਰੂ ਸੰਬੰਧਾਂ ਰਾਹੀਂ ਆਲਮੀ ਪੱਧਰ ਤੇ ਭਾਰਤ ਦੇ ਮਾਣ ਅਤੇ ਪ੍ਰਭਾਵ ਨੂੰ ਕਾਫੀ ਵਧਾਇਆ ਹੈ। ਸਰਕਾਰ ਨੇ ਜਨਤਕ ਹਿੱਤ ਵਿੱਚ 16 ਫਿਕਸਡ ਡੋਜ਼ ਕੰਬੀਨੇਸ਼ਨ ਦਵਾਈਆਂ ਦੇ ਨਿਰਮਾਣ, ਵਿਕਰੀ ਅਤੇ ਵੰਡ ਤੇ ਪਾਬੰਦੀ ਲਾਈ ਹੈ। ਨੀਟ UG ਮੁੜ ਪ੍ਰੀਖਿਆ ਤੋਂ ਪਹਿਲਾਂ ਰਾਸ਼ਟਰਪਤੀ ਟੈਸਟਿੰਗ ਏਜੰਸੀ NTA ਨੇ ਦੇਸ਼ ਵਿਆਪੀ ਮੌਕ ਡਰਿੱਲ ਕੀਤੀ। ਕੈਲਾਸ਼ ਮਾਨਸਰੋਵਰ ਯਾਤਰਾ 2026 ਦੇ ਸ਼ਰਧਾਲੂਆਂ ਦਾ ਪਹਿਲਾ ਜੱਥਾ ਨਾਥੂ ਲਾ ਦਰੇ ਰਾਹੀਂ ਚੀਨ ਪਹੁੰਚਿਆ। ਕੱਲ੍ਹ ਦੁਨੀਆ ਭਰ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾਵੇਗਾ। ਪੰਜਾਬ ਸਮੇਤ ਦੇਸ਼ ਭਰ 'ਚ ਯੋਗ ਸਮਾਗਮਾਂ ਦਾ ਹੋਵੇਗਾ ਆਯੋਜਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯੋਗ ਅਭਿਆਸ ਵਿੱਚ ਦੇਸ਼ ਦੀ ਅਗਵਾਈ ਕਰਨਗੇ। ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰਪਤੀ ਪ੍ਰਧਾਨ ਨਿਤਿਨ ਨਵੀਨ ਵੱਲੋਂ ਅੱਜ ਅੰਮ੍ਰਿਤਸਰ 'ਚ BJP ਆਗੂਆਂ ਅਤੇ ਵਰਕਰਾਂ ਨਾਲ ਮੀਟਿੰਗ। ਪੰਜਾਬ ਚੋਣ ਕਮਿਸ਼ਨ ਵੱਲੋਂ ਹੁਸ਼ਿਆਰਪੁਰ ਨਗਰ ਨਿਗਮ, ਨਗਰ ਕੌਂਸਲ ਗੁਰੂ ਹਰਸਹਾਇ ਤੇ ਜਲਾਲਾਬਾਦ ਅਤੇ ਮਮਦੋਟ ਨਗਰ ਪੰਚਾਇਤ ਦੇ ਮੈਂਬਰਾਂ ਦੀ ਚੋਣ ਲਈ ਚੋਣ ਪ੍ਰੋਗਰਾਮ ਦਾ ਐਲਾਨ। ਪੰਜਾਬ ਸਰਕਾਰ ਵੱਲੋਂ 2437 ਅਪ੍ਰੈਂਟਿਸ ਟ੍ਰੇਨਿਸ ਨੂੰ PSPCL ਵਿੱਚ ਸਹਾਇਕ ਲਾਈਨ ਮੈਨ ਵਜੋਂ ਭਰਤੀ ਕਰਨ ਦਾ ਫੈਸਲਾ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦਾ ਜੱਥਾ ਭਲਕੇ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਤੋਂ ਰਵਾਨਾ ਹੋਵੇਗਾ। ਇਹ ਸਨ ਇਸ ਵੇਲੇ ਦੀਆਂ ਮੁੱਖ ਖ਼ਬਰਾਂ। ਤੁਸੀਂ ਟਿਊਨ ਕੀਤਾ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਸਮਾਂ ਮਿਲਾ ਲਓ, ਇਸ ਵੇਲੇ ਲਗਭਗ 10:03 ਹੋ ਰਹੇ ਨੇ ਅਤੇ ਵੇਲਾ ਹੋ ਗਿਆ ਪ੍ਰੋਗਰਾਮ ਪੰਜਾਬੀ ਤੜਕੇ ਦਾ। ਤੁਹਾਡੇ ਮਨਪਸੰਦ ਪੰਜਾਬੀ ਗੀਤ ਇਸ ਪ੍ਰੋਗਰਾਮ ਵਿੱਚ ਸੁਣਵਾਏ ਜਾਣਗੇ। ਇਸ ਪ੍ਰੋਗਰਾਮ 'ਚ ਸ਼ਾਮਿਲ ਹੋਣ ਲਈ ਤੁਸੀਂ ਸਾਡੇ ਮੋਬਾਈਲ ਨੰਬਰ 9460506668 ਨੰਬਰ 'ਤੇ ਕਾਲ ਕਰ ਸਕਦੇ ਹੋ। ਪਹਿਲਾ ਗੀਤ ਤੁਹਾਨੂੰ ਸੁਣਵਾਉਣ ਜਾ ਰਹੇ ਹਾਂ ਸ਼ਫਕਤ ਅਮਾਨਤ ਅਲੀ ਦੀ ਆਵਾਜ਼ ਵਿੱਚ।

ਅਗਲਾ ਮੈਸੇਜ ਸਾਨੂੰ ਭੇਜਿਆ ਹੈ ਮੰਜਨੂ ਦਾ ਟਿੱਲਾ ਤੋਂ, ਕਮਲ ਬਾਲੂਜਾ, ਮਧੂ ਸਾਗਰ, ਉਮੰਗ, ਆਕਾਂਕਸ਼ਾ, ਗੁੜੀਆ ਮਾਹੀ ਮਲਿਕ, ਇਸ਼ਿਤਾ ਅਰੋੜਾ। ਸ਼ੇਰਵਾਨੀ ਸਕੂਲ ਗੰਜ ਡੁਡਵਾਰਾ ਉੱਤਰ ਪ੍ਰਦੇਸ਼ ਤੋਂ ਆਫਤਾਬ, ਰਿਆਜ਼, ਮੁਹੰਮਦ ਕੈਫ, ਅਨਵਰ, ਲੁਬਨਾ ਅਤੇ ਇਹਨਾਂ ਦਾ ਪਰਿਵਾਰ। ਨਨਿਓਲਾ ਅੰਬਾਲਾ ਤੋਂ ਮਹਿੰਦਰ, ਰਣਜੀਤ, ਮਨੀ, ਰੂਬੀ, ਹੈਪੀ, ਕਿਰਨ, ਸੀਮੂ, ਰੋਇਲਾ। ਸਰਗੁਜਾ ਮੇਨ ਪਾਰਟ ਤੋਂ ਵਿਨੋਦ ਥਾਪਾ, ਪੂਜਾ ਰਾਣੀ ਅਤੇ ਵਿਜੇ ਥਾਪਾ। ਛੱਤੀਸਗੜ੍ਹ ਤੋਂ ਜਾਨਵੀ ਡੋਮਿਨ, ਯਾਮਿਨੀ ਅਤੇ ਰੋਹਿਤ ਟੋਮ। ਡੋਂਡੀ ਲੋਹਾਰਾ ਤੋਂ ਫਰਜੀ ਹਰੀਸ਼ੰਕਰ ਬੇਲਦਾਰ ਅਤੇ ਫਰਜੂ ਪ੍ਰਭਾ ਰਾਣੀ ਬੇਲਦਾਰ। ਹਿੰਗੜੀ ਅਲੋਟ ਜ਼ਿਲ੍ਹਾ ਰਤਲਾਮ MP ਤੋਂ ਜਗਦੀਸ਼ ਧਾਕੜ ਨਾਇਮਾ, ਸ਼੍ਰੀਮਤੀ ਰੰਜੂਬਾਈ ਅਤੇ ਇਹਨਾਂ ਦਾ ਪਰਿਵਾਰ। ਪਿੰਡ ਹੀਰਾਵਾਲੀ ਜ਼ਿਲ੍ਹਾ ਫਾਜ਼ਿਲਕਾ ਤੋਂ ਸੁਭਾਸ਼ ਗੁਦਾਰਾ, ਬਿਮਲਾ, ਇੰਦੂ, ਪਾਰਵਤੀ, ਹਿਮਾਂਸ਼ੂ ਅਤੇ ਇਹਨਾਂ ਦਾ ਪਰਿਵਾਰ। ਦਾਦਰੀ ਗੇਟ ਭਿਵਾਨੀ ਤੋਂ ਕ੍ਰਿਸ਼ਨ ਮਹਿਰਾ, ਕੋਮਲ, ਕਿਰਨ, ਕਪਿਲ, ਕੁਨਾਲ ਮਹਿਰਾ। ਬਿਹਾਰ ਤੋਂ ਵਲੀਉੱਲਾ ਅੰਸਾਰੀ, ਛੱਤੀਸਗੜ੍ਹ ਤੋਂ ਪ੍ਰਭਾ ਜੈਪੁਰੀਆ ਅਤੇ ਗੁਰਈਆ, ਜਲੰਧਰ ਤੋਂ ਅਸ਼ੋਕ ਜਾਟਵ। ਸਾਦੁਲ ਸ਼ਹਿਰ ਤੋਂ, ਰਾਜਸਥਾਨ ਤੋਂ ਰਾਮ ਕੁਮਾਰ ਰਿਵਾੜ, ਚੰਦਰਕਲਾ ਰਿਵਾੜ ਅਤੇ ਇਹਨਾਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਜੀ ਅਗਲਾ ਗੀਤ।

ਖੇੜਾ ਬਾਰਡਰ ਨਈ ਦਿੱਲੀ ਤੋਂ ਆਮਨਾ ਨਸਰੀਨ, ਬੇਬੀ ਆਸਮਾ ਪਰਵੀਨ, ਬਾਗਵਾਨ ਨੂਰ, ਆਇਸ਼ਾ ਅਹਿਮਦ ਅਤੇ ਇਹਨਾਂ ਦਾ ਪਰਿਵਾਰ, ਮਨਦੀਪ ਸਿੰਘ ਦੀਪਾ, ਜਲਾਲ ਦੀਵਾਲ, ਜ਼ਿਲ੍ਹਾ ਲੁਧਿਆਣਾ ਤੋਂ, ਰੇਲਵੇ ਕਲੋਨੀ ਹਨੂੰਮਾਨਗੜ੍ਹ ਜੰਕਸ਼ਨ ਤੋਂ ਜਗਮਾਲ ਸਿੰਘ, ਹੈਪੀ, ਜੇ ਐਸ ਨਾਇਕ, ਸ਼ੋਭਾ ਅਤੇ ਇਹਨਾਂ ਦਾ ਪਰਿਵਾਰ, ਨਲੇਸ਼ਵਰ ਨਗਰ ਨਰਵੇਲ ਮਹਾਰਾਸ਼ਟਰ ਤੋਂ ਪੀ ਐਸ ਨੁਹਾਕਰ, ਨਿਰਮਲਾ, ਵਿਸ਼ਾਲ ਅਤੇ ਇਹਨਾਂ ਦਾ ਪਰਿਵਾਰ, ਮਲਕਾਪੁਰ ਤੋਂ ਨਾਰਾਇਣ ਇੰਗਲੇ, ਸੋਪਾਨ ਤਾਇਡੇ, ਆਸ਼ੀਸ਼ ਮੁਰਹੇਕਰ, ਬਲਾਕੀ ਪੱਤੀ ਪਿੰਡ ਮੋੜ ਖੁਰਦ ਜ਼ਿਲ੍ਹਾ ਬਠਿੰਡਾ ਤੋਂ ਜਗਜੀਤ ਮੱਟੂ, ਰਣਜੀਤ ਕੌਰ, ਜਿੰਮੀ ਫੌਜੀ, ਤਪੂਰਾ ਮੱਲ ਅਤੇ ਇਹਨਾਂ ਦਾ ਪਰਿਵਾਰ, ਫਾਜ਼ਿਲਕਾ ਪੰਜਾਬ ਤੋਂ ਭੂਸ਼ਣ, ਵਿਸ਼ੂ, ਲਾਡੀ, ਵਿਸ਼ਾਲ, ਸ਼ਾਲਿਨੀ, ਟਿਵਾਨਸ਼ੀ ਅਤੇ ਇਹਨਾਂ ਦਾ ਪਰਿਵਾਰ, ਅਤੇ ਇਹਨਾਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਜੀ ਅਗਲਾ ਗੀਤ।

ਤੁਸੀਂ ਜੁੜੇ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਨਾਲ FM ਬੈਂਡ 100.2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਅਤੇ ਨਿਊਜ਼ ਔਨ AIR ਐਪ ਤੇ ਸਮਾਂ ਮਿਲਾ ਲਓ। ਇਸ ਵੇਲੇ ਰਾਤ ਦੇ 10:30 ਹੋਣ ਵਾਲੇ ਨੇ ਅਤੇ ਪ੍ਰੋਗਰਾਮ ਰਜਨੀਗੰਧਾ ਲੈ ਕੇ ਹਾਜ਼ਰ ਹੋਵਾਂਗੇ, ਤੁਹਾਡੀ ਮੇਜ਼ਬਾਨ ਸਿਮਰਨ। ਆਓ ਪਹਿਲਾ ਗੀਤ ਤੁਹਾਨੂੰ ਸੁਣਵਾਉਣ ਜਾ ਰਹੇ ਹਾਂ ਫਿਲਮ ਖੂਬਸੂਰਤ 'ਚੋਂ, ਆਸ਼ਾ ਭੋਂਸਲੇ ਦੀ ਆਵਾਜ਼ ਵਿੱਚ, ਸੰਗੀਤ ਨਾਲ ਸਜਾਇਆ ਹੈ RD ਬਰਮਨ ਨੇ ਅਤੇ ਬੋਲ ਲਿਖੇ ਨੇ ਗੁਲਜ਼ਾਰ ਨੇ।

ਪ੍ਰੋਗਰਾਮ ਰਜਨੀਗੰਧਾ 'ਚ ਤੁਹਾਨੂੰ ਅਗਲਾ ਗੀਤ ਸੁਣਵਾਉਣ ਜਾ ਰਹੇ ਹਾਂ ਫਿਲਮ ਮਹਿਬੂਬ ਕੀ ਬਹਿੰਦੀ 'ਚੋਂ। ਆਵਾਜ਼ ਦਿੱਤੀ ਹੈ ਲਤਾ ਮੰਗੇਸ਼ਕਰ, ਹੇਮਲਤਾ ਅਤੇ ਸਾਥੀਆਂ ਨੇ। ਸੰਗੀਤ ਦਿੱਤਾ ਹੈ ਲਕਸ਼ਮੀਕਾਂਤ ਪਿਆਰੇ ਲਾਲ ਅਤੇ ਗੀਤਬੱਧ ਕੀਤਾ ਹੈ ਆਨੰਦ ਬਖਸ਼ੀ ਜੀ ਨੇ।

ਅਗਲਾ ਗੀਤ ਤੁਹਾਨੂੰ ਸੁਣਵਾਉਣ ਜਾ ਰਹੇ ਹਾਂ ਫਿਲਮ ਆਪਣਾ ਦੇਸ਼। ਸਵਰ ਦਿੱਤੇ ਨੇ ਆਸ਼ਾ ਭੋਸਲੇ ਅਤੇ ਆਰ ਡੀ ਬਰਮਨ ਨੇ, ਬੋਲ ਲਿਖੇ ਨੇ ਆਨੰਦ ਬਖਸ਼ੀ ਅਤੇ ਸੰਗੀਤਬੱਧ ਕੀਤਾ ਹੈ ਆਰ ਡੀ ਬਰਮਨ ਨੇ।

बातों ही बातों में होना है जो हो जाता है, आंखों ही आंखों में।

ਅਗਲਾ ਗੀਤ ਤੁਹਾਨੂੰ ਸੁਣਵਾਉਣ ਜਾ ਰਹੇ ਹਾਂ ਫਿਲਮ ਫਰਜ਼ 'ਚੋਂ। ਸੰਗੀਤ ਦਿੱਤਾ ਹੈ ਲਕਸ਼ਮੀਕਾਂਤ ਪਿਆਰੇ ਲਾਲ ਅਤੇ ਬੋਲ ਲਿਖੇ ਨੇ ਆਨੰਦ ਬਖਸ਼ੀ ਜੀ ਨੇ ਅਤੇ ਆਵਾਜ਼ ਦਿੱਤੀ ਹੈ ਮੁਹੰਮਦ ਰਫ਼ੀ ਨੇ।

ਅਗਲਾ ਗੀਤ ਤੁਹਾਨੂੰ ਸੁਣਵਾਉਣ ਜਾ ਰਹੇ ਹਾਂ ਕਿਸ਼ੋਰ ਕੁਮਾਰ ਅਤੇ ਲਤਾ ਮੰਗੇਸ਼ਕਰ ਦੀ ਆਵਾਜ਼ ਵਿੱਚ। ਸੰਗੀਤਬੱਧ ਕੀਤਾ ਆਰ ਡੀ ਬਰਮਨ ਅਤੇ ਬੋਲ ਲਿਖੇ ਨੇ ਗੁਲਜ਼ਾਰ ਨੇ।